0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ,

ਗਾਵਣ ਤੁਧਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਨਾਉ ਲਿਖ ਲਿਖ ਧਰਮ ਵਿਚਾਰੀ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵ ਧਿਆਨ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ

ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰ ਹਾਈਆ।

ਸੱਚ ਸਵਾਰਣ ਹਾਰਾ ਆਸਥਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਕਿਸੋ ਤੋਂ ਬਾਨਿਤਾਲ ਕੋਈ ਨਾ ਕਿਸ ਕੀ ਦਰਿਆ ਸਿਰ ਸਿਰ ਰਿਜ ਕਸੰਬਾਹੀ ਠਾਕੁਰ ਕਾਹੀ ਮਨ ਪਉ ਕਰਿਆ ਊਡੇ ਊੜਿਆ ਵੈਸੈ ਕੋਸਾ ਤਿਸ ਪਾਛੈ ਬਜਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ।

ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਜੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਵਰਨਾ ਜਾਣ।

ਵੈਂ ਤੋਦ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵਹਿ ਤੁਧ ਜੀ ਸੇ ਜਾਨ ਜੁਗ ਮਹਿ ਸੁਖ ਵਾਸੀ।

ਡੂਬਿਆਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਦਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ

ਆਧਾਰੋ ਵਾਜੇ ਪੰਚ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।

0: ਅਸੀਂ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਸਤਿਨਾਮ ਸ੍ਰੀ ਵਾਹਿਗੁਰੂ ਜੀ। ਉਹ ਆਸਮ ਅੱਲਾ ਪੰਜਵਾ ਆਪਣੀ ਭਗਤ ਨਵਾਹੇ, ਠਾਕਰ ਆਇਓ ਆਹੇ ਰਹੋ। ਇਹ ਨਿਰੰਕਾਰ ਠਾਕਰ ਪਰਮੇਸ਼ਵਰ, ਕਿਰਪਾ ਕਰੋ ਆਪਣੀ ਭਗਤੀ ਨੂੰ ਓਰਕ ਨਵਾ ਦਿਓ ਤੇ ਮੈਂ ਆਪ ਜੀ ਦੀ ਪਵਿੱਤਰ ਚਰਨ ਸ਼ਰਨ ਵਿੱਚ ਆਇਆ ਆਹੇ ਇੱਛਾ ਕਰਕੇ ਆਇਆ ਹਾਂ ਕਿ ਆਪਣੀ ਭਗਤੀ ਬਖਸ਼ੋ ਅਤੇ ਓਰਕ ਨਵਾ ਦਿਓ। ਰਹੋ, ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਾਂ। ਨਾਮ ਪਦਾਰਥ ਹੋਏ ਸਕਾਰਥ ਹਿਰਦੇ ਚਰਨ ਵਸਾਹੇ। ਆਪ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਮਨ ਜੀ ਵਸਾਉਣ ਕਰਕੇ, ਨਾਮ ਰੂਪੀ ਪਦਾਰਥ ਦੀ ਪ੍ਰਾਪਤੀ ਕਰਕੇ ਇਹ ਜੋ ਮਾਨਸ ਦੇਹ ਹੈ ਇਹ ਸਾਕਾਰ ਸਫਲ ਹੋ ਜਾਂਦੀ ਹੈ। ਇਹ ਮੁਕਤਾ ਇਹ ਜੁਗਤਾ ਰੱਖ ਹੋ ਸੰਤ ਸੰਗਾ ਹੈ। ਸੰਤਾਂ ਮਹਾਂਪੁਰਸ਼ਾਂ ਦੀ ਜਿਹੜੀ ਸੰਗਤ ਹੈ ਇਹ ਮੁਕਤੀ ਦੀ ਦਾਤੀ ਹੈ, ਇਹ ਜੁਗਤੀ ਦੀ ਦਾਤੀ ਹੈ। ਇਹ ਪਰਮੇਸ਼ੁਰ ਨਾਲ ਜੋੜਨ ਵਾਲਾ ਢੰਗ ਹੈ। ਇਸ ਵਾਸਤੇ ਮੈਨੂੰ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਕਿਰਪਾ ਕਰਕੇ ਰੱਖੋ। ਨਾਮ ਤੇ ਆਵੋ, ਸਹਿਜ ਸਮਾਵੋ, ਨਾਨਕ ਹਰ ਗੁਣ ਗਾਹੇ। ਪਾਤਸ਼ਾਹੀ ਕਿਰਪਾ ਕਰਦੇ ਉਸ ਨਿਰੰਕਾਰ ਦੇ ਨਾਮ ਨੂੰ ਧਿਆਉਣਾ ਕਰੋ, ਪਰਮਾਤਮਾ ਦੇ ਗੁਣਾਂ ਨੂੰ ਗਾਓ। ਇਹਦੇ ਨਾਲ ਫਿਰ ਸਹਿਜ ਪਦ ਵਿੱਚ ਤੁਸੀਂ ਸਮਾ ਜਾਓਗੇ। ਆਸਾ ਮਹੱਲਾ ਪੰਜਵਾਂ, ਠਾਕਰ ਚਰਨ ਸੁਹਾਵੇ, ਹਰ ਸੰਤਨ ਪਾਵੇ ਰਹੋ। ਨਿਰੰਕਾਰ ਜੀ ਆਪ ਜੀ ਦੇ ਚਰਨਾਂ ਦਾ ਧਿਆਨ ਬੜਾ ਸੋਭਨੀ ਹੈ। ਇਸੇ ਢੰਗ ਨਾਲ ਸੰਤਾਂ ਮਹਾਂਪੁਰਸ਼ਾਂ ਨੇ ਆਪ ਜੀ ਨੂੰ ਪਾਉਣਾ ਕੀਤਾ ਹੈ। ਰਹੋ, ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਕਿਹਨਾਂ ਸੰਤਾਂ ਨੇ ਪਾਇਆ ਹੈ? ਆਪ ਗਵਾਇਆ, ਸੇਵਕ ਮਾਇਆ, ਗੁਣ ਰਸ ਰਸ ਗਾਵੇ। ਜਿਨ੍ਹਾਂ ਮਹਾਂਪੁਰਖਾਂ ਨੇ ਆਪਾ ਭਾਵ ਹੰਕਾਰ ਗਵਾ ਦਿੱਤਾ ਔਰ ਸਤਿਗੁਰੂ ਜੀ ਦੀ ਸੇਵਾ ਨੂੰ ਕਮਾਇਆ ਔਰ ਨਿਰੰਕਾਰ ਦੇ ਪ੍ਰੇਮ ਰੂਪੀ ਰਸ ਵਿੱਚ ਲੀਨ ਹੋ ਕੇ ਉਹ ਨਿਰੰਕਾਰ ਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਹਨ। ਇੱਕ ਹੈ ਆਸਾ ਦਰਸ ਤੇ ਆਸਾ ਅੰਨ ਭਾਵੇ। ਉਹਨਾਂ ਦੇ ਮਨ 'ਚ ਇੱਕੋ ਇੱਕ ਪਰਮਾਤਮਾ ਦੇ ਦਰਸ਼ਨ ਦੀ ਆਸਾ ਔਰ ਪਿਆਸ ਲੱਗੀ ਹੋਈ ਹੈ। ਨਿਰੰਕਾਰ ਤੋਂ ਬਿਨਾਂ ਉਹਨਾਂ ਨੂੰ ਹੋਰ ਦੂਜਾ ਕੋਈ ਚੰਗਾ ਨਹੀਂ ਲੱਗਦਾ ਹੈ, ਭਾਵੇ ਨਹੀਂ ਪਾਉਂਦਾ ਹੈ। ਦਇਆ ਤੁਹਾਰੀ ਸ਼ਹਿ ਜੰਤ ਵਿਚਾਰੀ ਨਾਨਕ ਬਲ ਬਣ ਜਾਵੇ। ਜਦੋਂ ਆਪ ਜੀ ਦੀ ਦਇਆ ਹੋਈ, ਇਹ ਜੰਤ ਵਿਚਾਰਾ ਕੀ ਹੈ ਜਿਹੜਾ ਆਪਣੇ ਆਪ ਕੁਝ ਕਹਿ ਕੇ ਦੱਸ ਸਕੇ। ਕਹਿੰਦੇ ਅਸੀਂ ਤਾਂ ਆਪ ਜੀ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਆਸਾ ਮਹੱਲਾ ਪੰਜਵਾਂ, ਏਕ ਸਿਮਰ ਮਨ ਮਾਹੀ ਰਹਾਓ ਰਹਾਓ ਦੁਆਰਾ ਅੰਗਤੀ ਦੁਆਰਾ ਕਿਰਪਾ ਕਰਦੇ ਹਾਂ। ਇਹ ਗੁਰੂ ਪਿਆਰਿਓ, ਆਪਣੇ ਮਨ ਦੇ ਅੰਦਰ ਇੱਕ ਨਿਰੰਕਾਰ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੋ। ਨਾਮ ਧਿਆਵੋ, ਹਿਰਦੈ ਵਸਾਵੋ ਅਤੇ ਸਿਮਰਨ ਕੋ ਨਾਹੀਂ। ਪਰਮੇਸ਼ਵਰ ਦੇ ਇੱਕੋ ਇੱਕ ਨਾਮ ਨੂੰ ਧਿਆਵੋ, ਉਹਨੂੰ ਹੀ ਵਸਾਓ। ਉਸ ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਇਸ ਜੀਵ ਦੀ ਸਹਾਇਤਾ ਕਰਨ ਵਾਲਾ ਨਹੀਂ ਹੈ। ਪ੍ਰਭਸਰਣੀ ਆਈ ਹੈ, ਸਰਫਲ ਪਾਈ ਹੈ, ਸਗਲੇ ਦੁੱਖ ਜਾਹੀ। ਨਿਰੰਕਾਰ ਦੀ ਸ਼ਰਨ ਵਿੱਚ ਆਉਣਾ ਕਰੋ, ਇਹਦੇ ਦੁਆਰਾ ਸਾਰੇ ਫਲ ਪ੍ਰਾਪਤ ਕਰੋ, ਸਾਰੇ ਦੁੱਖ ਵੀ ਦੂਰ ਹੋ ਜਾਂਦੇ ਹਨ। ਜੀਵਨ ਕੋ ਦਾਤਾ ਪੁਰਖ ਕੋ ਦਾਤਾ ਨਾਨਕ ਖਟਖਟਿਆ ਹੀ। ਪਾਤਸ਼ਾਹ ਜੀ ਕਿਰਪਾ ਕਰਦੇ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਉਹ ਬਦਾਤਾ, ਬੀਜੀਆਂ ਨੂੰ ਮਿਲਣ ਵਾਲਾ ਪੁਰਖ, ਪਾਪਾਂ ਤੋਂ ਰੱਖਿਆ ਕਰਨ ਵਾਲਾ ਹੈ ਔਰ ਸਾਰਿਆਂ ਘਟਾਂ ਹਿਰਦਿਆਂ ਵਿੱਚ ਪਰਿਪੂਰਨ ਵਿਆਪਕ ਹੈ। ਆਸਾ ਮਹੱਲਾ ਪੰਜਵਾਂ, ਹਰ ਬਿਸਰਤ ਸੋ ਮੂਆ ਰਹਾਓ। ਜਿਹੜੇ ਵਿਅਕਤੀ ਨੇ ਪਰਮੇਸ਼ੁਰ ਨੂੰ ਭੁਲਾ ਦਿੱਤਾ, ਸਮਝੋ ਮਰਿਆਂ ਦੇ ਸਮਾਨ ਹੈ, ਉਹਨੂੰ ਮਰਿਆ ਹੋਇਆ ਜਾਣੋ। ਅਤੇ ਹਰ ਤਰ੍ਹਾਂ ਦੇ ਵਿਸ਼ਿਆਂ ਵਿੱਚ ਜਿਹੜੇ ਰਥ ਪ੍ਰੀਤੀ ਕਰਦੇ ਹੈ, ਉਹਨਾਂ ਨੂੰ ਵੀ ਮਰਿਆ ਹੋਇਆ ਜਾਣ ਲੈਣਾ ਕਰੋ। ਰਹਾਓ, ਨਾਮ ਧਿਆਵੈ ਸਰਫਲ ਪਾਵੈ ਸੋ ਜਨ ਸੁਖੀ ਆਊਗਾ। ਜਿਹੜੇ ਗੁਰੂ ਪਰਮੇਸ਼ੁਰ ਦੇ ਨਾਮ ਨੂੰ ਧਿਆਉਂਦੇ ਹਨ, ਉਹ ਗੁਰੂ ਪਿਆਰੇ ਸਾਰੇ ਫਲਾਂ ਨੂੰ ਪ੍ਰਾਪਤ ਕਰਕੇ ਸੁਖੀ ਹੋ ਜਾਂਦੇ ਹਨ। ਰਾਜ ਕਮਾਵੈ ਕਹਾਵੈ ਹੋਮ ਕਰਮ ਕਮਾਵੈ ਵਾਧੂ ਨਲਨੀ ਸਮਸੂਆ। ਜਿਹੜੇ ਆਪਣੇ ਆਪ ਨੂੰ ਕਹਾਉਂਦੇ ਅਸੀਂ ਰਾਜੇ ਹਾਂ ਔਰ ਹੰਗਤਾ ਦੇ ਹੰਕਾਰ ਨਾਲ ਕਰਮਾਂ ਨੂੰ ਕਮਾਉਂਦੇ ਔਰ ਕਰਮ ਕਰਕੇ ਸੰਸਾਰ ਵਿੱਚ ਇਸ ਤਰ੍ਹਾਂ ਵਜੇ ਹੋਏ ਆ ਜਿਵੇਂ ਸੂਆ ਤੋਤਾ ਕਰਮ ਕਰਕੇ ਨਲਿਨੀ ਨਲਪੀ ਜਿਹੜੀ ਹੈ ਉਹਦੇ ਨਾਲ ਵੱਜ ਜਾਂਦਾ ਹੈ। ਕਹੋ ਨਾਨਕ ਜੇ ਸਤਿਗੁਰ ਭੇਟਿਆ ਸੋ ਜੋ ਨਿਰਮਲ ਨਿਸ਼ਚਲਤੀ ਹੈ। ਜੇ ਤੋਤੇ ਨੂੰ ਫੜਦੇ ਆ ਦੋ ਪੋਲ ਕੱਢ ਕੇ ਉੱਤੇ ਸਲਾਈਡ ਇੱਕ ਸੀਖ 'ਚ ਨਲਪੀ ਪਾਉਂਦੇ ਆ, ਥੱਲੇ ਕੜਾਹੀ 'ਚ ਪਾਣੀ ਰੱਖ ਦਿੰਦੇ, ਆਲੇ ਦੁਆਲੇ ਚੋਰ ਖਿਲਾਰ ਦਿੰਦੇ ਆ। ਤੋਤਾ ਲਾਲਚਾਉਂਦਾ ਉਹ ਸ਼ਿਕਾਰੀ ਜਿਸ ਵੇਲੇ ਜਾਲ ਨੇੜੇ ਲਿਆਉਂਦੇ ਆ, ਉਹ ਦਾਣਿਆਂ ਦਾ ਮੋਹ ਆ ਉੱਡ ਕੇ ਉੱਥੇ ਨਲਪੀ 'ਤੇ ਬਹਿ ਜਾਂਦਾ। ਥੱਲੇ ਉਹ ਨੇੜੇ ਲਿਆਉਂਦੇ ਜਾਲ ਉੱਡਣ ਲੱਗਦਾ ਤਾਂ ਨਲਪੀ ਘੁੰਮ ਜਾਂਦੀ ਹੈ। ਥੱਲੇ ਕੜਾਹੀ ਪਾਣੀ ਆਉਣ ਲੱਗਦਾ ਜਿਵੇਂ ਕੋਈ ਤਲਾ ਆ, ਡਰ ਜਾਂਦਾ ਤਾਂ ਉਹਨੂੰ ਖੜ ਕੇ ਪਿੰਜਰੇ 'ਚ ਪਾ ਲੈਂਦੇ ਆ। ਫਿਰ ਬਸ ਸਾਰੀ ਉਮਰ ਕਹੋ ਗੰਗਾ ਰਮਾ ਰਾਮ ਨੂੰ ਫਸ ਜਾਂਦਾ। ਇਸ ਤਰ੍ਹਾਂ ਜਿਹੜਾ ਜੀਵ ਹੈ ਜਿਸ ਤਰ੍ਹਾਂ ਤੋਤਾ ਭਰਨ ਕਰਕੇ ਨਲਨੀ ਨਲਪੀ ਨਾਲ ਵੱਜ ਜਾਂਦਾ, ਇਸੇ ਤਰ੍ਹਾਂ ਇਹ ਸੰਸਾਰ ਦੇ ਵਿੱਚ ਭਰਮ ਕਰਕੇ ਵੱਜਿਆ ਹੈ, ਝੂਠੇ ਮੋਹ 'ਚ ਫਸਿਆ ਹੈ। ਕਹੋ ਨਾਨਕ ਜੇ ਸਤਿਗੁਰ ਭੇਟਿਆ ਸੋ ਜਨ ਨਿਸ਼ਚਲਤੀ ਹੈ। ਪਾਤਸ਼ਾਹ ਜੀ ਕਹਿੰਦੇ ਜਿਹਨਾਂ ਨੂੰ ਪੂਰੇ ਗੁਰੂ ਮਿਲੇ ਔਰ ਉਹਨਾਂ ਦੇ ਬਚਨ ਦੀ ਕਮਾਈ ਕੀਤੀ, ਉਹ ਪੁਰਖ ਅਚਲ ਨਿਸ਼ਚਲ ਹੋ ਗਏ ਹਨ। ਆਸਾ ਮਹੱਲਾ ਪੰਜਵਾਂ, ਘਰ ਚੌਦਵਾਏ ਓਂਕਾਰ ਸਤਿਗੁਰ ਪ੍ਰਸਾਦ। ਉਹ ਨਿਹੁਨ ਵੇਲਾ ਆਪਣੇ ਪ੍ਰੀਤਮ ਨੂੰ ਲਾਗ ਰਹੇ ਰਹੋ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਆਸਾ ਰਾਗ ਪੰਜਵੇਂ ਸਤਿਗੁਰੂ ਜੀ, ਚੌਦਵੇਂ ਘਰ ਜੀ ਵਾਹਿਗੁਰੂ ਜੀ ਅੱਖਾਂ ਹਨ। ਓਂਕਾਰ ਅਦਵੈਤ ਸਰੂਪ ਪ੍ਰਕਾਸ਼ ਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਉਸ ਨਿਰੰਕਾਰ ਵਿੱਚ ਪ੍ਰੇਮ ਕਰਨ ਦਾ ਕੋਈ ਵੇਲਾ ਨਹੀਂ। ਜੇ ਸਮੇਂ ਵੀ ਚਾਹੇ ਉਸੇ ਸਮੇਂ ਉਹਦੇ ਨਾਲ ਪ੍ਰੇਮ ਕਰ ਸਕਦਾ ਹੈ। ਪ੍ਰੇਮ ਨੂੰ ਮਨ 'ਚ ਧਾਰ ਕੇ ਆਪਣੇ ਪ੍ਰੀਤਮ ਨਿਰੰਕਾਰ ਦੇ ਨਾਲ ਲੱਗ ਕੇ ਰਹਿਣਾ ਕਰੇ। ਕਈ ਪਾਠੀ ਵੀ ਇਸੇ ਤਰ੍ਹਾਂ ਹੀ ਪਾਠ ਕਰੀ ਜਾਂਦੇ ਆ, ਉਹ ਹੁਣੇ ਹੁਣ ਵੇਲਾ, ਉਹ ਵੇਲਾ ਕਹਿੰਦੇ ਹੁਣੇ ਹੁਣੇ ਜਦੋਂ ਆਪਣੇ ਪਿਆਰੇ ਨਾਲ ਲਗਾ ਰਿਹਾ ਸਾਰਾ। ਲੇਕਿਨ ਇਹ ਪਾਠ ਭੁੱਲ ਕੇ ਵੀ ਨਹੀਂ ਕਰਨਾ, ਪਾਠ ਸੰਪਰਦਾਇ ਨਹੀਂ। ਇਹ ਪਾਠੀ ਜਿਹੜੇ ਆਪਣੇ ਬਣਾ ਕੇ ਬੈਠੇ ਆ, ਅਸਲੀ ਪਾਠ ਇਹ ਹੈ ਉਹ ਨਿਹੋ ਨਵੇਲਾ। ਜੋ ਪ੍ਰਭਾਵ ਹੈ ਜਨਮ ਨਾ ਆਵੈ, ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ। ਜਿਹੜੇ ਪੁਰਖ ਪ੍ਰਭੂ ਨੂੰ ਪਾਉਂਦੇ ਆ, ਜੋ ਪ੍ਰਭਾਵ ਹੈ ਜੋ ਪ੍ਰਭੂ ਨੂੰ ਪਾਉਂਦਾ ਹੈ, ਜਿਹੜਾ ਗੁਰੂ ਪਾ ਜਾਂਦਾ, ਜਨਮ ਨਾ ਆਵੇ ਮੁੜ ਕੇ ਫਿਰ ਜੰਮਣ ਵਰਦੇ ਚੱਕਰ 'ਚ ਨਹੀਂ ਆਉਂਦਾ। ਹਰ ਪ੍ਰੇਮ ਭਗਤ ਹਰ ਪ੍ਰੀਤ ਰਹੇ ਪਰਮਾਤਮਾ ਦੀ ਭਗਤੀ ਦੀ ਪ੍ਰੀਤੀ ਦੇ ਵਿੱਚ ਹਰ ਵੇਲੇ ਜਿਹਦਾ ਮਨ ਲਗਾ ਰਹਿੰਦਾ ਹੈ, ਰਚਿਆ ਮਿਚਿਆ ਰਹਿੰਦਾ ਹੈ, ਉਹ ਗੁਰੂ ਪਿਆਰੇ ਪਰਮਾਤਮਾ ਨੂੰ ਪਾ ਜਾਂਦੇ ਹਨ, ਉਹ ਪਰਮਾਤਮਾ ਨੂੰ ਮਨਜ਼ੂਰ ਹੋ ਜਾਂਦੇ ਹਨ। ਪ੍ਰਭ ਸੰਗ ਮਿਲੀ ਜੈ ਇਹ ਮਨ ਦੀ ਜੈ, ਇਸ ਵਾਸਤੇ ਆਪਣੇ ਮਨ ਨੂੰ ਗੁਰੂ ਨੂੰ ਅਰਪ ਕੇ ਪਰਮਾਤਮਾ ਨਾਲ ਹਮੇਸ਼ਾ ਮਿਲਣਾ ਕਰੀਏ। ਨਾਨਕ ਨਾਮ ਮਿਲਿਆ ਆਪਣੀ, ਨਾਨਕ ਨਾਮ ਮਿਲਿਆ ਆਪਣੀ ਦਇਆ ਕਰੋ। ਹਜ਼ੂਰ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਉਹਦੇ ਅੱਗੇ ਬੇਨਤੀ ਕਰੋ, ਆਪਣੀ ਕਿਰਪਾ ਕਰੋ ਅਤੇ ਜਿਹੜੀ ਕਿਰਪਾ ਦੀ ਬਖਸ਼ਿਸ਼ ਨਾ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ। ਪਾਤਸ਼ਾਹ ਦੀ ਕਿਰਪਾ ਕਰਦੇ ਆਪਣੀ ਦਇਆ ਕਰੋ, ਸਤਿਗੁਰਾਂ ਨੂੰ ਮਿਲਾ ਦਿਓ ਅਤੇ ਮੈਂ ਆਪਣਾ ਮਨ ਉਹਨਾਂ ਨੂੰ ਭੇਟਾ ਕਰਦਿਆਂ ਚੜ੍ਹਾ ਦਿਆਂ, ਜਿਹਦੇ ਕਰਕੇ ਮੈਨੂੰ ਆਪਦਾ ਪੁੱਤਰ ਨਾਮ ਮਿਲ ਜਾਵੇ। ਸਾਸਾ ਮਹੱਲਾ ਪੰਜਾਂ, ਮਿਲ ਰਾਮ ਪਿਆਰੇ ਤੂੰ ਬਿਨ ਧੀਰਜ ਕੋ ਨਾ ਕਰੇ ਰਹਾ। ਵਿਸ਼ਰਾਮ ਦੇ ਕਿਰਪਾ ਕਰਦੇ ਹਨ ਇਹ ਪਿਆਰੇ ਰਮੇ ਹੋਏ ਰਾਮ, ਸਾਨੂੰ ਆ ਕੇ ਮਿਲੋ। ਆਪ ਜੀ ਤੋਂ ਬਿਨਾਂ ਕੋਈ ਵੀ ਧੀਰਜ ਸਾਨੂੰ ਨਹੀਂ ਦਿੰਦਾ ਹੈ, ਧੀਰਜ ਕੋ ਨਾ ਕਰੇ, ਕੋਈ ਵੀ ਧੀਰਜ ਦੇਣਾ ਨਹੀਂ ਕਰਦਾ ਹੈ। ਰਹਾਓ ਸਿਮਰਤ ਸਾਸਤਰ ਵੋ ਕਰਮ ਕਮਾਏ, ਪ੍ਰਭ ਤੁਮਰੇ ਦਰਸ ਬਿਨ ਸੁਖ ਨਹੀਂ। ਇਹ ਨਿਰੰਕਾਰ 27 ਸਿਮਰਤੀਆਂ 6 ਸ਼ਾਸਤਰਾਂ ਵਿੱਚ ਜਿਹੜੇ ਬਹੁਤ ਕਰਮ ਕਾਂਡ ਦੱਸੇ ਉਹ ਵੀ ਕਮਾ ਕੇ ਦੇਖੇ, ਲੇਕਿਨ ਆਪਦੇ ਪਵਿੱਤਰ ਦਰਸ਼ਨਾਂ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਵਰਤ ਨੇ ਸੰਜਮ ਗੱਲ ਸਾਹਿਬ ਕੇ ਨਾਨਕ ਸਾਹਿਬ ਸਰਨ ਪ੍ਰਭ ਸੰਗ ਵਸ ਹੈ। ਵਰਤ ਹੈ ਨੀਵੇਂ ਨੀਵੇਂ ਸੰਜਮ, ਇਹ ਵੀ ਕਰਕੇ ਥੱਕ ਟੁੱਟ ਗਏ, ਕੋਈ ਸੁੱਖ ਨਹੀਂ ਪਾਇਆ। ਪਾਤਸ਼ਾਹ ਕਹਿੰਦੇ ਸੰਤਾਂ ਮਹਾਂਪੁਰਾਂ ਦੀ ਸ਼ਰਨ ਪੈ ਕੇ ਗੱਲ ਜਾਣੀ ਹੈ ਕਿ ਉਹ ਨਿਰੰਕਾਰ ਮੇਰੇ ਅੰਗ ਸੰਗ ਵਸ ਰਿਹਾ ਹੈ। ਸਾਸਾ ਮਹੱਲਾ ਪੰਜਵਾਂ, ਘਰ 15 ਪੜਤਾਲ 1 ਓਂਕਾਰ ਸਤਿਗੁਰ ਪ੍ਰਸਾਦ। ਸਾਸਾ ਰਾਜ ਪੰਜਵੇਂ ਪਾਤਸ਼ਾਹ ਜੀ 15 ਪੜਤਾਲ ਵਿੱਚ, ਪੜਤਾਲ ਵਿੱਚ ਤਾਲ ਮੁੜ ਮੁੜ ਕੇ ਪੈਣ। ਇੱਕ ਵਾਹਿਗੁਰੂ ਜੀ ਹਨ ਅਦਵੈਤ ਸਰੂਪ, ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਵਕਾਰ ਮਾਇਆ ਮਦ ਸੋਇਓ, ਸੂਝ ਬੂਝ ਨਾ ਆਵੈ, ਸੂਝ ਬੂਝ ਨਾ ਆਵੈ। ਇਹ ਜਿਹੜਾ ਜੀਵ ਹੈ ਮਾਇਆ ਦੇ ਮਦ ਹੰਕਾਰ ਕਰਕੇ ਵਪਾਰਾਂ 'ਚ ਇਹੋ ਜਿਹਾ ਸੁੱਤਾ ਪਿਆ, ਜਿਹਨੂੰ ਸੂਝ ਬੂਝ ਭਰੇ ਬੁਰੇ ਦੀ ਸੋਝੀ ਨਹੀਂ ਹੁੰਦੀ, ਆਤਮਾ ਨੂੰ ਆਤਮਾ ਦੀ ਸੂਝ ਬੂਝ ਪ੍ਰਾਪਤ ਨਹੀਂ ਹੁੰਦੀ, ਕਿਹੜੀ ਚੀਜ਼ ਸੱਚੀ ਹੈ, ਕਿਹੜੀ ਚੀਜ਼ ਝੂਠੀ ਹੈ। ਸਤਿਗੁਰਾਂ ਪਾਸੋਂ ਤਾਂ ਇਹ ਗੱਲ ਬੁੱਝੀ ਨਹੀਂ, ਇਸ ਕਰਕੇ ਸੂਝ ਸਮਝ ਆਉਂਦੀ ਨਹੀਂ। ਸਮਝ ਤੁਹਾਰਾ ਨੇ ਦੇਣੀ ਸੀ, ਉਹਨਾਂ ਦੀ ਸ਼ਰਨ ਵਿੱਚ ਨਹੀਂ ਜਾਂਦਾ। ਫਕਰ ਕੇਸ ਜਾਮ ਉਠਾਰਿਓ ਤਦ ਹੀ ਘਰ ਜਾਵੇ, ਅਤੇ ਪਹਿਲਾਂ ਤਾਂ ਦੋਖਲਤ ਵਿੱਚ ਪਿਆ ਰਿਹਾ ਅਤੇ ਜਦੋਂ ਫਿਰ ਸਮਾਂ ਆ ਗਿਆ ਜਮਾਨਾ, ਫਿਰ ਕੇਸਾਂ ਤੋਂ ਫੜ ਕੇ ਉਠਾ ਲਏਗਾ, ਉਠਾਲ ਲੈਂਦਾ ਉਹ। ਫਿਰ ਕਹਿੰਦੇ ਗੁਰੂ ਘਰ 'ਚ ਜਾਏਗਾ ਭਾਵ ਨਹੀਂ ਜਾਏਗਾ, ਸਾਰੀ ਉਮਰ ਤਾਂ ਦੋਨੋਂ ਧੰਦਿਆਂ 'ਚ ਫਸਿਆ ਰਿਹਾ, ਉਸ ਵੇਲੇ ਜਮਾਂ ਦੇ ਘਰ ਵਿੱਚ ਜਾਏਗਾ। ਹਾਂਜੀ, ਅਤੇ ਫਿਰ ਉਸ ਵੇਲੇ ਪ੍ਰਤੱਖ ਜਿਹੜੇ ਸੁੰਦਰ ਘਰਾਂ ਨੇ ਮੋਹ ਪਾ ਕੇ ਬੈਠਾਂ ਚਲੇ ਜਾਣਗੇ, ਇੱਥੇ ਰਹਿ ਜਾਣਗੇ। ਦੋ ਬੀਕਿਆ ਬੀਕਿਆ ਲਾਗੇ ਹਿਰ ਵਿੱਤ ਚਿੱਤ ਦੁਕਾਰੀ, ਵਿਸ਼ੇ ਵਿਕਾਰਾਂ ਦੇ ਵਿੱਚ ਮਾਇਆ ਦੇ ਲੋਭ ਵਿਸ਼ਿਆਂ ਵਿੱਚ ਲੱਗ ਕੇ। ਹਾਂਜੀ, ਅਤੇ ਹੋਰਨਾਂ ਦੇ ਦੂਜਿਆਂ ਦੇ ਵਿੱਤ ਧਨ ਨੂੰ ਫਿਰ ਚਰਾਉਣ ਦੇ ਵਿੱਚ ਹਾਂਜੀ ਲੱਗਾ ਰਿਹਾ, ਅਤੇ ਉਹਨਾਂ ਦੀ ਚਿੱਤ ਨੂੰ ਮਨ ਨੂੰ ਦਿਖਾਉਂਦਾ ਰਿਹਾ, ਲੁੱਟ ਪੁੱਟ ਕੇ ਪਿਆ ਰਿਹਾ। ਕਿਨ ਭੰਗਣਾ ਕਹਿ ਮਨ ਮਾਤੇ, ਅਸੁਰ ਜਾਣ ਹੈ ਨਾ ਹੀ ਰਹਾ। ਇੱਕ ਖਿਨ ਵਿੱਚ ਭੰਗਣਾ, ਇਹ ਜਿਹੜੇ ਨਾਸ ਹੋ ਜਾਣ ਵਾਲੇ ਪਦਾਰਥ ਆ, ਇਹਨਾਂ ਦੇ ਮਨ ਮਾਤੇ, ਇਹਨਾਂ ਦੇ ਮਨ ਵਿੱਚ ਮਾਤੇ ਮੈਨੇ ਮਸਤ ਹੋਇਆ ਕਰਦਾ ਸੀ। ਅਤੇ ਪਾਤਸ਼ਾਹ ਕਹਿੰਦੇ ਹਸਪੁਰ ਬੈਂਤ ਬੁੱਧੀ ਵਾਲੇ ਆ, ਉਹ ਪਰਮਾਤਮਾ ਨੂੰ ਤਾਂ ਜਾਣਦਾ ਹੀ ਨਹੀਂ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਵੇਦ ਸ਼ਾਸਤਰ ਜਨ ਪੁਕਾਰ ਹੈ ਸੁਣੇ ਨਾਹੀਂ ਡੋਰਾ, ਵੇਦ ਵੀ ਸ਼ਾਸਤਰ ਵੀ ਜਨ ਭਗਤ ਜਨ ਮਹਾਤਮਾ ਜਨ ਉਹ ਵੀ ਪੁਕਾਰ ਪੁਕਾਰ ਕੇ ਬਚਨ ਕਹਿ ਰਹੇ ਹੈ ਕਿ ਸਿਮਰਨ ਕਰੋ ਸਿਮਰਨ ਕਰੋ। ਲੇਕਿਨ ਹੈ ਇਹ ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਛੀਣਾ ਹੁਣ ਕਰਕੇ ਡੋਰਾ ਬੋਲਾ ਪੁਰਖਿਆ, ਉਹਨਾਂ ਮਹਾਂਪੁਰਖਾਂ ਦੇ ਉਪਦੇਸ਼ ਨੂੰ ਸੁਣਦਾ ਹੀ ਨਹੀਂ। ਨਿਵਟਬਾਜੀ ਹਾਰ ਮੌਕਾ ਪਛਤਾਇਓ ਮਨ ਭੋਰਾ, ਜਿਸ ਸਮੇਂ ਇਹ ਮਾਨਸ ਦੇ ਰੂਪੀ ਬਾਜੀ ਨੂੰ ਨਿਪਟ ਮੈਨੇ ਹੱਥ ਤਾਂ ਬਹੁਤ ਕਰਕੇ ਹਾਰ ਮੌਕਾ ਹਾਰ ਚੁੱਕਦਾ, ਤਾਂ ਫਿਰ ਕਹਿੰਦੇ ਮਨ ਦਾ ਭੋਰਾ ਭੋਲਾ ਜਿਹੜਾ ਮੂਰਖ ਤੇ ਪਛਤਾਉਂਦਾ ਸੌਂਦਾ ਵੇਲਾ ਹੱਥੋਂ ਨਿਕਲ ਗਿਆ। ਜਿਸ ਵੇਲੇ ਫਿਰ ਕਾਲ ਰੂਪੀ ਭੋਰਾ ਮੈਨੇ ਦਿਨ ਚੜ੍ਹ ਗਿਆ ਇਹ ਪਛਤਾਉਂਦਾ ਹੁਣ ਮੌਤ ਜਲੇ ਆ ਗਈ ਹੁਣ ਕੀ ਕਰ ਸਕਦਾ। ਡਾਨ ਸਗਲ ਗੈਰ ਵਜਹ ਭਰਿਆ ਦੀਵਾਨ ਲੇਖਿਆ ਨਾ ਭਰਿਆ ਇਹ ਜਿਹੜਾ ਜੀਵ ਸੀ ਡਾਨ ਡਾਨ ਤਾਂ ਭਰਿਆ ਲੇਕਿਨ ਗੈਰ ਵਜਹ ਹੋਰ ਹੀ ਢੰਗਾਂ ਨਾਲ ਪਾਬੇ ਕੀਮਤੇ ਤਰੀਕੇ ਨਾਲ ਹਾਂਜੀ ਉਹਦਾ ਡੰਡ ਸੀ ਉਹ ਭਰਿਆ ਅਤੇ ਮਹਾਂਪੁਰਖਾਂ ਦੇ ਉਪਦੇਸ਼ ਦੁਆਰਾ ਜਿਹੜਾ ਨਿਸ਼ਕਾਮ ਕਰਮ ਕਰਨੇ ਸੀ ਉਹ ਤਾਂ ਇਸ ਮੂਰਖ ਨੇ ਕੀਤੇ ਨਹੀਂ ਇਸ ਕਾਮ ਕਰਮਾਂ ਦੁਆਰੇ ਹਰੇਕ ਡੰਡ ਪਿੱਤਰ ਡੰਡ ਆਦਿਕ ਭਰਦਾ ਰਿਹਾ ਪਰੰਤੂ ਇਸ ਰੀਤੀ ਦੇ ਕਾਰਨ ਕਰਕੇ ਦੀਵਾਨ ਮੈਨੇ ਜਿਹੜਾ ਆਸਰਾ ਰੂਪੀ ਨਿਰੰਕਾਰ ਉਹ ਪਰਮਾਤਮਾ ਦੇ ਦਰਬਾਰ ਵਿੱਚ ਲੇਖੇ ਵਿੱਚ ਨਾ ਪਿਆ ਜਿਹੇ ਕਾਰਜ ਰਹੇ ਉਲਾ ਸੋਏ ਕਾਮ ਨਾ ਕਰਿਆ ਜਿਹੜੇ ਕੰਮਾਂ ਦੇ ਕਾਰਨ ਇਹਦਾ ਉਲਾ ਪੜਦਾ ਬਣਿਆ ਰਹਿਣਾ ਸੀ ਉਹ ਤਾਂ ਮੂਰਖ ਨੇ ਉਹਨਾਂ ਕੰਮਾਂ ਨੂੰ ਕੀਤਾ ਹੀ ਨਹੀਂ। ਐਸੋ ਜਗ ਮੋਹੇ ਗੁਰ ਦਿਖਾਇਓ ਤਾਂ ਇਹ ਕੀਰਤ ਗਾਇਆ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਐਸਾ ਜਗਤ ਝੂਠਾ ਦਿਖਾਇਆ ਕਹਿੰਦਾ ਝੂਠਾ ਹੀ ਆ ਤਾਂ ਫਿਰ ਇੱਕ ਨਿਰੰਕਾਰ ਦੀ ਕੀਰਤੀ ਨੂੰ ਗਾਇਆ ਮਹਿਮਾ ਉਹਦੀ ਵਡਿਆਈ ਕੀਤੀ ਮਾਨ ਤਾਨ ਤਜ ਸਿਆਣ ਕਰਨ ਨਾਲ ਗਾਇਆ ਅਤੇ ਮਾਨ ਮੰਦਾ ਹੁੰਦਾ ਤਾਨ ਸਰੀਰ ਦਾ ਬਲ ਹੁੰਦਾ ਸਿਆਣ ਬੁੱਧੀ ਦੀ ਹੁੰਦੀ ਇਹ ਸਾਰਾ ਕੁਝ ਤਿਆਗ ਕੇ ਛੱਡ ਕੇ ਇੱਕ ਨਿਰੰਕਾਰ ਦੀ ਪਵਿੱਤਰ ਸ਼ਰਨ ਵਿੱਚ ਆਇਆ ਹੈ। ਆਸਾ ਮੁਹੱਲਾ ਪੰਜਵਾਂ ਵਪਾਰ ਗੋਬਿੰਦ ਨਾਏ ਸਾਧ ਮੁਨਾਏ ਕਿਰਿਆ ਪਾਏ ਗੁਣ ਗਾਏ ਪੰਚ ਨਾ ਤੂਰ ਵਜਾਏ ਰਹੋ ਵਿਸ਼ਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਦੇ ਸਮੇਂ ਸਾਧ ਸ੍ਰੇਸ਼ਟ ਜਿਹੜੇ ਸਨ ਹਾਂਜੀ ਮਹਾਂਪੁਰਖ ਸੀ ਸ਼ਾਂਤ ਆਤਮਾ ਹਾਂਜੀ ਸਤਿਗੁਰਾਂ ਨੂੰ ਮਨਾ ਕੇ ਗੋਬਿੰਦ ਦੇ ਨਾਮ ਦਾ ਜੋ ਪਾਰ ਕੀਤਾ ਪਰਮਾਤਮਾ ਦੇ ਗੁਣ ਗਾਏ ਪੰਚ ਸ੍ਰੇਸ਼ਟ ਸਤਨਾਮ ਆਦਿਕ ਜਿਹੜੇ ਨਾਦ ਬਾਜੇ ਹਾਂਜੀ ਤੂਰ ਸ਼ੀਘਰ ਫਿਰ ਬਾਜਾਏ ਅਤੇ ਉਸ ਵੇਲੇ ਨਿਰੰਕਾਰ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਕਿਰਿਆ ਪਾਏ ਉਸ ਪਿਆਰੇ ਨੂੰ ਪਾ ਲਿਆ ਹੈ ਰਾਹੋ ਕਿਰਪਾ ਪਾਏ ਸਹਿਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਓ ਜੇ ਕਹਿੰਦੇ ਜਦੋਂ ਉਸ ਨਿਰੰਕਾਰ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕੀਤੀ ਦਰਸਾਏ ਸਤਿਗੁਰਾਂ ਦਰਸ਼ਨ ਕੀਤਾ ਅਤੇ ਅਬ ਮੈਨੂੰ ਹੁਣ ਰਾਤਿਆ ਗੋਬਿੰਦ ਸਿਓ ਨਿਰੰਕਾਰ ਦੇ ਨਾਲ ਲੀਨ ਹੋਇਆ ਅਸਹਿਜਾਏ ਫਿਰ ਸ਼ਾਂਤੀ ਆਦਿ ਜਿਹੜੇ ਸ਼ੁਭ ਗੁਣ ਸੀ ਉਹਨਾਂ ਗੁਰਮੁਖ ਪਿਆਰਿਆਂ ਨੂੰ ਆ ਕੇ ਪ੍ਰਾਪਤ ਹੋ ਗਏ ਹਨ। ਸੰਤ ਸੇ ਪ੍ਰੀਤਨਾਥ ਰੰਗ ਲਾਲਣ ਲਾਏ ਜਿਹੜਾ ਸੰਤਾਂ ਦਾ ਨਾ ਸੁਣੀ ਕੌਣ ਨਿਰੰਕਾਰ ਉਸ ਪਰਮੇਸ਼ਰ ਨੂੰ ਜਦੋਂ ਪ੍ਰੇਮ ਦੇ ਨਾਲ ਸੇਵਿਆ ਔਰ ਲਾਲਣ ਜਿਹੜਾ ਪਿਆਰਾ ਨਿਰੰਕਾਰ ਸੀ ਉਹਦੇ ਰੰਗ ਪਿਆਰ ਕਰਕੇ ਹਾਂਜੀ ਅਤੇ ਹਿਰਦੇ 'ਚ ਉਹਦਾ ਪਿਆਰ ਜਿਹੜਾ ਸੀ ਮਨ ਵਿੱਚ ਲਾ ਲਿਆ ਔਰ ਉਹਨਾਂ ਨੇ ਫਿਰ ਕਹਿੰਦੇ ਨਾਥ ਦੇ ਸੰਤਾਂ ਨੂੰ ਜਿਹੜੇ ਉਸ ਮਾਲਕ ਦੇ ਸੰਤ ਸੀ ਅਤੇ ਪੁਰਸ਼ ਜਿਹੜੇ ਪ੍ਰੀਤੀ ਪੂਰਵ ਜਦੋਂ ਸੇਵਾ ਕਰਦੇ ਉਹਨਾਂ ਮਹਾਂਪੁਰਖਾਂ ਦੀ ਫਿਰ ਕਹਿੰਦੇ ਉਹਨੂੰ ਵੀ ਕਿ ਸੰਤ ਪਿਆਰ ਪਰਮਾਤਮਾ ਦਾ ਰੰਗ ਲਾਏ ਉਹ ਸੰਤ ਜਿਹੜੇ ਮਹਾਂਪੁਰਖ ਹੈ ਉਹ ਵੈਸੇ ਸੁੰਦਰ ਸ਼ਰਧਾ ਰੂਪ ਵਚਨ ਸੁਣਾ ਕੇ ਇਹਦੇ ਮਨ 'ਚ ਵੀ ਉਹਦਾ ਪ੍ਰੇਮ ਰੂਪੀ ਰੰਗ ਲਾ ਦਿੰਦੇ ਹਨ। ਗੁਰ ਗਿਆਨ ਮਨ ਦ੍ਰਿੜਾਏ ਰਹਿਸ ਆਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਜੇ ਸਮੇਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਮਨ ਵਿੱਚ ਨਿਰੰਕਾਰ ਦੀ ਪ੍ਰਾਪਤੀ ਦਾ ਮੁੱਖ ਸਾਧਨ ਕੀ ਹੈ ਗਿਆਨ ਇਹ ਦ੍ਰਿੜ ਕਰਵਾ ਦਿੱਤਾ ਅਤੇ ਫਿਰ ਕੀ ਹੋਇਆ ਪਾਤਸ਼ਾਹ ਨੇ ਦੇ ਮਨ ਨਿਧਾਨ ਪਾਏ ਮਨ ਵਿੱਚ ਨਿਧੀਆਂ ਦਾ ਖਜ਼ਾਨਾ ਕੌਣ ਸੀ ਨਿਰੰਕਾਰ ਪਰਮੇਸ਼ੁਰ ਉਹ ਪ੍ਰਾਪਤ ਕਰ ਲਿਆ ਤਾਂ ਫਿਰ ਕਹਿੰਦੇ ਸਹਿਜਾਏ ਇਹ ਜਿਹੜੇ ਸ਼ਾਂਤੀ ਆਦਿਕ ਸ਼ੁਭ ਗੁਣ ਮਨ 'ਚ ਆ ਗਏ ਮਨ ਰਹਿਸ ਆਏ ਮਨ ਆਨੰਦ ਦੇ ਸਹਿਤ ਹੋ ਗਿਆ ਰਹਿਸ ਆਏ ਮੈਨੇ ਆਨੰਦ ਸਹਿਤ ਹੋ ਗਿਆ ਅਤੇ ਨਹੀਂ ਆਏ ਫਿਰ ਜਮਣ ਮਨ ਦੇ ਚੱਕਰ 'ਚ ਉਹ ਨਹੀਂ ਆਉਂਦੇ ਹਨ ਖਤਮ ਹੋ ਜਾਂਦਾ ਹੈ। ਸਤਿ ਜੀ ਮਨ ਹੈ ਕੀ ਕੰਮ ਕਰਾਂ ਮਨ ਦੀਆਂ ਜਿੰਨੀਆਂ ਕਾਮਨਾ ਸੀ ਹਾਂਜੀ ਕਰਾ ਕਲਪਨ ਸਾਰੀਆਂ ਛੱਡ ਦਿੱਤੀਆਂ ਤਿਆਗ ਦਿੱਤੀਆਂ ਹਨ। ਚਿਰ ਚਿਰ ਪਾਇਆ ਮਨ ਬਹੁਤ ਪਿਆਸ ਲੱਗ ਨਿਰੰਕਾਰ ਤੋਂ ਵਿਛੜਿਆ ਚਾਰੇ ਯੁਗਾਂ ਵਿੱਚ ਕਹਿੰਦੇ ਹੁਣ ਬੜਾ ਚਿਰ ਹੋ ਗਿਆ ਚਿੜ ਚਿੜ ਕਰਦਿਆਂ ਚਿਰ ਹੀ ਚਿਰ ਹੋ ਗਿਆ ਅਤੇ ਫਿਰ 84 ਲੱਖ ਜੂਨਾਂ ਚੱਲਦਿਆਂ ਫਿਰਦਿਆਂ ਚਿੜ ਚਿੜ ਕਰਦਿਆਂ ਬੜਾ ਸਮਾਂ ਬਤੀਤ ਹੋ ਗਿਆ ਨਿਰੰਕਾਰ ਦੇ ਦਰਸ਼ਨ ਦੀ ਮਨ ਵਿੱਚ ਬਹੁਤੀ ਪਿਆਸ ਲੱਗ ਰਹੀ ਹੈ ਹਰ ਦਰਸ਼ਨੋਂ ਦਿਖਾਵੋ ਮੋਹੇ ਤੋਂ ਬਤਾਵੋ ਕਿ ਸੰਤ ਜਨੋ ਮਹਾਤਮਾ ਜਨੋ ਤੁਸੀਂ ਕੋਈ ਐਸਾ ਪਵਿੱਤਰ ਉਪਦੇਸ਼ ਜਾਂ ਸਾਧਨ ਸਾਨੂੰ ਬਤਾਵੋ ਦੱਸੋ ਜਿਹਦੇ ਨਾਲ ਹਾਂਜੀ ਕਿਰਪਾ ਕਰੋ ਸਾਨੂੰ ਉਸ ਪਰਮਾਤਮਾ ਦਾ ਦਰਸ਼ਨ ਦਿਖਾ ਦਿਓ ਨਾਨਕ ਦੀਨ ਸਰਨ ਆਏ ਗੱਲ ਲਾਏ। ਕਹਿੰਦੇ ਅਸੀਂ ਦੀਨ ਗਰੀਬ ਹਾਂ, ਤੁਹਾਡੀ ਪਵਿੱਤਰ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ ਸਾਨੂੰ ਗੱਲ ਨਾਲ ਲਾਉਣਾ ਕਰੋ, ਪਾਪ ਪਰਮਾਤਮਾ ਦੀ ਪ੍ਰੀਤੀ ਦਿਓ, ਉਹਦਾ ਮਿਲਾਪ ਬਖਸ਼ੋ। ਆਸਾ ਮਹੱਲਾ ਪੰਜਵਾਂ ਕੋ ਬੇਖਮਗਾਰ ਤੋਰ ਹੈ। ਹੁਣ ਜਿਹੜੇ ਆਸੂ ਬੇਨਤੀ ਕਰ ਰਿਹਾ, ਕੋਈ ਇਹੋ ਜਿਹਾ ਪਰਪਕਾਰੀ ਮਹਾਂਪੁਰਖ ਹੈ ਜਿਹੜਾ ਸਾਡੀ ਸੰਗਤਾ ਮਮਤਾ ਦੀ ਬੇਖਮਗਾਰ ਇਹ ਕਠਨ ਜਿਹੜੀ ਗੜੀ ਹੈ ਇਹਨੂੰ ਤੋੜ ਦੇਵੇ। ਆਸ ਪਿਆਸ ਧੋ ਮੋਹ ਭਰਮ ਹੀ ਤੇ ਹੋ ਰਹਿ ਰਹਾ। ਔਰ ਜਿਹੜੀ ਮਨ 'ਚ ਪਦਾਰਥਾਂ ਦੀ ਆਸ ਹੈ, ਵਿਸ਼ਵਕਾਰਾਂ ਦੀ ਪਿਆਸ ਲੱਗੀ ਹੈ, ਧੋ ਜਿਹੜੇ ਛਲ ਵੱਲ ਠੱਗੀਆਂ ਠੋਰੀਆਂ ਧੋਖੇ ਹੈ, ਮੋਹ ਆ ਤੇ ਭਰਮ, ਇਹਨਾਂ ਸਾਰਿਆਂ ਤੋਂ ਕਿਰਪਾ ਕਰਕੇ ਹੋ ਰਹੇ ਮੈਨੇ ਸਾਨੂੰ ਹਟਾ ਦੇਵੇ। ਨਹੀਂ ਤਾਂ ਮਨ ਦੌੜ ਦੌੜ ਕੇ ਇਧਰੇ ਜਾ ਰਿਹਾ, ਰਹਾਓ ਵਿਸਰਾਉਣ ਲਈ ਕਿਰਪਾ ਕਰਦੇ ਹਨ। ਕਾਮ ਕ੍ਰੋਧ ਲੋਭ ਮਾਣ ਇਹ ਵਿਆਧ ਸ਼ੋਰ ਹੈ। ਜਿਵੇਂ ਕਾਮ ਕ੍ਰੋਧ ਲੋਭ ਮਾਣ ਆਦਿਕ ਜਿਹੀਆਂ ਵਿਆਧੀਆਂ, ਐਸੀ ਬਿਮਾਰੀਆਂ, ਰੋਗ ਚਿੰਬੜੇ ਹੈ, ਇਹਨਾਂ ਵੱਲੋਂ ਸਾਨੂੰ ਸ਼ੋਰ ਹੈ ਮੈਨੇ ਛਡਾ ਦੇਵੇ। ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ, ਅਨੰਦ ਨੂੰ ਪ੍ਰਭ ਧਿਆਵੋ। ਫਿਰ ਪਾਤਸ਼ਾਹ ਕਹਿੰਦੇ ਇਹਦੀ ਗੱਲ ਸੁਣ ਕੇ ਮਹਾਂਪੁਰਖ ਕਹਿੰਦੇ ਇਹੋ ਜਿਹੇ ਸੂਜਨ ਸੰਤਾਂ ਮਹਾਂਪੁਰਖਾਂ ਦੀ ਸੰਗਤ ਦੁਆਰਾ ਨਿਰੰਕਾਰ ਦੇ ਨਾਲ ਰੰਗ ਪਿਆਰ ਲਾਓ, ਗੋਬਿੰਦ ਪਰਮੇਸ਼ਰ ਦੇ ਗੁਣ ਗਾਓ, ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰੋ, ਕੋਈ ਵੀ ਸਵਾਸ ਵਿਅਰਥ ਨਾ ਜਾਣ ਦਿਓ। ਭਰਮ ਪੀਤ ਜੀਤ ਮਿਟਾਵੋ, ਨਿੱਧ ਨਾਮ ਨਾਨਕ ਮੋਰ ਹੈ। ਇਹ ਭਰਮ ਰੂਪੀ ਜਿਹੜੀ ਪੀਤ ਕੰਧ ਆ, ਦੀਵਾਰ ਬਣੀ ਹੋਈ ਹੈ, ਇਹਨੂੰ ਮਿਟਾ ਦਿਓ, ਫਿਰ ਤੁਹਾਡੀ ਜੀਤ ਜਿੱਤ ਹੋ ਜਾਏਗੀ। ਔਰ ਕਹਿੰਦੇ ਮੇਰੇ ਕੋਲ ਤਾਂ ਪਰਮਾਤਮਾ ਦਾ ਨਾਮ ਰੂਪੀ ਨਿਧੀ ਹੈ, ਇਹ ਨਿਧੀ ਰੂਪ ਹੈ, ਇਸ ਵਾਸਤੇ ਅਸੀਂ ਤਾਂ ਆਪ ਵੀ ਜਪਦੇ ਹਾਂ, ਤੁਹਾਨੂੰ ਵੀ ਇਹੀ ਕਹਿੰਦੇ ਉਸ ਨਿਰੰਕਾਰ ਦੇ ਨਾਮ ਨੂੰ ਜਪਣਾ ਕਰੋ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ। ਇਹ ਗੁਰੂ ਪਿਆਰੋ, ਕਾਮ ਕ੍ਰੋਧ ਲੋਭ ਹੰਕਾਰ ਆਦਿ ਨੂੰ ਤਿਆਗ ਦਿਓ, ਛੱਡ ਦਿਓ, ਮਨ ਵਿੱਚ ਇੱਕੋ ਇੱਕ ਗੋਬਿੰਦ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਦਾ ਸਿਮਰਨ ਕਰੋ। ਹਰ ਭਜਨ ਸਫਲ ਕਾਮ ਰਹਾਓ, ਨਿਰੰਕਾਰ ਦਾ ਭਜਨ ਕਰਨੇ ਰੂਪੀ ਕੰਮ ਜਿਹੜਾ ਇਹ ਫਲਾਂ ਦੇ ਸਮੇਤ ਆ, ਇਹ ਕੰਮ ਸਫਲ ਆ, ਬਾਕੀ ਤਾਂ ਨਿਸਫਲ ਹੈ। ਰਹਾਓ ਵਿਸਰਾਮ ਦੇ ਵੀ ਕਿਰਪਾ ਕਰਦੇ ਹਨ। ਤਜ ਮਾਨ ਵੋ ਵਿਕਾਰ ਮਿਥਿਆ ਜਪ ਰਾਮ ਰਾਮ ਰਾਮ। ਹੇ ਗੁਰੂ ਪਿਆਰਿਓ, ਮਾਨ ਹੰਕਾਰ ਇਹਦਾ ਮਿਥਿਆ ਝੂਠਾ ਪਦਾਰਥਾਂ ਦਾ ਮੋਹ ਔਰ ਵਿਸ਼ੇ ਵਿਕਾਰ ਆ, ਇਹਨਾਂ ਨੂੰ ਛੱਡ ਦਿਓ। ਔਰ ਪਰਮਾਤਮਾ ਜਿਹੜਾ ਰਮਨ ਕਰਨੇ ਯੋਗ ਹੈ, ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ। ਮਨ ਸੰਤਨਾ ਕੇ ਚਰਨ ਲਾ, ਸਾਡੀ ਤਾਂ ਇਹੀ ਸਿੱਖਿਆ ਹਾਂਜੀ, ਜੇ ਤੂੰ ਮੰਨ ਲੈ ਸੰਤਾਂ ਮਹਾਂਪੁਰਖ ਚਰਨੀ ਲੱਗ ਜਾ, ਪ੍ਰਭ ਗੋਪਾਲ ਦੀਨ ਦਿਆਲ ਪਤੂ ਪਾਨ ਪਾਰਵਨ ਚਰਨ ਸਿਮਰ ਜਾਗ। ਪ੍ਰਭੂ ਜਿਹੜਾ ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਵੇਦਾਂ ਦੇ ਪਾਲਣ ਵਾਲਾ, ਦੀਨਾਂ 'ਤੇ ਦਇਆ ਕਰਨ ਵਾਲਾ, ਪਤਿਤ ਪਾਵਨ ਪਾਪੀ ਨੂੰ ਪਵਿੱਤਰ ਕਰਨ ਵਾਲਾ, ਪਰਾਰੂਪ ਬ੍ਰਹਮ ਨਾਮ ਵਿਆਪਤਾ ਹੈ ਚਰਨ, ਵੇਦਾਂ ਕਰਕੇ ਜਿਹੜਾ ਪ੍ਰਤਿਪਾਦਕ ਹੈ, ਉਸ ਨਿਰੰਕਾਰ ਦੇ ਨਾਮ ਦੇ ਸਿਮਰਨ ਵਿੱਚ ਜਾਗਣਾ ਕਰ। ਕਰ ਭਗਤ ਨਾਨਕ ਪੂਰਨ ਭਾਗ, ਪੂਰਨ ਭਾਗਾਂ ਕਰਕੇ ਹੀ ਪਰਮੇਸ਼ਰ ਦੀ ਭਗਤੀ ਜਿਹੜੀ ਕੀਤੀ ਜਾਂਦੀ ਹੈ। ਜੇ ਭਾਗ ਬਣਾਉਣੇ ਭਗਤੀ ਕਰ। ਆਸਾ ਮਹੱਲਾ ਪੰਜਵਾਂ, ਗਿਆ ਸਰੂਪ ਸਾਖੀ ਜਿਹੜੀ ਇਸ ਤਰ੍ਹਾਂ ਬੇਨਤੀ ਕਰ ਰਹੀ ਹੈ ਕਿ ਮਾਇਆ ਕਿਸ ਤਰ੍ਹਾਂ ਦੀ ਹੈ, ਪਾਤਸ਼ਾਹ ਕਿਰਪਾ ਕਰ ਲਏ। ਹਰਖ ਸੋਗ ਬੈਰਾਗ ਆਨੰਦੀ ਖੇਲੜੀ ਦਿਖਾਇਓ ਰਹੋ, ਹਰੀ ਮੈਨੇ ਹੇ ਸਖੀ। ਇਹ ਜਿਹੜੀ ਆਨੰਦ ਦੇਣ ਵਾਲੀ ਮਾਇਆ, ਉਹ ਕਦੇ ਹਰਖ ਪੈਦਾ ਕਰਦੀ ਹੈ, ਕਦੇ ਸੋਗ ਪੈਦਾ ਕਰਦੀ ਹੈ, ਕਦੇ ਬੈਰਾਗ ਪੈਦਾ ਕਰ ਦਿੰਦੀ ਹੈ। ਐਸਾ ਖੇਲ ਸਾਰਿਆਂ ਨੂੰ ਇਹ ਮਾਇਆ ਖੇਲਣੀ ਦਿਖਾ ਰਹੀ ਹੈ। ਰਾਮ ਕਿਨਹੂੰ ਪੈ ਨਿਰਪੈ, ਕਿਨਹੂੰ ਕਿਨਹੂੰ ਉਠਕਾਓ। ਕੋਈ ਮਾਇਆ ਵਿੱਚ ਲਾ ਕੇ ਜਿਹੜੇ ਜੀਵੇ ਕਿਨ ਵਿੱਚ ਤਾਂ ਪੈ ਬੜਾ ਡਰਾਕਲ ਬਣ ਜਾਂਦਾ, ਇਹ ਖਿਨ ਵਿੱਚ ਬੜਾ ਨਿਰਭੈ ਹੋ ਜਾਂਦਾ। ਔਰ ਤੀਜੇ ਖਿਨ ਵਿੱਚ ਉੱਠ ਕੇ ਫਿਰ ਅਚਾਨਕ ਠਗਲਦਾ ਦੌੜਦਾ ਹੈ, ਕਿਨਹੂੰ ਰਸ ਭੋਗਣ, ਕਿਨਹੂੰ ਕਿਨਹੂੰ ਤਾਜਾ ਹੈ। ਇਹ ਖਿਨ ਵਿੱਚ ਤਾਂ ਜਿਹੜੇ ਦੁਨੀਆਂ ਦੇ ਪਦਾਰਥਾਂ ਦੇ ਰਸ ਹੈ ਉਹਨਾਂ ਨੂੰ ਇਕੱਠਾ ਕਰੀ ਜਾਂਦਾ, ਇਹ ਖਿਨ ਵਿੱਚ ਰਸਾਂ ਨੂੰ ਭੋਗਦਾ ਹੈ। ਔਰ ਕਿਸੇ ਖਿਨ ਵਿੱਚ ਰਸਾਂ ਨੂੰ ਤਜ ਜਾਏ ਉਹ ਛੱਡ ਕੇ ਚਲਾ ਜਾਂਦਾ ਹੈ। ਖਿਨਹੂੰ ਯੋਗ ਤਾਪ ਵਹ ਪੂਜਾ, ਕਿਨਹੂੰ ਪਰਮਾਤਮਾ। ਕੋਈ ਖਿਨ ਆਉਂਦਾ ਜਿਹ 'ਚ ਯੋਗ, ਕਿਸੇ ਖਿਨ ਵਿੱਚ ਤਪ ਕਰਦਾ, ਕਿਸੇ ਖਿਨ ਵਿੱਚ ਬਹੁਤੀ ਪੂਜਾ ਕਰ ਰਿਹਾ ਹੈ, ਕਿਸੇ ਖਿਨ ਵਿੱਚ ਪਰਮਾਇਓ ਭੱਜਾ ਨਸ਼ਾ ਕਰਦਾ ਹੈ, ਉਦੋਂ ਮਨ ਟਿਕਦਾ ਹੀ ਨਹੀਂ। ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ। ਪਾਤਸ਼ਾਹ ਕਹਿੰਦੇ ਜਿਹੜੇ ਖਿਨ ਵਿੱਚ ਪਰਮਾਤਮਾ ਦੀ ਕਿਰਪਾ ਹੁੰਦੀ ਉਹ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰਦਾ, ਤੇਰੇ ਸੰਤਾਂ ਦੀ ਸੰਗਤ 'ਚ ਜਾਂਦਾ। ਕਹਿੰਦੇ ਉਸੇ ਖਿਨ ਵਿੱਚ ਪਰਮਾਤਮਾ ਨਾਲ ਪਿਆਰ ਲੱਗ ਜਾਂਦਾ ਹੈ। ਰਾਗਾ ਸੰਗਮ ਦਾ ਪੰਜਵਾਂ ਘਰ ਸਤਾਰਵਾਂ ਆਸਾਵਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੁਣ ਜਗਿਆ ਸੂਰੂਪ ਸਖੀ ਜਿਹੜੀ ਉਹ ਬੇਨਤੀ ਕੀਤੀ ਕਿ ਕਿਹੜੇ ਸਾਧਨ ਕੰਮ ਨਾਲ ਪਿਆਰੇ ਨਿਰੰਕਾਰ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਆਸਾ ਮਹਲਾ ਪੰਜਵਾਂ ਸਾਰਾ ਸਤਾਰਵਾਂ ਆਸਾਵਰੀ ਸੋ ਇਸ ਵਾਸਤੇ ਪਾਤਸ਼ਾਹ ਮੇਹਰ ਕਰਦੇ ਹਨ ਵਾਹਿਗੁਰੂ ਜੀ ਕਹਿਣ ਓਅੰਕਾਰ ਪ੍ਰਕਾਸ਼ ਰੂਪ ਹੈ ਸਤਿਗੁਰੂ ਜੀ ਦੇ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ ਇਸ ਵਾਸਤੇ ਰਾਗਾਂ ਦੀਆਂ ਵੀ ਜੁਦੀਆਂ ਜੁਦੀਆਂ ਕਿਸਮਾਂ ਹੈਗੀਆਂ ਅਤੇ ਕਈ ਵਾਰੀ ਇੱਕ ਰਾਗ ਵਿੱਚ ਦੂਆ ਰਾਗ ਮਿਲਾ ਕੇ ਕਿਰਪਾ ਕਰ ਦਿੰਦੇ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਸ਼ਬਦ ਜਿਹੜਾ ਉਹ ਪਦ ਦੀ ਸੰਪੂਰਨਤਾ ਵਾਸਤੇ ਲਿਖਿਆ ਜਾਂਦਾ ਇਸ ਵਾਸਤੇ ਇਹਦਾ ਜਿਹੜਾ ਅਰਥ ਹੈ ਉਹ ਨਹੀਂ ਕੀਤਾ ਰੀ ਸਕੀ ਰੀ ਮੈਨੇ ਇਹ ਸਕੀ ਮੈਂ ਕਿਉਂਕਿ ਐਸਾ ਕਰ ਗੋਬਿੰਦ ਗੋਬਿੰਦ ਦਾ ਨਾਮ ਉਚਾਰਨ ਕਰ ਗੋਬਿੰਦਾਂ ਕਰਕੇ ਬਿੰਦ ਮੈਨੇ ਜਾਣਨੇ ਜੋ ਐਸਾ ਜੋ ਗੋਬਿੰਦ ਹੈ ਉਸ ਪਰਮੇਸ਼ੁਰ ਦੇ ਨਾਮ ਦਾ ਆਚਰਨ ਕਰ ਹਰ ਮਨ ਦੇ ਅੰਦਰ ਹਰੀ ਹਰ ਨਿਰੰਕਾਰ ਪਰਮੇਸ਼ੁਰ ਦਾ ਜਿਹੜਾ ਪਿਆਰ ਹੈ ਉਹਨੂੰ ਧਾਰਨਾ ਕਰ ਗੁਰ ਕਹਿਆ ਸੁਚਿਤ ਧਾਰਾਂ ਅੰਨ ਸੋ ਤੋਰ ਪੇਰਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਵਚਨ ਕਿਹਾ ਉਹਨੂੰ ਚਿੱਤ ਮਨ ਦੇ ਵਿੱਚ ਧਾਰਨ ਕਰ ਲੈ ਅੰਨ ਮੈਨੇ ਜਿਹੜੇ ਹੋਰ ਦੇਵੀ ਦੇਵਤੇ ਆ ਉਹਨਾਂ ਨਾਲੋਂ ਆਪਣੀ ਪ੍ਰੀਤੀ ਤੋੜ ਕੇ ਆਪਣੀ ਚਿੱਤ ਵਿਰਤੀ ਨੂੰ ਨਿਰੰਕਾਰ ਨਾਲ ਜੋੜਨਾ ਕਰ ਅੰਨ ਜਿਹੜੀ ਦਵੈਸ਼ ਹੈ ਇਹਦੇ ਨਾਲੋਂ ਤੋੜ ਕੇ ਰਾਗ ਦਵੈਸ਼ ਨੂੰ ਵਿਰਤੀ ਚਿੱਤ ਨੂੰ ਪਰਮਾਤਮਾ ਦੀ ਤਰਫ ਪਰਮਾਤਮਾ ਵੱਲ ਫੇਰ ਹਾਂ ਫੇਰ ਨਾ ਕਰ ਐਸੇ ਲਾਲਨ ਪਾਇਓ ਰੀ ਸਕੀ ਰਹਾਓ ਐਸੇ ਜੇ ਸਾਧਨ ਕਰੇਗਾ ਤੇ ਲਾਲਨ ਪਿਆਰਾ ਪਰਮੇਸ਼ੁਰ ਪਾਇਆ ਜਾਂਦਾ ਹੈ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਪੰਕਜ ਮੋਹ ਸਰ ਹਾਂ ਪਗ ਨਹੀਂ ਚੱਲੇ ਚੱਲੈ ਹਰ ਹਾਂ ਗਹਿੜਿਓ ਮੂੜ ਨਰ ਹਾਂ ਇਹ ਸੰਸਾਰ ਰੂਪੀ ਸਰ ਜਿਹੜਾ ਸਰੋਵਰ ਆ ਇਹਦੇ ਅੰਦਰ ਇਹ ਮੋਹ ਰੂਪੀ ਪੰਕ ਮੈਨੇ ਚਿੱਕੜ ਜਾ ਮੈਨੇ ਜਿਹੜਾ ਪੈਦਾ ਹੋ ਰਿਹਾ ਉਹਦੇ ਵਿੱਚ ਜਦੋਂ ਇਹ ਖੁੱਭ ਜਾਂਦਾ ਖੁੱਭਣ ਕਰਕੇ ਮਨ ਰੂਪੀ ਜਿਹੜੇ ਪੈ ਰਿਹਾ ਇਹ ਫਿਰ ਪਰਮਾਤਮਾ ਵੱਲ ਤੁਰਦੇ ਨਹੀਂ ਚੱਲਦੇ ਨਹੀਂ ਅਤੇ ਜਿਹੜੇ ਮੂਰਖ ਲੋਕ ਹੈ ਉਹ ਮੋਹ ਰੂਪੀ ਚਿੱਕੜ ਵਿੱਚ ਗਹਿੜਿਓ ਐਸੇ ਫਰੇ ਹੋਏ ਫਸੇ ਹੋਏ ਆ ਫਸ ਰਹੇ ਹਾਂਜੀ ਸਤਿਗੁਰਾਂ ਤੋਂ ਬਗੈਰ ਚਾਹੇ ਕਿੰਨੇ ਵੀ ਯਤਨ ਕਰ ਲੈ ਇਹ ਚਿੱਕੜ ਚੋਂ ਨਿਕਲਣਾ ਔਖਾ ਬਹੁਤ ਹੈ ਮੋਹ ਜਿਹੜਾ ਅਨੰਨ ਅਪਾਪ ਕਰਾਂ ਹਾਂ ਤੁਹਾਨੂੰ ਇੱਕ ਸਰਨ ਪੈ ਰਹੀ ਸਕੀ ਅਨੰਨ ਮੈਨੇ ਇੱਕ ਰਸ ਕਿੰਨੇ ਅਪਾ ਯਤਨ ਕਰ ਲੈ ਜਾਣ ਫਿਰ ਵੀ ਉਹ ਮੋਹ ਵਿੱਚੋਂ ਨਿਕਲ ਨਹੀਂ ਸਕਦਾ ਪਾਤਸ਼ਾਹ ਕਹਿੰਦੇ ਫਿਰ ਕੋਈ ਢੰਗ ਹੈ ਜਿੰਨਾ ਇਹ ਨਿਕਲ ਜਾਏ ਪਾਤਸ਼ਾਹ ਕਹਿੰਦੇ ਰੀ ਸਕੀ ਇਹ ਸਕੀ ਹੈ ਉਹ ਜਿਹੜਾ ਮੋਹ ਦੇ ਵਿੱਚੋਂ ਤੂੰ ਉਸ ਤਾਂ ਹੀ ਨਿਕਲ ਸਕਦਾ ਹੈ ਜੇ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਜਾਏ ਤੋ ਨਿਕਸਿਆ ਤੋ ਮੈਨੇ ਫਿਰ ਨਿਕਲੇਗਾ ਅਤੇ ਜੇ ਤਦ ਹੀ ਨਿਕਲੇਗਾ ਜੇ ਨਿਰੰਕਾਰ ਦੀ ਸ਼ਰਨ ਵਿੱਚ ਪੈ ਜਾਵੇਗਾ ਫਿਰ ਫਿਰ ਚਿੱਤ ਥਿਰਾਂ ਹਾਂ ਬਨ ਗ੍ਰਹਿ ਸੰਸਰਾਂ ਹਾਂ ਸਾਧ ਸੰਗਤ ਵਿੱਚ ਆ ਕੇ ਆਪਣੀ ਚਿੱਤ ਨੂੰ ਥਿਰ ਟਕਾ ਕੇ ਜਿਹੜਾ ਸਦਾ ਸਥਿਰ ਰੂਪੀ ਨਿਰੰਕਾਰ ਹੈ ਉਹਦੇ ਚਿੱਤ ਥਿਰ ਮੈਨੇ ਇਸਤ ਕਰ ਲਾ ਟਕਾ ਲਾਂ ਕਿਉਂਕਿ ਪਰਮਾਤਮਾ ਇੱਥੇ ਰਹਿਣ ਵਾਲਾ ਥਿਰ ਰੂਪੀ ਨਿਰੰਕਾਰ ਵਿੱਚ ਥਿਰ ਹਾਂਜੀ ਪਰਬਤ ਦੀ ਨਹੀਂ ਆਈ ਚਿੱਤ ਨੂੰ ਥਿਰ ਕਰ ਲਾ ਇਰਾਦਾ ਬਿਲਕੁਲ ਅਡੋਲ ਬਣਾ ਲਾ ਔਰ ਜੰਗਲ ਦੇ ਵਿੱਚ ਘਰ ਨੂੰ ਜੰਗਲ ਆ ਅਤੇ ਘਰ ਹੈ ਇਹਨੂੰ ਸੰਸਰ ਇੱਕੋ ਜਿਹਾ ਜਾਣ ਲੈ ਅੰਤਰ ਇੱਕ ਪਿਰ ਹਾਂ ਬਾਰਾਂ ਨੇ ਇੱਕ ਘਰ ਹਾਂ ਫਿਰ ਦੇ ਦਿੰਦੇ ਇੱਕ ਪਿਰ ਨਿਰੰਕਾਰ ਨੂੰ ਨਿਸ਼ਚੇ ਕਰ ਲੈ ਬਾਹਰ ਚਾਹੇ ਅਨੇਕਾਂ ਤਰ੍ਹਾਂ ਦਾ ਲੈਣ ਦੇਣ ਰੂਪੀ ਤਿਉਹਾਰ ਵੀ ਧਾਰਨ ਕਰ ਲਾ ਪਰ ਮਨ ਵਿੱਚ ਉਹਦਾ ਪਿਆਰ ਧਾਰੀ ਰੱਖ ਰਾਜਨ ਜੋ ਕਰ ਹਾਂ ਤੁਹਾਨੂੰ ਨਾਨਕ ਲੋਕ ਅਲੋਗੀ ਰਹੀ ਸਕੀ ਪਾਤਸ਼ਾਹ ਕਹਿੰਦੇ ਇਹੋ ਜਿਹੇ ਰਾਜਨ ਰਾਜ ਯੋਗ ਭਗਤੀ ਯੋਗ ਨੂੰ ਕਰ ਲੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਰੀ ਸਕੀ ਮੈਨੇ ਇਹ ਸਕੀ ਇਸ ਤਰ੍ਹਾਂ ਦੇ ਸਾਧਨ ਜਿਹੜੇ ਕਰਦੇ ਉਹ ਫਿਰ ਲੋਕਾਂ ਵਿੱਚ ਸੰਸਾਰ ਵਿੱਚ ਰਹਿੰਦੇ ਅਲੋਗੀ ਲੋਕਾਂ ਤੋਂ ਅਲੋਗੀ ਮੈਨੇ ਅਸੰਗ ਰਹਿੰਦੇ ਹਨ ਆਸਾਵਰੀ ਮਹਲਾ ਪੰਜਵਾਂ ਮਨਸਾ ਇੱਕ ਮਾਨ ਹਾਂ ਕਿ ਮੇਰੇ ਪਿਆਰੇ ਪ੍ਰਭੂ ਮਨਸਾ ਬੁੱਧੀ ਚ ਐਸੀ ਕਿਰਪਾ ਕਰੋ ਇੱਕ ਨੂੰ ਮੰਨਣਾ ਕਰੀਏ ਬੁੱਧੀ ਚ ਇੱਕ ਨੂੰ ਮੰਨਣਾ ਕਰ ਗੁਰਸੋਂ ਨੇਤ ਧਿਆਨ ਹਾਂ ਦ੍ਰਿੜ ਸੰਤ ਮੰਤ ਗਿਆਨ ਹਾਂ ਨੇਤ ਮੈਨੇ ਹਮੇਸ਼ਾ ਨੇਤਾ ਪ੍ਰਭੂ ਸਤਿਗੁਰ ਸੱਚੇ ਪਾਤਸ਼ਾਹ ਨੂੰ ਮਿਲ ਕੇ ਧਿਆਨ ਬਿਰਤੀ ਲਾਉਣਾ ਕਰ ਉਹ ਤੇ ਰੂਪੀ ਜਿਹੜਾ ਪਰਮਾਤਮਾ ਉਹ 'ਚ ਧਿਆਨ ਲਾਉਣਾ ਕਰ ਨੇਤ ਨੇਤਰਾਂ ਨਾਲ ਸਤਿਗੁਰਾਂ ਦਰਸ਼ਨ ਕਰ ਮਨ ਨਾਲ ਧਿਆਨ ਲਾ ਔਰ ਸਤਿਗੁਰਾਂ ਦਾ ਜਿਹੜਾ ਮੰਤਰ ਦੁਆਰਾ ਰਸਨਨ ਗਿਆਨ ਨੂੰ ਦ੍ਰਿੜ ਪੱਕਾ ਕਰ ਹਰ ਵੇਲੇ ਸਿਮਰਨ ਕਰਦਾ ਰਿਹਾ ਸੇਵਾ ਗੁਰ ਚਰਾਨ ਹਾਂ ਤੋਂ ਮਿਲੀ ਹੈ ਗੁਰ ਕਿਰਪਾਨ ਮੇਰੇ ਮਨ ਰਾਓ ਗੁਰਾਂ ਦੇ ਚਰਾਨ ਚਰਨਾਂ ਦੀ ਸੇਵਾ ਕਰ ਇਹ ਪਿਆਰਿਆ ਮਨਾ ਅਤੇ ਸਤਿਗੁਰਾਂ ਦੀ ਜਦੋਂ ਮੇਰ ਕਿਰਪਾ ਤੈਨੂੰ ਮਿਲ ਜਾਏਗੀ ਕਿਰਪਾਨ ਮੈਨੂੰ ਕਿਰਪਾ ਮਿਲੇਗੀ ਫਿਰ ਤਦੋਂ ਕਹਿੰਦੇ ਸਤਿਗੁਰਾਂ ਪਾਸੋਂ ਇਹ ਗਿਆਨ ਰੂਪੀ ਕਿਰਪਾਨ ਖੰਡਾ ਮਿਲੇਗਾ ਫਿਰ ਤਦੋਂ ਕਿਰਪਾਨ ਧਾਰਨੀ ਮਿਲੇਗੀ ਇਹ ਵੀ ਗੁਰੂ ਦੀ ਬਖਸ਼ਿਸ਼ ਨਾ ਜਿਵੇਂ ਅੰਬਰ ਛਕਦੇ ਪੰਜਾਂ ਕਗਾਰਾਂ ਸ੍ਰੀ ਸਾਹਿਬ ਮਿਲਦੇ ਇਸ ਤਰ੍ਹਾਂ ਗੁਰੂ ਦੀ ਕਿਰਪਾ ਆਣ ਹੈ ਆਣ ਕੇ ਤੈਨੂੰ ਕਿਰਪਾ ਪ੍ਰਾਪਤ ਹੋ ਜਾਏਗੀ ਅਤੇ ਆਣ ਤੇਰੀ ਇੱਜ਼ਤ ਨੂੰ ਬਚਾਏਗੀ ਇਸ ਵਾਸਤੇ ਰਾਮ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਟੁੱਟੇ ਹਨ ਭਰਾਣ ਰਵ ਸਰਵਸਾਨ ਜਦੋਂ ਭਰਾਣ ਮੈਨੇ ਭਰਾਂਤੀ ਇਹ ਸ਼ਾਇਦ ਅੰਨ ਮੈਨੇ ਜਿਹੜੀ ਦੁਵੈਸ਼ ਹੈ ਇਹ ਦੁਵੈਸ਼ ਕਰਕੇ ਵਿਕਾਰ ਹੈ ਸਾਰੇ ਟੁੱਟ ਜਾਣਗੇ ਤਾਂ ਫਿਰ ਕਹਿੰਦੇ ਸਾਰੇ ਸਥਾਨਾਂ ਨਿਰੰਕਾਰ ਨੂੰ ਰੱਬ ਮੈਨੇ ਭਰਪੂਰ ਹੋਇਆ ਤੂੰ ਨਿਸ਼ਚਾ ਯਕੀਨ ਕਰੇਗਾ ਕਿ ਸਾਰੇ ਇੱਕੋ ਇੱਕ ਪਰਮੇਸ਼ਰ ਹੈ ਲਹਿਓ ਜਮ ਭਿਆਨ ਹਾਂ ਪਾਇਓ ਪੇੜ ਥਾਨ ਹਾਂ ਤੋ ਚੂਕੀ ਸਗਲ ਕਾਨ ਜਦੋਂ ਕਹਿੰਦੇ ਪੇੜ ਪੇੜ ਕੌਣ ਹੈ ਮੂਲ ਰੂਪੀ ਨਿਰੰਕਾਰ ਰੂਪੀ ਜਦੋਂ ਸਥਾਨ ਨੂੰ ਪ੍ਰਾਪਤ ਕਰ ਲਿਆ ਤਾਂ ਫਿਰ ਕੀ ਹੋਏਗਾ ਭਿਆਨ ਜਿਹੜਾ ਡਰਾਉਣਾ ਜਮ ਸੀ ਉਹ ਮਗਰੋਂ ਲੈ ਜਾਏਗਾ ਅਤੇ ਮਗਰੋਂ ਜਮ ਲੱਥ ਗਿਆ ਅਤੇ ਸਾਰਿਆਂ ਦੀ ਜਿਹੜੀ ਕਾਨ ਕਨੌੜ ਹੈ ਮੁਹਤਾਜੀ ਹੈ ਉਹ ਚੁੱਕ ਜਾਏਗੀ ਅਤੇ ਤੂੰ ਬੇਮੁਹਤਾਜ ਹੋ ਜਾਏਗਾ ਲਹਿਨੂੰ ਜਿਸ ਮਥਾਨ ਹਾਂ ਪੈ ਪਾਵਕ ਪਾਰ ਪੁਰਾਣ ਹਾਂ ਜਿਹਦੇ ਪਾਤਸ਼ਾਹ ਕਹਿੰਦੇ ਮਥਾਨ ਮੱਥੇ ਦੇ ਲਹਿਨੂੰ ਸ੍ਰੇਸ਼ਟ ਲੇਖ ਲਿਖੇ ਹੋਏ ਉਹ ਫਿਰ ਜਿਹੜਾ ਪੈਦਾ ਸੰਸਾਰ ਸਾਗਰ ਆ ਇਹਦੀ ਜਿਹੜੀ ਤ੍ਰਿਸ਼ਨਾ ਰੂਪੀ ਬੜਵਾ ਅੱਗ ਹੈ ਕਿ ਤੂੰ ਪਾਰ ਪੁਰਾਣ ਮੈਨੂੰ ਪਾਰ ਪੈ ਜਾਏਗਾ ਉਹੀ ਪਾਰ ਪੈਂਦਾ ਨਹੀਂ ਤਾਂ ਇਸ ਅੱਗ ਵਿੱਚ ਸਾਰੇ ਸੜ ਰਹੇ ਝੁਲਸ ਰਹੇ ਆ ਨਿਜ ਕਰ ਤੇ ਸਹਿ ਥਾਨ ਹਾਂ ਹਰ ਰਸ ਰਸ ਹੈ ਮਨ ਹਾਂ ਪਾਤਸ਼ਾਹ ਕਹਿੰਦੇ ਉਹਦੀ ਫਿਰ ਸਰੂਪ ਰੂਪੀ ਨਿਜ ਥਾਨ ਵਿੱਚ ਇਸ ਸਥਿਤੀ ਟਿਕਾ ਬਿਰਤੀ ਹੋ ਜਾਂਦੀ ਹੈ ਮਨ ਫਿਟਕ ਜਾਂਦਾ ਇਹ ਜਿਹੜੇ ਸੰਸਾਰ ਦੇ ਰਸਾਂ ਵਿੱਚੋਂ ਫਿਰ ਉਹ ਕਹਿੰਦੇ ਜਿਹੜਾ ਹਰੀ ਰਸ ਨੂੰ ਮਾਣ ਹਰੀ ਰਸ ਦੇ ਆਨੰਦ ਨੂੰ ਮਾਣਦਾ ਹੈ ਭੋਗਦਾ ਹੈ ਲਾਥੀ ਤੇ ਸੁਖਾਨ ਹਾਂ ਨਾਨਕ ਸਾਹਿਬ ਸਮਾਇਓ ਰੇ ਮਨ ਪਾਤਸ਼ਾਹ ਕਹਿੰਦੇ ਉਸ ਪੁਰਖ ਦੀ ਕਿਸ ਮੈਨੇ ਤ੍ਰਿਸ਼ਨਾ ਰੂਪੀ ਜਿਹੜੀ ਭੁੱਖ ਹੈ ਉਹ ਲੈ ਜਾਂਦੀ ਪਾਤਸ਼ਾਹੀ ਕਿਰਪਾ ਕਰਦੇ ਕਿ ਇਹ ਪਿਆਰਿਓ ਉਹ ਜਿਹੜਾ ਗੁਰਮੁਖ ਪਿਆਰਾ ਉਹ ਸਹਿਜ ਪਦ ਵਿੱਚ ਸਮਾਉਂਦਾ ਹੈ ਖਾਲਸਾ ਗਰੀ ਮਹਲਾ ਪੰਜਵਾਂ ਹਰ ਹਰ ਹਰ ਗੁਣੀ ਹਾਂ ਤੇ ਪੇਸਾਈ ਧੁਨੀ ਹਾਂ ਸਾਧੂ ਰਸਨ ਭਾਨੀ ਹਾਂ ਛੂਟਣ ਵਿੱਚ ਸੁਣੀ ਹਾਂ ਪਾਈਏ ਵੱਡ ਪੁੰਨੀ ਹਾਂ ਮੇਰੇ ਮਨਾਂ ਰਹੋ ਸੰਬੋਧਨ ਕਰ ਕਹਿੰਦੇ ਹੇ ਮੇਰੇ ਮਨਾਂ ਪਿਆਰਿਆ ਅਸੀਂ ਮੋਹ ਜਾਲ ਤੋਂ ਛੁੱਟਣ ਦੀ ਜਿਹੜੀ ਵਿਧ ਇਹ ਯੁਗਤੀ ਸੁਣੀ ਤਰੀਕਾ ਸੁਣਿਆ ਤੂੰ ਵੀ ਸੁਣ ਲੈ ਤੂੰ ਸੰਤਾਂ ਮਹਾਂਪੁਰਸ਼ਾਂ ਮਿਲ ਕੇ ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਗੁਣੀ ਮੈਨੇ ਵਿਚਾਰਨਾ ਹੁੰਦਾ ਔਰ ਫਿਰ ਕਹਿੰਦੇ ਸਾਹਿਤ ਨੇ ਸ਼ਾਂਤੀ ਆਦਿਕ ਜਿਹੜੀ ਹਾਂਜੀ ਸ਼ਾਂਤੀ ਦੇਣ ਵਾਲੀ ਬਾਣੀ ਇਹਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ ਬਾਣੀ ਵੀ ਪੜ੍ਹ ਸਿਮਨ ਵੀ ਕਰ ਪਰਮਾਤਮਾ ਦੁਆਰਾ ਰਸਨਾ ਨਾਲ ਪਰਮਾਤਮਾ ਦੇ ਨਾਮ ਨੂੰ ਭਨੀ ਮੈਨੇ ਉਚਾਰਦਾ ਰਿਹਾ ਕਰ ਫਿਰ ਕਹਿੰਦੇ ਕਿ ਮੇਰੇ ਪਿਆਰਿਆਂ ਮਨ ਸੰਤਾਂ ਦਾ ਸੰਗ ਜਿਹੜਾ ਆ ਵੱਡਿਆਂ ਪੁੰਨਾਂ ਕਰਕੇ ਪ੍ਰਾਪਤ ਹੁੰਦਾ ਹੈ ਰਾਹੋ ਵਿਸ਼ਰਾਮ ਦੇਵ ਦੀ ਕਿਰਪਾ ਕਰਦੇ ਹਨ ਪਾਈਏ ਵੱਡ ਪੁੰਨੀ ਮੇਰੇ ਮਨ ਵੱਡੇ ਪੁੰਨਾਂ ਨਾਲ ਉਹਨਾਂ ਪੂਰਨ ਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਖੋਜਿਆ ਜਨ ਮੁਨੀ ਹਾਂ ਸਰਬ ਕਾ ਪ੍ਰਭ ਧਨੀ ਹਾਂ ਦੁਲਭ ਕਾਲ ਦੁਨੀ ਹਾਂ ਦੁੱਖ ਮਨਸਨੀ ਉਸ ਨਿਰੰਕਾਰ ਨੂੰ ਮੁਨੀ ਜਨ ਖੋਜਦੇ ਆ ਲੱਭਦੇ ਫਿਰਦੇ ਆ ਜੋ ਪਰਮਾਤਮਾ ਸਾਰਿਆਂ ਦਾ ਧਨੀ ਮੈਂ ਮਾਲਕ ਹੈ ਸਾਰਿਆਂ ਦੁੱਖਾਂ ਦਾ ਨਾਸ ਕਰਨ ਵਾਲਾ ਵੀ ਪਰਮੇਸ਼ਰ ਦਾ ਨਾਮ ਹੈ ਉਹ ਫਿਰ ਕਹਿੰਦੇ ਕਲਯੁਗ ਦੀ ਦੁਨੀਆਂ ਵਿੱਚ ਪ੍ਰਾਪਤ ਹੋਣਾ ਹੈ ਤਾਂ ਬੜਾ ਦੁਰਲੱਭ ਆ ਲੇਕਿਨ ਜੇ ਗੁਰੂ ਦੀ ਕਿਰਪਾ ਹੋ ਜਾ ਕੇ ਸੁਲਭ ਵੀ ਹੈ ਪ੍ਰਭਪੂਰਨ ਆਸਨੀ ਮੇਰੇ ਮਨ ਇਹ ਮੇਰੇ ਮਨ ਪਿਆਰੇ ਇੱਕ ਨਿਰੰਕਾਰ ਦੀ ਆਸਨੀ ਆਸਾ ਦੇ ਪੂਰਨ ਕਰਨ ਵਾਲਾ ਇੱਕ ਨਿਰੰਕਾਰ ਹੀ ਉਹ ਤੇਰੀਆਂ ਆਸਾਂ ਪੂਰੀਆਂ ਕਰੇਗਾ ਪ੍ਰਭਪੂਰਨ ਆਸਨੀ ਮੇਰੇ ਮਨ ਤੇਰੀ ਆਸਨੀ ਜਿਹੜੀ ਇੱਛਾ ਆਸਾ ਆ ਉਹ ਪ੍ਰਭੂ ਪੂਰਨ ਕਰ ਦੇਵੇਗਾ ਮਨ ਸੋ ਸੇਵੀਏ ਹਾਂ ਕਿ ਮਨ ਸੋ ਕਰ ਕਹਿੰਦੇ ਉਸ ਨਿਰੰਕਾਰ ਦੀ ਮਨ ਕਰਕੇ ਸੇਵਾ ਕਰ ਹਰ ਪਲ ਘੜੀ ਉਹਦੀ ਯਾਦ ਵਿੱਚ ਜੁੜਿਆ ਰਿਹਾ ਕਰ ਅਲੱਗ ਭੇਵੀਏ ਹਾਂ ਤਾਂ ਸੋ ਪ੍ਰੀਤ ਕਰ ਹਾਂ ਬਿੰਨ ਸੁਣਾ ਜਾਏ ਮਰ ਹਾਂ ਔਰ ਆਪਣੇ ਆਪ ਕਹਿੰਦੇ ਅਲੱਗ ਜਿਹੜਾ ਜਾਣਨੇ ਤੋਂ ਰਹਿਤ ਹੈ ਅਭੇਵੀਏ ਭੇਦਾਂ ਤੋਂ ਰਹਿਤ ਕੌਣ ਨਿਰੰਕਾਰ ਆ ਉਸ ਨਿਰੰਕਾਰ ਨੂੰ ਪ੍ਰੀਤੀ ਕਰ ਉਹ ਪਿੱਛੇ ਵੀ ਨਹੀਂ ਸੀ ਬਿੰਨ ਸਦਾ ਹੁਣ ਵੀ ਨਹੀਂ ਮਰ ਜਾਂਦਾ ਅੱਗੇ ਵੀ ਮਰ ਕੇ ਨਾਸ ਨਹੀਂ ਹੁੰਦਾ ਉਹ ਤਾਂ ਇੱਕ ਰਸ ਰਹਿਣ ਵਾਲਾ ਪਰਮੇਸ਼ਰ ਹੈ ਨਾ ਜਨਮ 'ਚ ਨਾ ਮਰਨ 'ਚ ਉਹਦੀ ਭਗਤੀ ਕਰ ਗੁਰ ਕੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਾਲ ਮੈਂ ਉਹਨੂੰ ਜਾਣਿਆ ਪਾਤਸ਼ਾਹ ਕਿਰਪਾ ਕਰਦੇ ਇਹ ਮੇਰੇ ਮਨ ਪਿਆਰਿਆ ਹੈ ਜੀ, ਉਸ ਉੱਤੇ ਸਾਡਾ ਮਨ ਮੰਨ ਗਿਆ ਕਿ ਉਹ ਤੋਂ ਬਿਨਾਂ ਕਦੇ ਢੋਈ ਨਹੀਂ ਮਿਲਣੀ। ਆ ਸਾਬਰੀ ਮਹਲਾ ਪੰਜਵਾਂ, ਏਕਾਵਟ ਗੋਹ ਹਾਂ, ਗੁਰਕਾ ਸਬਦ ਕਹੋ ਹਾਂ, ਆਗਿਆ ਸਤ ਸਹ ਹਾਂ, ਇਹ ਪਿਆਰਿਆ ਇੱਕ ਨਿਰੰਕਾਰ ਦੀ ਉੱਠ ਗੋਹ ਮੈਂ ਨਹੀਂ ਗ੍ਰਹਿਣ ਕਰ। ਸਤਿਗੁਰੂ ਸੱਚੇ ਪਾਤਸ਼ਾਹ ਦੇ ਮਨ ਵਿੱਚ ਕਹੋ, ਗੁਰੂ ਦੇ ਮੰਤਰ ਦਾ ਪਾਠ ਕਰਿਆ ਕਰ, ਸਿਮਰਨ ਕਰਿਆ ਕਰ, ਪਰਮਾਤਮਾ ਦੀ ਆਗਿਆ ਵਿੱਚ ਉਹਨੂੰ ਸੱਚ ਜਾਣ ਕੇ ਸਹ ਜੀ ਸਹਾਰ ਨਾ ਕਰ। ਮੰਨਣ ਦਾ ਲੋਹ ਹਾਂ, ਸੁਖੀ ਹੈ, ਸੁਖ ਹੈ, ਸਮਾਈ ਹੈ, ਮੇਰੇ ਮਨ ਰਹੋ। ਇਸ ਰਾਮ ਦੇ ਕਹਿੰਦੇ ਮਨ ਵਿੱਚ ਜਿਹੜਾ ਨੌ ਨਿਰੀਆਂ 18 ਸਿੱਖੀਆਂ ਦੇ ਖਜ਼ਾਨਿਆਂ ਦਾ ਮਾਲਕ ਹੈ, ਉਹ ਪਰਮਾਤਮਾ ਨੂੰ ਲੈਣਾ ਗਾ। ਇਹ ਪਿਆਰਿਆ ਤੇਰਾ ਫਿਰ ਸੁੱਖਾਂ ਵਿੱਚ ਸਮਾਈਏ ਮੈਨੇ ਸਮਾਉਣਾ ਹੋ ਜਾਏਗਾ। ਰਾਹੋ ਵਿਸਰਾਮ ਦੇ ਕਿਰਪਾ ਕਰਦੇ ਹਨ, ਜੀਵਤ ਜੋ ਮਰੇ ਹਾਂ ਦੁੱਤਰ ਸੋ ਤਰੇ ਹਾਂ। ਜਿਹੜਾ ਗੁਰਮੁਖ ਜੀਵਤ ਭਾਅ ਤੋਂ ਮਰ ਗਿਆ ਉਹ ਦੁੱਤਰ ਮੈਨੇ ਦੋਸਤਰ, ਜਿਹੜਾ ਕਠਿਨ ਸੰਸਾਰ ਸਾਗਰ ਆ ਕਿ ਤੂੰ ਸਹਿਜੇ ਸੋਤੇ ਸੇ ਤਰ ਜਾਂਦਾ, ਜਿਵੇਂ ਗਾਂ ਦੇ ਖੁਰ ਵਿੱਚ ਪਾਣੀ ਹੋਵੇ ਟੱਪਣ ਲੱਗਿਆ ਕੋਈ ਤਕਲੀਫ ਨਹੀਂ ਹੁੰਦੀ, ਐਵੇਂ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਸਭ ਕੀ ਰੇਨ ਹੋਏ ਹਾਂ, ਨਿਰਭਉ ਕਹੋ ਸੋਏ ਹਾਂ, ਉਹ ਗੁਰਮੁਖ ਸਾਰਿਆਂ ਦੇ ਚਰਨਾਂ ਦੀ ਰੇਨ ਧੂੜੀ ਹੋ ਜਾਂਦਾ। ਉਹ ਗੁਰਮੁਖ ਫਿਰ ਨਿਰਖੌਫ ਨਿਰਭਉ ਪੈ ਤੋਂ ਰਹਿਤ ਕਿਹਾ ਜਾਂਦਾ। ਮਿੱਟੇ ਅੰਦੇਸਿਆ ਹਾਂ, ਸੰਤ ਉਪਦੇਸ਼ ਹੈ ਮੇਰੇ ਮਨ। ਹੁਣ ਪ੍ਰਹਲਾਦ ਦੇ ਕੋਲ ਹੈਗਾ 5 ਸਾਲ ਦਾ ਬਾਲਕ ਸੀ, ਨਿਰਭਉ ਬਾਲਕ ਮੂਲ ਨਾ ਡਰੇ। ਹੁਣ ਕਿਉਂ ਨਹੀਂ ਡਰਦਾ? ਪਰਮੇਸ਼ੁਰ ਦਾ ਨਾਮ ਹਿਰਦੇ 'ਚ ਨਿਵਾਸ ਕਰ ਗਿਆ। ਬਥੇਰਾ ਡਰਾਇਆ ਪਰ ਸੜੋਲ ਹੋਇਆ। ਅਤੇ ਗੁਰਸਿੱਖਾਂ ਦੀ ਤਾਂ ਮਹਿਮਾ ਬੜੀ ਅਲੌਕਿਕ ਹੀ ਹੈ, ਸਾਰਾ ਇਤਿਹਾਸ ਹੀ ਗੁਰਸਿੱਖਾਂ ਦੇ ਜੀਵਨ ਨਾਲ ਭਰਿਆ ਹੋਇਆ। ਮਿੱਟੇ ਅੰਦੇਸਿਆ ਸੰਤ ਉਪਦੇਸ਼ ਹੈ ਮੇਰੇ ਮਨ, ਇਹ ਮੇਰੇ ਪਿਆਰਿਆ ਜੇ ਸਮੇਂ ਸੰਤਾਂ ਨੇ ਉਪਦੇਸ਼ ਦਿੱਤਾ, ਸਾਰੇ ਅੰਦੇਸੇ ਜਿਹੜੇ ਸੰਸੇ ਸੀ ਪਰਮ ਸੀ ਪਰਮਾਨ ਗਾਤਿਆ ਪਰਮੇਰ ਗਾਤਿਆ ਗੁਪਰ ਜੇ ਆ ਸਾਰੇ ਮਿਟ ਗਏ। ਜਿਸ ਜਿਨ ਨਾਮ ਸੁੱਖਾਂ ਅਤੇ ਸੁਨਿਗਟਾਂ ਕਦੇ ਲੋਕਾਂ, ਜਿਹੜੇ ਗੁਰਮੁਖਾਂ ਨੂੰ ਪਰਮੇਸ਼ੁਰ ਦੇ ਨਾਮ ਦਾ ਸੁੱਖ ਪ੍ਰਾਪਤ ਹੋਇਆ, ਉਹਨਾਂ ਦੇ ਨੇੜੇ ਕਦੇ ਦੁੱਖ ਆਉਂਦਾ ਹੀ ਨਹੀਂ। ਕਿਉਂਕਿ ਉਹ ਵਿਅਕਤੀ ਜਿਹੜੀ ਹੈ ਸਰੀਰ ਤੋਂ ਇੰਦਰੀਆਂ ਤੋਂ ਮਨ ਬੁੱਧੀ ਤੋਂ ਉੱਪਰ ਉੱਠ ਜਾਂਦੀ ਹੈ, ਆਤਮਾਕਾਰ ਹੋ ਜਾਂਦੀ ਹੈ। ਆਤਮਾ ਜਿਹੜੀ ਉਹ ਸੁੱਖ ਸਰੂਪ ਹੈ, ਜੋ ਹਰ ਹਾਲ ਜਾਂ ਸੁਣੇ ਹਾਂ ਸਭ ਕੁਝ ਤੇ ਸਮਾਨੇ ਹਾਂ। ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਜਾਂ ਸੁਣਦੇ ਹੈ ਉਹਨੂੰ ਸਭ ਕੋਈ ਪੂਜ ਮੰਨਦਾ, ਉਹ ਸਾਰਿਆਂ ਦੀ ਪੂਜਾ ਯੋਗ ਬਣ ਜਾਂਦੀ। ਸਭ ਸੁਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨ, ਉਸ ਗੁਰਮੁਖ ਦਾ ਸੰਸਾਰ ਵਿੱਚ ਆਉਣਾ ਸਫਲ ਆ। ਪਾਤਸ਼ਾਹ ਜੀ ਕਿਰਪਾ ਕਰਦੇ ਆ, ਇਹ ਮੇਰੇ ਪਿਆਰੇ ਮਨ, ਜਿਹੜਾ ਗੁਰਮੁਖ ਪਿਆਰਾ ਪਰਮਾਤਮਾ ਨਿਰੰਕਾਰ ਨੂੰ ਪਾ ਗਿਆ, ਹਾਂਜੀ ਉਹਦਾ ਆਇਆ ਸੰਸਾਰ 'ਤੇ ਸਫਲ ਆ। ਅਸੀਂ ਲੋਕਾਂ ਨੂੰ ਖੁਸ਼ ਕਰਦੇ ਹਾਂ, ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਸੇਵਾ ਨਹੀਂ ਕਰਦੇ, ਸਿਮਰਨ ਨਹੀਂ ਕਰਦੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੀਵਨ ਪੜ੍ਹੋ, ਕਿਸ ਤਰ੍ਹਾਂ ਕਮਾਈ ਕੀਤੀ ਮਹਾਰਾਜ ਪ੍ਰਸੰਨਤਾ ਲਈ। ਧੰਨ ਧੰਨ ਸਾਹਿਬ ਸ਼੍ਰੀ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਸਾਨੂੰ ਮਸਾਲਾਂ ਬਣਾ ਕੇ ਆਪ ਦਿਖਾਲੀਆਂ ਮਹਾਰਾਜ। ਆ ਸਾਬਰੀ ਮਹਲਾ ਪੰਜਵਾਂ, ਮਿਲ ਹਰ ਜਸ ਗਾਈਏ ਹਾਂ ਪਰਮ ਪਦ ਪਾਈਏ ਹਾਂ। ਕਹਿੰਦੇ ਇਹ ਮਨਾ ਅੰਤਮਾ ਤੋਂ ਮਿਲ ਕੇ ਪਰਮਾਤਮਾ ਦਾ ਜਿਹੜਾ ਜਸ ਹੈ ਉਹਨੂੰ ਗਾਉਣਾ ਸਾ, ਫਿਰ ਤੂੰ ਪਰਮ ਪਦ ਕੈਵਲ ਮੋਕਸ਼ ਜਿਹੜੀ ਉਹਨੂੰ ਪ੍ਰਾਪਤ ਕਰ ਲਏਗਾ। ਰਿਤੇ ਗਿਆਨਾਂ ਨਾਲ ਕੈਵਲ ਗਿਆਨ ਤੋਂ ਇਹਨੇ ਕੈਵਲ ਮੋਕਸ਼ ਹੁੰਦੀ ਨਹੀਂ, ਕੋਈ ਸਰੂਪ ਹੈ, ਸੁਜੋਜ ਹੈ, ਸਮੀਪ ਹੈ, ਸਲੋਕ ਹੈ, ਇਹ ਮੁਕਤੀ ਜਿਹੜੀ ਕੈਵਲ ਹੈ ਉਹਦੇ ਵਾਸਤੇ ਕਹਿ ਰਹੇ। ਕਿਉਂਕਿ ਰਾਜਨ ਚਾਹ ਮੁਕਤ ਨੇ ਚਾਹ ਮਨਪ੍ਰੀਤ ਜਨ ਕਮਲਾਰੇ, ਸਾਰੇ ਮੁਕਤੀਆਂ ਨੂੰ ਤਿਆਗਿਆ ਮੁਕਤ ਬੱਪੜੀ ਵੀ, ਅਤੇ ਉਹਨੂੰ ਗੁਰਮੁਖ ਪਿਆਰੇ ਤਿਆਗਦੇ ਆ, ਪਰ ਜਿਹੜੀ ਕੈਵਲ ਮੋਕਸ਼ ਅਭੇਦ ਆ, ਸੂਰਜ ਕਿਰਨ ਮੇਲੇ ਜਲ ਤਾ ਜਲ ਹੋਊਗਾ ਆਮ, ਉਹਨੂੰ ਪ੍ਰਾਪਤ ਕਰਦੇ ਹਨ। ਪੁਆ ਰਸ ਜੋ ਵਿਧੇ ਹਾਂ ਤਾਂ ਕੋ ਸਗਲ ਸਿੱਧੇ ਹਨ, ਜਿਹੜੇ ਗੁਰਮੁਖ ਉਸ ਆਤਮਾ ਰਸ ਵਿਧੇ ਤਦਾਕਾਰ ਹੋ ਗਿਆ, ਲੀਨ ਹੋ ਗਿਆ, ਉਹਨਾਂ ਨੂੰ ਸਾਰੀਆਂ ਸਿੱਧੀਆਂ ਵਿਧੀਆਂ ਨਿਧੀਆਂ ਪ੍ਰਾਪਤ ਹੋ ਜਾਂਦੀਆਂ, ਭਾਵ ਉਹਨਾਂ 'ਚ ਸਾਰੇ ਪਵਿੱਤਰ ਗੁਣ ਆ ਜਾਂਦੇ ਹਨ। ਅੰਦਨ ਜਾਗਿਆ ਨਾਨਕ ਬੁੱਢ ਪਾ ਗਿਆ ਮੇਰੇ ਮਨ ਰਹਾਓ, ਵਿਸਰਾਮ ਦੇ ਕੇ ਕਿਰਪਾ ਕਰਦੇ ਆਉਂਦੇ ਜਿਹੜੇ ਦਿਨ ਰਾਤ ਉਹਦੇ ਸਿਮਰਨ 'ਚ ਜਾਗੇ। ਪਾਤਸ਼ਾਹ ਕਹਿੰਦੇ ਉਹ ਜਿਹੜੇ ਗੁਰਮੁਖ ਪਿਆਰੇ ਵੱਡਿਆਂ ਭਾਗਾਂ ਵਾਲੇ ਹਨ, ਸੰਤ ਪੱਗ ਧੋਈਏ ਹਨ, ਦੁਰਮਤ ਖੋਈਏ ਹਨ, ਮਨ ਨੂੰ ਸੰਬੋਧਨ ਕਰਕੇ ਸੰਤਾਂ ਦੇ ਚਰਨਾਂ ਨੂੰ ਧੋਂਦੇ ਹਨ, ਭਾਵ ਦਾਸਾ ਭਾਵ ਧਾਰਦੇ ਹਨ, ਉਹ ਫਿਰ ਦੁਰਮਤ ਖੋਟੀ ਮਤ ਨੂੰ ਖੋਈਏ ਨਾਸ ਕਰ ਲੈਂਦਾ ਹੈ। ਦਸਹਿਰੇ ਨੂੰ ਹੋਏ ਹਾਂ, ਵਿਆਪਕ ਦੁੱਖ ਨੂੰ ਹੋਏ ਹਾਂ, ਪਰਮਾਤਮਾ ਦੇ ਦਾਸਾਂ ਦੀ ਅਸੀਂ ਰੇਣ ਚਰਨ ਧੂੜੀ ਹੁੰਦੇ ਹਾਂ, ਉਹਨਾਂ ਨੂੰ ਕੋਈ ਵੀ ਦੁੱਖ ਵਿਆਪਕ ਨਹੀਂ ਲੱਗਦਾ ਹੈ, ਭਗਤਾਂ ਸ਼ਰਨ ਪਰ ਹਾਂ, ਜਨਮ ਨਾ ਕਦੇ ਮਰ ਹਾਂ, ਇਹ ਮੇਰੇ ਮਨਾਂ ਤੂੰ ਸੰਤਾਂ ਭਗਤਾਂ ਦੀ ਸ਼ਰਨ ਵਿੱਚ ਪਰ ਮੈਨੂੰ ਪੈਂਦਾ ਹੈ ਜੇ ਉਹ ਕਦੇ ਵੀ ਜੰਮਦਾ ਮਰਦਾ ਨਹੀਂ, ਅਵਸਰ ਸੇ ਪਏ ਹਾਂ ਹਰ ਹਰ ਜਨ ਜਪ ਲਏ ਮੇਰੇ ਮਨ, ਇਹ ਮੇਰੇ ਮਨ ਉਹ ਗੁਰਮੁਖ ਪਿਆਰੇ स्थित हो गए। ब्रह्म ज्ञानी साधु जी नहीं मरता जिन्होंने निरंकार के पवित्र नाम नु जप लिया है। साजन मीत तू हां नाम दृढ़ाए मूह हां ते सुन नाहे कोए हां। हे सतगुरु सज्जन स्वरूप इस लोग दे मित्र परलोक दे सारा कुछ तुसी है, इस बार कृपा करके मैनू परमेश्वर का नाम दृढ़ कराओ, क्योंकि नाम तो बिना होर कोई भी सहायता करने वाला साडा नहीं है। मन है रात सोए हां निमुख नाम विसरे हां ते सुन क्यों सरे हां। मन विच उस निरंकार दे नाम नू आराधा नियमुख मात्र भी विसरे नहीं भुलदा हां थोड़ा मत भी ਉਹਦੇ ਬਿਨਾਂ ਮੇਰੀ ਕਿਵੇਂ ਨਿਭ ਸਕਦੀ ਹੈ। ਬਾਕੀ ਨਿਭਾਉਣ ਵਾਲਾ ਵੀ ਕੌਣ ਹੈ, ਇੱਕੋ ਇੱਕੋ ਹੀ ਆ ਜਿਹੜਾ ਓੜਕ ਨਿਭਾਉਣ ਵਾਲਾ ਹੈ। ਗੁਰ ਕੋ ਪ੍ਰਵਾਨ ਜਾਓ ਹਾਂ ਨਾਨਕ ਜਪੇ ਨਾਮ ਮੇਰੇ ਮਨ। ਅਸੀਂ ਸਤਿਗੁਰਾਂ ਤੋਂ ਪ੍ਰਵਾਨ ਬਲਿਹਾਰ ਜਾਂਦੇ ਹਾਂ, ਇਸ ਵਾਸਤੇ ਮੇਰੇ ਮਨ ਜਿਸ ਪਰਮਾਤਮਾ ਦੀ ਕਿਰਪਾ ਨਾਲ ਮੈਂ ਨਾਮ ਜਪਣਾ ਕੀਤਾ ਹੈ, ਉਹਦੇ ਨਾਮਾਂ ਨੂੰ ਜਪਿਆ ਹੈ। ਆਸਾਵਰੀ ਮਹਿਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਗਨੋਂ ਸੂਝਿਆ ਮੂੰਹ ਹਾਂ। ਇਹ ਨਿਰੰਕਾਰ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਆਪ ਹੋ, ਜਿਹਦੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਜਪਣਾ ਕੀਤਾ ਹੈ। ਆਸਾਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਵਰਨਾ ਸੂਝਿਆ ਮੂੰਹ। ਤੂੰ ਸਾਰੇ ਕਾਰਨਾਂ ਨੂੰ ਕਰਨ ਵਾਲਾ ਆਪ ਹੀ ਹੈ, ਮੈਨੂੰ ਆਪ ਤੋਂ ਮੈਨੂੰ ਹੋਰ ਕੋਈ ਸੋਚਦਾ ਹੀ ਨਹੀਂ, ਨਜ਼ਰ ਹੀ ਨਹੀਂ ਆਉਂਦਾ। ਕਰ ਹੈ ਸੋ ਹੋਈ ਹੈ, ਸਹਿਜ ਸੁੱਖ ਸੋਈ ਹੈ, ਆਪ ਜੀ ਜੋ ਕਰਦੇ ਉਹ ਹੀ ਕੁਝ ਹੁੰਦਾ। ਜਿਹੜਾ ਇਸ ਤਰ੍ਹਾਂ ਨਿਸ਼ਚਾ ਯਕੀਨ ਕਰਨ ਵਾਲਾ ਪੁਰਖਿਆ ਉਹ ਸਹਿਜ ਸੁੱਖ ਸੋਈ ਹੈ, ਹਾਂ ਸ਼ਾਂਤੀ ਸੁੱਖ ਵਿੱਚ ਸੌਂਦਾ ਹੈ, ਭਾਵ ਦਿਨ ਰਾਤ ਸਮਾਧੀ ਵਿੱਚ ਲੀਨ ਹੋ ਜਾਂਦਾ ਹੈ। ਕਾਰੋਬਾਰ ਕਰਦਾ ਵੀ ਆਨੰਦ ਸਰੂਪ 'ਚ ਰਹਿੰਦਾ ਹੈ। ਧੀਰਜ ਮਨ ਪਏ ਹਾਂ ਪ੍ਰਭ ਕਾ ਦਰ ਪਏ ਮੇਰੇ ਮਨ ਰਾਓ, ਉਹਦੇ ਮਨ ਵਿੱਚ ਧੀਰਜ ਆ ਜਿਹੜੇ ਸ਼ੁਭ ਗੁਣ ਪ੍ਰਾਪਤ ਹੋ ਗਏ ਹਨ। ਇਸ ਵਾਸਤੇ ਹੀ ਮੇਰੇ ਮਨ ਅਸੀਂ ਪਰਮਾਤਮਾ ਦੇ ਦਰਵਾਜ਼ੇ 'ਤੇ ਆ ਕੇ ਪੈ ਗਏ ਹਾਂ, ਝੁੱਕ ਗਏ ਹਾਂ ਰਾਹ। ਸਾਧੂ ਸੰਗਮੇ ਹਾਂ ਪੂਰਨ ਸੰਗਮੇ ਹਾਂ, ਜਦੋਂ ਸਾਧੂਆਂ ਦਾ ਸੰਗਮ ਸੰਗਤ ਕਰਨਾ ਪ੍ਰਾਪਤ ਹੋਇਆ ਉਸ ਸਮੇਂ ਤੋਂ ਸਾਰੀਆਂ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ, ਆਪਣੀ ਮਰਜ਼ੀ ਮੁਤਾਬਕ ਆਪਣੇ ਇੰਦਰੀਆਂ ਨੂੰ ਚਲਾਉਂਦੇ ਹਾਂ। ਇਹ ਨਹੀਂ ਕਿ ਹੁਣ ਇੰਦਰੀ ਆਪਣੀ ਮਰਜ਼ੀ ਨਾਲ ਚਲਾਉਣ, ਜਿਹੜਾ ਸੰਤਾਂ ਦਾ ਮਿਲਾਪ ਹੈ ਇਹ ਤੇਰੇ ਮਿਲਾਪ ਦਾ ਪੂਰਨ ਸੰਜਮੋ ਸਾਧਨ ਹੈ। ਇਹਨੂੰ ਪਰਮਾਤਮਾ ਨੂੰ ਜੇ ਪਰਮਾਤਮਾ ਨੂੰ ਮਿਲਣਾ ਤਾਂ ਫਿਰ ਉਹਦੇ ਪਿਆਰਿਆਂ ਦਾ ਜਿਹੜਾ ਮਿਲਾਪ ਹੈ ਇਹ ਉਹਦੇ ਮਿਲਾਪ ਦਾ ਸੰਜਮ ਸਾਧਨ ਹੈ। ਜਬ ਤੇ ਛੁੱਟੇ ਆਪਾਂ ਤਬ ਤੇ ਮਿਟੇ ਤਾਪਾਂ, ਜਦੋਂ ਨੰਕਰ ਆਪ ਹੰਕਾਰ ਤੋਂ ਛੁਟਕਾਰਾ ਪ੍ਰਾਪਤ ਕਰ ਗਏ ਹਾਂ, ਉਸ ਸਮੇਂ ਤੋਂ ਤਿੰਨੇ ਆਦੀ ਜਾਦੀ ਉਪਾਧੀ ਰੂਪੀ ਤਿੰਨੇ ਜਿਹੜੇ ਤਾਪ ਅਧਿਆਤਮਕ ਅਧੀ ਭੂਤਕ ਅਧੀ ਦੈਵਕ ਇਹਨਾਂ ਤੋਂ ਛੁਟਕਾਰਾ ਹੋ ਗਿਆ ਹੈ। ਕਿਰਪਾ ਧਾਰੀਆਂ ਹਾਂ ਪਾਤਰਖ ਬਨਵਾਰੀਆਂ ਮੇਰੇ ਮਨ, ਹੇ ਮੇਰੇ ਮਨ ਇਹ ਸੰਸਾਰ ਰੂਪੀ ਬਨ ਦੇ ਮਾਲਕ ਨਿਰੰਕਾਰ ਨੇ ਕਿਰਪਾ ਦ੍ਰਿਸ਼ਟੀ ਸਾਡੇ ਦੇ ਧਾਰੀ ਹੈ ਅਤੇ ਮੇਰੀ ਜਿਹੜੀ ਪੱਤ ਇੱਜ਼ਤ ਹੁਣ ਕਿਰਪਾ ਕਰਕੇ ਰੱਖ ਲਈ ਹੈ। ਇਹੋ ਸੁੱਖ ਜਾਣੀਆਂ ਹੈ ਹਰ ਕਰੇ ਸੁਮਾਨੀਆਂ ਹੈ, ਅਸੀਂ ਇਹਨੂੰ ਸੁੱਖ ਸਰੂਪ ਕਰਕੇ ਜਾਣਿਆ ਹੈ। ਪਰਮਾਤਮਾ ਜੋ ਕਰਦਾ ਉਹਨੂੰ ਚੰਗਾ ਕਰਕੇ ਮੰਨਦੇ ਹਾਂ, ਕਿਉਂਕਿ ਉਹ ਤਾਂ ਬੁਰਾ ਕਰਦਾ ਹੀ ਨਹੀਂ ਭਲਾ ਹੀ ਕਰਦਾ ਹੈ। ਮੰਦਾ ਨਾ ਹੀ ਕੋਏ ਹਾਂ ਸੰਤ ਕੀਰੇ ਨੂੰ ਹੋਏ ਹਾਂ। ਹੁਣ ਸਾਡੇ ਵਿਚਾਰਾਂ ਦੇ ਵਿਚਾਰ ਕੋਈ ਮੰਦਾ ਮਾੜਾ ਕੋਈ ਨਹੀਂ ਹੈ, ਸਾਤੋਂ ਬੁਰਾ ਹੋਰ ਕੋਈ ਨਹੀਂ। ਇਹ ਜਾਣ ਕੇ ਅਸੀਂ ਸੰਤਾਂ ਦੀ ਚਰਨ ਧੂੜੀ ਹੋ ਰਹੇ ਹਾਂ। ਜਿਵੇਂ ਦੁਰਯੋਧਨ ਨੂੰ ਕਿਹਾ ਸੀ ਮਹਾਰਾਜ ਨੇ ਕਿ ਜਾ ਚੰਗਾ ਬੰਦਾ ਲੱਜ ਕੇ ਲਿਆ, ਯੁਧਿਸ਼ਠਿਰ ਨੂੰ ਕਿਹਾ ਬੁਰਾ ਲਿਆ, ਜੇ ਲਿਆ ਗਿਆ ਕੋਈ ਘੁਮਾ ਕੇ। ਯੁਧਿਸ਼ਠਿਰ ਕਹਿੰਦਾ ਮੈਂ ਸਾਰੇ ਘੁੰਮਿਆ ਮੇਰੇ ਤੋਂ ਬੁਰਾ ਕੋਈ ਨਹੀਂ। ਦੁਰਯੋਧਨ ਆ ਕਹਿੰਦਾ ਮੇਰੇ ਤੋਂ ਚੰਗਾ ਕੋਈ ਨਹੀਂ, ਤਾਂ ਹੀ ਮੈਂ ਰਾਜਾ ਬਣਿਆ। ਅਤੇ ਜਿਹੜਾ ਸਾਧ ਸਿੰਘ ਚੰਗਾ ਆ ਉਹ ਕਹਿੰਦਾ ਮੈਂ ਹੀ ਸਭ ਤੋਂ ਬੁਰਾ ਹਾਂ, ਬੰਦਾ ਨਾ ਹੀ ਕੋਏ ਹੈ ਸੰਤ ਕੀਰੇ ਨੂੰ ਹੋਏ ਹਾਂ। ਸਾਡੇ ਖਿਆਲ ਵਿੱਚ ਮਾੜਾ ਪੁਰਸ਼ ਕੋਈ ਨਹੀਂ, ਕਹਿੰਦੇ ਸਾਥੋਂ ਬੁਰਾ ਕੋਈ ਨਹੀਂ। ਇਹ ਜਾਣ ਕੇ ਅਸੀਂ ਸੰਤਾਂ ਦੀ ਚਰਨ ਝੂਠ ਹੋ ਰਿਹਾ। ਜਿਹੜਾ ਵੀ ਆਪਣੇ ਆਪ ਨੂੰ ਸਮਝਦਾ ਮੈਂ ਚੰਗਾ ਹਾਂ ਉਹ ਫਿਰ ਦੂਏ ਦੀ ਚਰਨ ਕਿਵੇਂ ਗ੍ਰਹਿਣ ਕਰੇਗਾ, ਹੰਕਾਰ 'ਚ ਆਕੜਿਆ ਰਹਿੰਦਾ। ਆਪੇ ਜਿਸ ਰੱਖੇ ਹਾਂ ਤਾਰਾ ਹਰ ਅੰਮ੍ਰਿਤ ਸੋਚ ਰੱਖਿਆ ਮੇਰੇ ਮਨ, ਜਿਹਨਾਂ ਨੂੰ ਨਿਰੰਕਾਰ ਪਰਮਾਤਮਾ ਆਪ ਕਿਰਪਾ ਕਰਕੇ ਰੱਖਦਾ ਹੈ ਮੇਰੇ ਮਨ, ਉਹ ਲੋਕ ਹੀ ਪਰਮਾਤਮਾ ਦੇ ਨਾਮ ਅੰਮ੍ਰਿਤ ਨੂੰ ਚੱਕਦੇ ਹਨ। ਜਿਸ ਕਾ ਨਾ ਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ। ਜਿਸ ਪੁਰਖ ਦਾ ਕੋਈ ਵੀ ਸੰਬੰਧੀ ਨਹੀਂ, ਕੋਈ ਆਸਰਾ ਨਹੀਂ, ਉਹਦੀ ਰੱਖਿਆ ਕਰਨ ਵਾਲਾ ਪਰਮੇਸ਼ਵਰ ਆਪ ਹੈ। ਧੰਨ ਧੰਨ ਬਾਬਾ ਗੁਰਮੁਖ ਸਿੰਘ ਜੀ ਮਹਾਰਾਜ ਕਾਰ ਸੇਵਾ ਵਾਲੇ, ਜਿਵੇਂ ਲੰਗਰ 'ਚ ਪ੍ਰਸ਼ਾਦੇ ਵੱਧ ਜਾਂਦੇ ਉਹ ਭੋਰਾ ਕਰਕੇ ਪੰਛੀਆਂ ਨੂੰ ਪਾਉਂਦੇ ਅਤੇ ਕੂਕਰਾਂ ਨੂੰ ਪ੍ਰਸ਼ਾਦੇ ਪਾਉਣੇ। ਉਹ ਫਿਰ ਕੋਈ ਵਿਅਕਤੀ ਲਓ ਜੀ ਸੰਤ ਕੁੱਤਿਆਂ ਨੂੰ ਰੋਟੀਆਂ ਪਾਈ ਜਾਂਦੇ ਆ, ਪਹਿਲਾਂ ਸਾਡੇ ਘਰਾਂ ਲਿਜਾਂਦੇ ਆ

ਭਾਂਡੇ ਨਾਲ ਸਭ ਕੁਛ ਹੁੰਦਾ ਜ਼ਿਮੀਂਦਾਰ ਦਾ ਕਿਸਾਨ ਦਾ, ਅਤੇ ਕੋਈ ਪਸ਼ੂ ਮਰ ਰਿਹਾ। ਕਹਿੰਦੇ ਭਾਈ ਫਲਾਨਾ ਬੰਦਾ ਕਹਿੰਦਾ ਇਹ ਸਾਨੂੰ ਤਾਂ ਰੋਜ਼ ਰੋਟੀਆਂ ਪਾਈ ਜਾਂਦੇ ਆ, ਇਹ ਰੋਟੀਆਂ ਬੰਦ ਕਰਤੀਆਂ, ਹੁਣ ਰੱਬ ਨੇ ਤਾਂ ਇਹਨਾਂ ਬੇਜਵਾਨਾਂ ਨੂੰ ਖਾਣ ਨੂੰ ਦੇਣਾ ਹੀ ਹੈ, ਹੁਣ ਅੱਡਾ ਰੋੜੀਆਂ ਜੇ ਪਸ਼ੂ ਖਾ ਰਹੇ ਨੇ। ਫਿਰ ਮਾਫ਼ੀ ਮੰਗੀ ਅਤੇ ਫਿਰ ਠੱਲ ਪਿਆ ਸੀ। ਇਸ ਵਾਸਤੇ ਮਹਾਂਪੁਰਖਾਂ ਨੂੰ ਉਦੋਂ ਇਹ ਪੰਗਤੀ ਪੜ੍ਹੀ, ਜਿਸ ਦਾ ਨਾਮ ਕੋਇਆ ਹੈ ਅਤੇ ਉਸਦਾ ਪ੍ਰਭੂ ਸੋਇਆ। ਜੋ ਰੋਟੀਆਂ ਪਾਉਂਦੇ ਸੀ ਕਹਿੰਦੇ ਇਹਨਾਂ ਵਿਚਾਰਿਆਂ ਦਾ ਕੌਣ ਆ, ਉਹਨਾਂ ਨੂੰ ਫਿਰ ਹਾਂਜੀ ਆਪਣੇ ਪ੍ਰਸ਼ਾਦੇ ਪਾਉਂਦੇ ਸੀ। ਇਸੇ ਤਰ੍ਹਾਂ ਕਈ ਦੇਖ ਲਓ ਫਿਰ ਆਸ਼ਰਮ ਆ, ਯਤੀਮ ਖਾਨੇ ਆ, ਲੰਗੜੇ ਦੁੱਲੇ ਪਿੰਗਲੇ ਅਪਾਹਜ ਹੈ, ਇਹਨਾਂ ਦਾ ਕੌਣ ਆ? ਸੋ ਪਰਮੇਸ਼ਰ ਦੀ ਸ੍ਰਿਸ਼ਟੀ ਜਾਣ ਕੇ ਮਹਾਂਪੁਰਖ ਦੇਖ ਲਓ ਉਹਨਾਂ ਦੀ ਸੇਵਾ ਕਰਦੇ ਆ। ਐਸੇ ਆਸ਼ਰਮ ਖੋਲ੍ਹੇ ਹੋਏ ਅੰਤਰਗਤ ਬੁੱਝੇ ਹਾਂ, ਸਭ ਕੁਛ ਤੇ ਸੁਝੇ ਹਾਂ। ਕਹਿੰਦੇ ਜਿਨ੍ਹਾਂ ਨੇ ਅੰਤਰੇ ਭੇਦ ਦੀ ਗਤੀ ਨੂੰ ਨਿਵਿਰਤ ਕਰ ਲਿਆ, ਦੂਰ ਕਰਨਾ ਬੁੱਝ ਲਿਆ, ਅੰਤਰ ਪ੍ਰਾਪਤ ਰੂਪੀ ਜਿਹੜਾ ਨਿਰੰਕਾਰ ਨੂੰ ਬੁੱਝ ਲਿਆ ਹੈ ਤਾਂ ਅੰਦਰ ਪ੍ਰਾਪਤ ਹੈ, ਪ੍ਰਾਪਤ ਵੀ ਪ੍ਰਾਪਤ ਨਹੀਂ ਹੋ ਰਿਹਾ। ਜਿਵੇਂ ਧਰਤੀ 'ਚ ਪਾਣੀ ਹੈ ਤਾਂ ਸਹੀ, ਪਰ ਸਾਧਨ ਤੋਂ ਬਿਨਾਂ ਨਿਕਲਦਾ ਨਹੀਂ, ਪਿਆਸ ਬੁੱਝਦੀ ਨਹੀਂ। ਇਸ ਤਰ੍ਹਾਂ ਪਰਮੇਸ਼ਰ ਹੈ ਤਾਂ ਸਾਰਿਆਂ ਦੇ ਅੰਦਰ ਹੈ, ਪਰ ਜਿਸ ਨੇ ਪਰਮਾਤਮਾ ਨੂੰ ਬੁੱਝਿਆ ਨਹੀਂ ਕਿ ਅੰਦਰ ਹੈ ਜਾਂ ਉਹਨੂੰ ਕਿਵੇਂ ਪ੍ਰਗਟ ਕਰਨਾ, ਮਨ ਨੂੰ ਸ਼ਾਂਤੀ ਕਿਵੇਂ ਆਵੇ, ਅਤੇ ਜਿਨ੍ਹਾਂ ਨੇ ਬੁੱਝ ਲਿਆ ਉਹਨਾਂ ਨੂੰ ਸਾਰਾ ਕੁਝ ਸੋਝਿਆ, ਸਾਰੀ ਗਲਤੀ ਸੋਝੀ, ਪ੍ਰਾਪਤ ਹੋ ਗਈ ਆਗਮ ਨੇ ਗੁਣੀ ਸੋਝੀ ਵਾਲੇ ਬਣ ਗਏ। ਫਤਿਹਦਾਰ ਲਿਹੋ ਹਾਂ ਨਾਨਕ ਅਰਦਾਸ ਇਹੋ ਮੇਰੇ ਮਨ। ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ, ਮੈਂ ਪਤਿਤ ਪਾਪੀ ਹਾਂ, ਸਾਨੂੰ ਉਤਾਰ ਲੈਣਾ ਕਰੋ। ਪਾਤਸ਼ਾਹ ਕਹਿੰਦੇ ਇਹ ਪਿਆਰੇ ਨਿਰੰਕਾਰ ਆਪ ਜੀ ਦੇ ਅੱਗੇ ਸਾਡੀ ਇਹ ਅਰਦਾਸ ਹੈ, ਇਹ ਬੇਨਤੀ ਹੈ, ਮਿਹਰ ਕਰੋ। ਆ ਸਾਬਰੀ ਮਹਲਾ ਪੰਜਵਾਂ, ਇੱਕ ਤੁਗਾ ਕੋਈ ਪਰਦੇਸੀਆ ਹਾਂ ਸੁਣ ਤੋ ਸੰਦੇਸਿਆ ਹਾਂ ਰਾਹ, ਇੱਕ ਇੱਕ ਤੁਗੇ ਆਉਣਗੇ। ਉਹ ਇਸ ਸਰੂਪ ਦੇ ਇਸ ਤੋਂ ਪਰੇ ਰਹਿਣ ਵਾਲੇ ਜੀਵ, ਤੂੰ ਸਾਡਾ ਇੱਕ ਸੁਨੇਹਾ ਸੁਣ ਲੈ। ਰਾਹੁਲ ਵਿਸਰਾਮ ਦੇ ਕੇ ਕਹਿੰਦੇ ਹਨ ਪਰਦੇਸੀ ਬਣਿਆ ਬੈਠਾ ਨਾ, ਸਰੂਪ ਦੇਸ ਤੋਂ ਭੁੱਲਾ ਬੈਠਾ, ਦੂਰ ਜਾ ਚੁੱਕਾ, ਇਸ ਕਰਕੇ ਪਰਦੇਸੀ ਕਿਹਾ। ਪਰਦੇਸੀ ਹੁੰਦਾ ਜਿਹੜਾ ਆਪਣੇ ਦੇਸ਼ 'ਚ ਨਾ ਰਹੇ। ਇਸ ਵਾਸਤੇ ਅਸੀਂ ਵੀ ਤੇਰਾ ਆਹ ਦੇਸ਼ ਨਹੀਂ, ਤੇਰਾ ਦੇਸ਼ ਤਾਂ ਅਗਲਾ ਆ, ਉਹਨੂੰ ਤੂੰ ਭੁਲਾਈ ਬੈਠਾ, ਇਹ ਤਾਂ ਇੱਕ ਦਿਨ ਛੱਡ ਕੇ ਚਲੇ ਜਾਣਾ। ਜਲ ਸੋ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਜਿਨ੍ਹਾਂ ਪਦਾਰਥਾਂ 'ਚ ਜਿੰਨੇ ਵੀ ਜੀਵ ਆ ਸਾਰੇ ਰਚੇ ਮਿਚੇ ਹੈ, ਮਿਲੇ ਹੋਏ ਆ, ਰਚ ਰਹੇ ਆ, ਉਹਨਾਂ ਸਾਰਿਆਂ ਨੂੰ ਕਹਿੰਦੇ ਇਸ ਨੇ ਫੇ ਹਾਂਜੀ ਪਦਾਰਥਾਂ, ਉਹ ਪਦਾਰਥ ਛੱਡ ਕੇ ਇਹਨੂੰ ਚਲੇ ਗਿਆ, ਇਹਨੂੰ ਵੀ ਪਦਾਰਥਾਂ ਨੂੰ ਛੱਡ ਕੇ ਚਲੇ ਜਾਣਾ ਹੈ। ਸੁਪਨਾ ਜਿਉਂ ਪਾਏ ਹਾਂ, ਹਰਨਾਮ ਜਿਉਂ ਲਏ, ਕਿੰਨੇ ਇਹਨਾਂ ਮਾਇਆ ਪਦਾਰਥਾਂ ਨੂੰ ਛੱਡ ਛੱਡ ਚਲੇ ਗਏ, ਤੈਂ ਵੀ ਚਲੇ ਜਾਣਾ, ਪਰ ਤੂੰ ਫੇ ਜਪੇ ਪਾਈ ਜਾਣਾ। ਕਹਿੰਦੇ ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨੂੰ ਜਪ ਲਿਆ ਹੈ, ਉਹਨਾਂ ਨੂੰ ਇਹ ਜਿਹੜੇ ਪਦਾਰਥ ਆ ਇਹ ਸੁਪਨੇ ਦੀ ਨਹੀਂ ਪ੍ਰਤੀਤ ਹੋ ਰਹੇ। ਸੁਪਨਾ ਸੱਚਾ ਥੋੜ੍ਹਾ ਹੁੰਦਾ, ਆਇਆ ਤਾਂ ਚਲੇ ਗਿਆ, ਹਰ ਤਾਂ ਜਾਣ ਲੱਗੇ ਹਾਂ, ਜਨਮੇ ਮਰ ਪੱਗੇ ਹਾਂ। ਜਿਹੜੇ ਵਿਅਕਤੀ ਪਰਮਾਤਮਾ ਨੂੰ ਛੱਡ ਕੇ ਅੰਨ ਲੱਗੇ, ਹੋਰ ਦੇਵੀ ਦੇਵਤਿਆਂ 'ਚ ਲੱਗੇ ਹੋਏ, ਬੜੀਆਂ ਇਨਸਾਨਾਂ ਦੀ ਪੂਜਾ ਕਰ ਰਿਹਾ, ਉਹ ਜਨਮ ਮਰ 'ਚ ਦੌੜੇ ਫਿਰਦੇ। ਅਤੇ ਜਿਹੜੇ ਹੋਰਨਾਂ ਨੂੰ ਛੱਡ ਕੇ ਪਰਮਾਤਮਾ ਸੁਣਨ 'ਚ ਲੱਗੇ ਆ, ਪਾਤਸ਼ਾਹ ਕਹਿੰਦੇ ਉਹਨਾਂ ਦਾ ਜੰਮਣਾ ਮਰਨਾ ਭੱਜ ਗਿਆ ਹੈ, ਭੱਗੇ ਮੈਨੇ ਭੱਜ ਗਿਆ। ਹਰ ਹਰ ਜਨ ਰਹੇ ਹਾਂ ਜੀ ਸੇ ਰਹੇ ਹਾਂ, ਜਿਹੜੇ ਗੁਰਮੁਖ ਪਿਆਰੇ ਹਰੀ ਹਰ ਪਰਮੇਸ਼ਰ ਦਾ ਨਾਮ ਲੈਂਦੇ ਹਨ ਉਹ ਸੰਸਾਰ 'ਚ ਜੀਂਦੇ ਹੈ। ਉਹਨਾਂ ਹੀ ਤਾਂ ਸਰੀਰ ਤਿਆਗਣ ਤੋਂ ਬਾਅਦ ਵੀ ਪੂਜਾ ਉਵੇਂ ਕਿਵੇਂ ਹੁੰਦੀ ਹੈ, ਜਿਸ ਹੈ ਕਿਰਪਾਲੂ ਹੋਏ ਨਾ ਨਾਮ ਸਭ ਸੋਏ, ਜਿਨ੍ਹਾਂ 'ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾਲੂ ਹੋ ਗਏ ਹਨ। ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਦੇ ਅਸਲੀ ਭਗਤ। ਸ੍ਰੀ ਮਰਦਾਨਾ ਹੀ ਕਹਿਣ ਲੱਗੇ ਮਹਾਰਾਜ ਜਦੋਂ ਮੈਂ ਬਾਜ਼ਾਰ ਲੰਘਦਾ ਲੋਕ ਟਿਚਰਾਂ ਕਰਦੇ ਆ, ਆ ਕਰਾਈਏ ਦਾ ਡੂਮ ਜਾ ਰਿਹਾ। ਪਾਤਸ਼ਾਹ ਕਹਿੰਦੇ ਲੋਕਾਂ ਨੂੰ ਚਿੱਟੀ ਲੱਗੀ ਹੈ, ਮਰਦਾਨਿਆਂ ਅਤੇ ਇੱਕ ਦਿਨ ਸਮਾਂ ਆਏਗਾ ਸਾਰਾ ਸੰਸਾਰ ਤੇਰੀ ਪੂਜਾ ਕਰੇਗਾ। ਅੱਜ ਮਰਦਾਨੇ ਨੂੰ ਸਾਰੇ ਪੂਜਦੇ, ਸਾਰੇ ਸਤਿਕਾਰ ਕਰਦੇ, ਅਤੇ ਉਹ ਕਰਾਈਏ ਕਹਿਣ ਵਾਲੇ ਕਿੱਥੇ ਗਏ, ਲੱਜਦੇ ਆ, ਕੋਈ ਨਾਂ ਥੇ ਵੀ ਨਹੀਂ ਰਿਹਾ ਉਹਨਾਂ ਨੂੰ। ਜਿਸ ਨੇ ਮਹਾਰਾਜ ਦਾ ਰਸਤਾ ਫੜਿਆ, ਮਹਾਰਾਜ ਦੇ ਰਸਤੇ 'ਤੇ ਚੱਲਿਆ, ਉਹ ਸਦਾ ਵਾਸਤੇ ਮਹਾਰਾਜ ਦੇ ਨਾਲ ਅਜ਼ਰ ਅਮਰ ਹੋਏ ਬੈਠੇ। ਇਸ ਵਾਸਤੇ ਇਹ ਪਾਤਸ਼ਾਹ ਨੇ ਅਸਾਬਰੀ ਰਾਗ ਦੇ ਵਿੱਚ ਕਿਰਪਾ ਕੀਤੀ ਹੈ। ਹੁਣ ਇੱਕ ਸ਼ਬਦ ਤੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮਖਾਰ ਦਿਨ ਤੋਂ ਸ਼ੁੱਧ ਸਿੱਖਿਆ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਾਸਾ ਮਹੱਲਾ ਨਾਵਾ ਬਿਰਤਾ ਕਹੋ ਕੌਣ ਸਿਓ ਮਨ। ਗੁਰਮੁਖ ਆਪਣੇ ਮਨ ਦੀ ਜਿਹੜੀ ਹਾਲਤ ਇਹਦੇ ਕੋਲ ਕਹੇਗਾ, ਇਹ ਹੈਗਾ
ਜਿਹੜਾ ਮੰਨਦਾ ਦੁੱਖ ਦੂਰ ਸੇ, ਜਿਹਨੂੰ ਕੋਈ ਦੱਸਦਾ ਉਹ ਤੇਰੇ ਨੂੰ ਜ਼ਿਆਦਾ ਦੁੱਖ

0: ਸੀ ਤੇਰਾ ਦੁੱਖ ਤਾਂ ਦੂਰ ਕਰੇ ਜੋ ਆਪ ਸੁਖੀ ਹੋਏ ਉਹ ਤਾਂ ਹੋਰ ਦੁਖੀ ਹੈ। ਲੋਭ ਗ੍ਰਸਤ ਜੋ ਦਸ ਹੁੰਦੇ ਸਤਾਵਤ ਆਸਾ ਲੱਗੇ ਧਨ ਕੀ ਰਾਹ। ਤੇਰੇ ਚਿੱਤ ਵਿੱਚ ਹਰ ਵੇਲੇ ਧਨ ਦੀ ਇੱਛਾ ਲੱਗ ਰਹੀ ਹੈ, ਮਨ ਵਿੱਚ ਐਸੀ ਭਟਕਣਾ ਲੱਗੀ ਹੈ, ਮਨ 'ਚ ਟਿਕਾ ਨਹੀਂ। ਇਸ ਵਾਸਤੇ ਲੋਭ ਦਾ ਗ੍ਰਸਿਆ ਹੋਇਆ ਇਹ ਦਸਾਂ ਦਸਾਂ ਹੀ ਦੌੜਿਆ ਫਿਰਦਾ। ਇੱਥੋਂ ਡੁਬਈ ਜਾਵਾਂਗੇ, ਪਹਿਲਾਂ ਸਿੰਗਾਪੁਰ ਦਾ ਹੁੰਦਾ ਸੀ, ਮਲੇਸ਼ੀਆ ਦਾ, ਥਾਈਲੈਂਡ ਦਾ, ਉਹ ਛੋਟੇ ਦਸਾਂ 'ਚ ਡੁਬਈ ਵੱਲ ਤੁਰ ਕੇ ਕੁਵੈਤ ਆ, ਇਰਾਕ ਆ, ਉੱਥੇ ਹੀ ਲੜਾਈਆਂ ਪੜਾਈਆਂ। ਚਲੋ ਹੁਣ ਇੱਧਰ ਫਿਰ ਯੂਰਪ ਦੇ ਸਨ, ਫਿਰ ਉੱਥੋਂ ਨਹੀਂ ਉੱਥੋਂ ਭੱਜ ਪਾਈ ਖੇਡੇ, ਚਲੋ ਇੰਗਲੈਂਡ ਖੇਡੇ, ਇੱਥੇ ਨਹੀਂ ਹੁਣ ਕੈਨੇਡਾ ਨੂੰ, ਚਲੋ ਵੀ ਹੁਣ ਅੱਗੇ ਅਮੈਰੀਕਾ, ਅੱਗੇ ਫਿਰ ਆਸਟ੍ਰੇਲੀਆ, ਨਿਊਜ਼ੀਲੈਂਡ, ਗਾਂ ਫਿਰ ਧਰਤੀ ਮੁੱਕ ਜਾਂਦੀ, ਸਮੁੰਦਰ ਸਮੁੰਦਰ ਹੈ, ਇਸ ਤਰ੍ਹਾਂ ਹੀ ਫਿਰ ਅਲਾਸਕਾ ਚਲ ਜਾਓ, ਅੱਗੇ ਵੀ ਉੱਥੇ ਬਰਫ ਜੰਮੀ ਹੈ। ਇਸ ਤਰ੍ਹਾਂ ਮਨ ਦੀ ਭਟਕਣਾ ਲੱਗੀ ਹੋਈ ਹੈ, ਦਸਾਂ ਦਸਾਂ ਵਿੱਚ ਮਾਇਆ ਵਾਸਤੇ ਲੋਭ ਦਾ ਗ੍ਰਸਿਆ ਦੌੜਾ ਫਿਰਦਾ ਹੈ। ਰਾਓ ਸੁੱਖ ਕਹਿ ਹਿਤ ਬਹੁਤ ਦੁੱਖ ਪਾਵਤ ਸੇਵ ਕਰਦੇ ਜਨ ਜਾਂਦੀ, ਸੰਸਾਰੀ ਸੁੱਖਾਂ ਦੀ ਪ੍ਰਾਪਤੀ ਵਾਸਤੇ ਤਾਂ ਬੜੇ ਦੁੱਖ ਪਾਉਂਦਾ, ਉਹਨਾਂ ਸਿਮਰਨ ਵਿੱਚ ਤਾਂ ਦੁੱਖ ਹੈ ਹੀ ਨਹੀਂ, ਕਸ਼ਟ ਹੈ ਨਹੀਂ, ਜਿੰਨਾ ਮਾਇਆ ਵਾਸਤੇ ਜੱਫਰ ਜਾਲਦਾ ਦਿਨ ਰਾਤ ਦੇ ਲੋਕ ਸਾਰੇ ਦਿਨ ਧੁੱਪੇ ਖੜੇ ਰਹਿੰਦੇ ਆ, ਧੁੱਪ ਵੀ ਨਹੀਂ ਲੱਗਦੀ, ਉਹਨਾਂ ਕੁੱਤੋਂ ਖੁੱਡਾਂ ਹੀ ਦੁਕਾਨਾਂ, ਉੱਥੇ ਗਰਮੀ ਵੀ ਨਹੀਂ ਲੱਗਦੀ, ਹੈਂ ਗੁਰਦੁਆਰੇ ਕਿੱਡਾ ਵੱਡਾ ਹਾਲ ਹੋਵੇ, ਹੈਂ ਦਿਨ ਰਾਤ ਪੱਖੇ ਚੱਲਦੇ ਫਿਰ ਵੀ ਬੈਠਾ ਨਹੀਂ ਜਾਂਦਾ। ਸੁੱਖ ਕਹੇ ਤਾਂ ਬਹੁਤ ਦੁੱਖ ਪਾਉਂਦਾ, ਸੁੱਖ ਦੇ ਹੇਤ ਕਰਨ ਵਾਸਤੇ ਬੜੇ ਤਰ੍ਹਾਂ ਦੇ ਦੁੱਖ ਪਾ ਰਿਹਾ, ਸੇਵ ਕਰਦੇ ਜਨ ਜਾਣ ਕੀ ਫੇਰ ਜਾਣੀ, ਬੰਦੇ ਬੰਦਿਆਂ ਦੀ ਸੇਵਾ ਕਰਦੇ ਆ, ਉੱਥੇ ਤੇ ਗਾਲੀ ਗਲੋਚੀ ਸੁਣਦੇ ਆ, ਕੂੜ ਕੱਪ ਵੀ ਚੱਲਦੇ ਆ, ਬੇਇੱਜ਼ਤੀ ਵੀ ਕਰਾਉਂਦੇ। ਦੁਆਰ ਹੈ ਦੁਆਰ ਸਵਾਨ ਜੋ ਡੋਲਤ ਨੈ ਸੁਧਾਮ, ਜਿਵੇਂ ਕੁੱਤਾ ਹਾਂਜੀ ਐਸ ਘਰੋਂ ਨਿਕਲਿਆ ਬੁਰਕੀ ਲਿਆ ਅਗਲੇ ਜਲ, ਇਸ ਤਰ੍ਹਾਂ ਹੀ ਮਾਇਆ ਵਾਸਤੇ ਕਿਵੇਂ ਭਟਕਦੇ ਕਿਵੇਂ, ਕੂਕਰ ਵਾਂਗੂ ਤੂੰ ਦਰ ਦਰ ਉੱਤੇ ਡੋਲਤ ਭਟਕਦਾ ਫਿਰਦਾ, ਪਰਮਾਤਮਾ ਦੇ ਭਜਨ ਕਰਨ ਦੀ ਤੈਨੂੰ ਕੋਈ ਸੁੱਧ ਖਬਰ ਹੈ ਹੀ ਨਹੀਂ, ਇੱਧਰ ਨਹੀਂ ਧਿਆਨ, ਦਿਨ ਰਾਤ ਉੱਧਰ ਦੌੜਾ ਫਿਰਦਾ। ਮਾਨਸ ਜਨਮ ਕਾਰਕ ਪੋਤ ਲਾਜ ਨਾ ਲੋਕ ਹੱਸਣ ਦੀ, ਇਹ ਮਨੁੱਖਿਆ ਜਨਮ ਨੂੰ ਜਿਹੜੇ ਫਜੂਲ ਨਿਕੰਮੇ ਕੰਮ ਹੈ ਉਹਨਾਂ 'ਚੋਂ ਗੁਆ ਰਿਹਾ, ਅਤੇ ਪ੍ਰਤੱਖ ਪ੍ਰਗਟ ਤੌਰ 'ਤੇ ਲੋਕਾਂ ਦੇ ਹੱਸਣ ਦੀ ਤੈਨੂੰ ਡਰਿਆ ਸ਼ਰਮ ਵੀ ਨਹੀਂ ਹੁੰਦੀ। ਚਿੱਤਰ ਲੋਕ, ਰੀਕੀ ਲੋਕ, ਇਹਨਾਂ ਲੋਕਾਂ ਦੇ ਹਾਂਜੀ ਹੱਸਣ ਦੀ ਤੈਨੂੰ ਸ਼ਰਮ ਨਹੀਂ ਆਉਂਦੀ, ਕਿਉਂ ਉਹ ਕਹਿੰਦੇ ਜਿਹੜਾ ਜੀਵ ਆ ਹੁਣ ਹੈ ਸਾਡਾ ਕਰਜਈ ਹੋ ਗਿਆ, ਨਾਨਕਾਰ ਜਸ ਕਿਉਂ ਨਹੀਂ ਗਾਵਤ ਕੁਮਾਤਮਾ ਨਾ ਸਾਧਨ ਕੀ। ਅੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਤੂੰ ਪਰਮਾਤਮਾ ਦਾ ਜਸ ਕਿਉਂ ਨਹੀਂ ਗਾ ਰਿਹਾ ਹੈ, ਜਿਸ ਕਰਕੇ ਤੇਰੇ ਸਰੀਰ ਦੀ ਔਰ ਮਨ ਦੀ ਬੁੱਧੀ ਅੰਦਰ ਦੀ ਕੁਮੱਤ ਖੋਟੀ ਬੁੱਧੀ ਨਾਸ ਹੋ ਜਾਏ, ਉਹਦਾ ਜਸ ਕਰੇਗਾ ਤਾਂ ਫਿਰ ਬੁੱਧੀ ਪਵਿੱਤਰ ਹੋਏਗੀ, ਕਿਉਂਕਿ ਭਜਨ ਕਰਨ ਬਿਰਤੀ ਜਿਹੜੀ ਹੈ ਉਹ ਪਵਿੱਤਰ ਹੋ ਜਾਂਦੀ ਹੈ। ਰਾਗਾ ਸਮਾਲਾ ਪਹਿਲਾ ਅਸ਼ਪਤੀ ਅਗਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਾ ਸਾ ਪਹਿਲੇ ਪਾਤਸ਼ਾਹ ਅਸ਼ਪਤੀ ਦੂਸਰੇ ਘਰ ਵਿੱਚ ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪਨ ਸਤਿਗੁਰੂ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਪੁੱਤਰ ਅਵਘਟ ਸਰਵਰ ਨਾਲ ਹੈ, ਜਿਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਹਾਂਜੀ ਭਰਤਰੀ ਜੀ ਨੂੰ ਮਿਲੇ, ਭਰਤਰੀ ਨੇ ਬੇਨਤੀ ਕੀਤੀ ਪਾਤਸ਼ਾਹ ਆਪ ਜਿਹੜਾ ਜੋਗੀਆਂ ਵਾਲਾ ਭੇਸ ਧਾਰ ਲਓ, ਫਿਰ ਮਨ ਸਰੋਵਰ ਇਸ਼ਨਾਨ ਤੁਹਾਨੂੰ ਕਰਾ ਲਿਆਵਾਂਗੇ। ਪਾਤਸ਼ਾਹ ਕਹਿੰਦੇ ਮਨ ਸਰੋਵਰ 'ਚ ਅੱਗੇ ਨਹਾਈ ਜਾਂਦੇ ਹੋਰ ਕੀ ਨਹਾਉਣਾ। ਭਰਤਰੀ ਕਹਿੰਦੇ ਕਿ ਤੁਸੀਂ ਇੱਥੇ ਕਿਹੜੇ ਮਨ ਸਰੋਵਰ ਇਸ਼ਨਾਨ ਕਰਦੇ ਹੋ, ਅਤੇ ਜਿਸ ਤਰ੍ਹਾਂ ਮਾਨ ਸਰੋਵਰ ਜਾਣ ਵੇਲੇ ਰਾਹ ਵਿੱਚ ਬੜੇ ਬੜੇ ਪਹਾੜ ਆਉਂਦੇ ਆ, ਦਰਿਆ ਆਉਂਦੇ ਆ, ਹੈਂ ਅਤੇ ਹੁਣ ਮਹਾਰਾਜ ਇਹ ਅਲੰਕਾਰ ਬਣਾ ਕੇ ਸਾਰਾ ਦੱਸਣਗੇ। ਉੱਤਰ ਅਵਕਟ ਸਰਵਰ ਨਾਲ ਹੈ, ਅਵਕਟ ਮੈਨੂੰ ਜਿਹੜਾ ਕਠਿਨ ਹੈ, ਇਹ ਕਾਮ ਕਰਾ ਕ੍ਰੋਧ ਆਦਿਕ ਬੜੇ ਬੜੇ ਪਹਾੜ ਹੈ, ਔਰ ਕਤਾਰਕਾਂ ਰੂਪੀ ਨਦੀਆਂ ਹੈ, ਇਹਨਾਂ ਨੂੰ ਉੱਤਰ ਮੈਨੇ ਲੰਘ ਕੇ ਜਿਹੜਾ ਸਤਸੰਗਤ ਰੂਪੀ ਮਾਨ ਸਰੋਵਰ ਆ, ਇਹ ਪਰਮੇਸ਼ਰ ਦੇ ਨਾਮ ਰੂਪੀ ਜਲ ਕਰਕੇ ਭਰਿਆ ਹੋਇਆ, ਭਰਤਰੀ ਜੀ ਇਹਦੇ ਵਿੱਚ ਇਸ਼ਨਾਨ ਕਰੋ। ਅਵਘਟ ਮੈਨੇ ਜਿਹੜੇ ਬੜੇ ਕਠਿਨ ਪੰਜ ਕੋਸ਼ਾਂ ਰੂਪੀ ਪਹਾੜ ਆ, ਹਾਂਜੀ ਮਨੋਮੈ ਆ, ਪ੍ਰਾਣਮੈ ਆ, ਆਨੰਦਮੈ ਆ, ਵਿਗਿਆਨਮੈ ਆ, ਇਸ ਤਰ੍ਹਾਂ ਪ੍ਰਾਣਮਈ ਹੈ, ਇਹ ਪੰਜਾਂ ਕੋਸ਼ਾਂ ਰੂਪੀ ਪਹਾੜ ਆ, ਆਸਾ ਤ੍ਰਿਸ਼ਨਾ ਰੂਪੀ ਨਦੀਆਂ ਆ, ਇਹਨਾਂ ਨੂੰ ਉੱਤਰ ਮੈਨੇ ਲੰਘ ਕੇ ਇਹਦਾ ਅੰਤਸ਼ਕਰਨ ਰੂਪੀ ਮਾਨ ਸਰੋਵਰ ਆ, ਆਤਮਾ ਰੂਪੀ ਜਲ ਕਰਕੇ ਭਰਿਆ ਹੋਇਆ, ਉਹਦੇ ਵਿੱਚ ਇਸ਼ਨਾਨ ਕਰੋ। ਅਵਕਟ ਇਹ ਕਠਨ ਜਿਹੜਾ ਗਿਆਨ ਰੂਪੀ ਪਹਾੜ ਆ, ਇਹ ਜੜਤਾ ਰੂਪੀ ਨਦੀ ਹੈ, ਇਹਨੂੰ ਲੰਘ ਕੇ ਬ੍ਰਹਮ ਰੂਪੀ ਜਿਹੜਾ ਮਾਨ ਸਰੋਵਰ ਹੈ, ਇਹਦੇ ਵਿੱਚ ਇਸ਼ਨਾਨ ਕਰਨਾ ਕਰੋ। ਪ੍ਰਤੱਖ ਇਹ ਜਿਹੜਾ ਮਾਨ ਸਰੋਵਰ ਅਤੇ ਜਾਣ ਲੱਗੇ ਹਾਂ ਅਮਰਨਾਥ ਤੋਂ ਅੱਗੇ ਜਾ ਕੇ ਰਾਹ ਵਿੱਚ ਉੱਚਾ ਬੋਲੇ ਤਾਂ ਬਰਫ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਆ ਜਿਹੜੇ ਉਹ ਮਾਨਸੂਬੇ ਜਾਣ ਲੱਗੇ ਆ ਅਮਰਨਾਥ ਤੋਂ ਅੱਗੇ, ਕਹਿੰਦੇ ਜਾ ਕੇ ਕਹਿੰਦੇ ਜਦੋਂ ਉੱਚਾ ਬੋਲੇ ਨਾ ਕਹਿੰਦੇ ਬਰਫ ਡਿੱਗ ਪੈਂਦੀ ਹੈ, ਜਾ ਨਹੀਂ ਸਕਦਾ। ਇਸ ਪ੍ਰਕਾਰ ਦੱਸਦੇ ਬਾਕਾ ਨੇ ਬੋਲਿਆ ਹਰਗੁਣ ਗਾਵਾ, ਇਸ ਸੰਗ ਰੂਪੀ ਜਿਹੜਾ ਮਾਨ ਸਰੋਵਰ ਆ ਇੱਥੇ ਜਾਣ ਲੱਗੇ ਆ ਬਾਕਾ, ਹੈ ਬਕਵਾਦਾਂ ਨੂੰ ਨਾ ਬੋਲੇ, ਬਕਵਾਸ ਨਾ ਕਰੇ, ਬਾਕਾ ਵਿਅਰਥ ਨਾ ਬੋਲੇ, ਔਰ ਵਿਸ਼ੇਸ਼ ਕਰਕੇ ਨਾ ਬਕੇ, ਅਤੇ ਸਮਾਨ ਕਰਕੇ ਵੀ ਨਾ ਬੋਲੇ। ਫਿਰ ਕੀ ਕਰੇ? ਪਾਤਸ਼ਾਹ ਕਹਿੰਦੇ ਹਰੀ ਦੇ ਗੁਣ ਗਾਵੇ, ਪਰਮਾਤਮਾ ਗੁਣ ਗਾਵੇ, ਬਾਕਾ ਨਾ ਬੋਲੇ, ਹਰ ਗੁਣ ਗਾਵੇ, ਹਰੀ ਦੇ ਗੁਣ ਗਾਵੇ, ਜਲ ਆਕਾਸ਼ੀ ਸੁਣ ਸਮਾਵੇ। ਹੁਣ ਇਸ ਤਰ੍ਹਾਂ ਜਿਹੜੇ ਸੇਵਾ ਕਰਦੇ ਹਾਂ ਅਤੇ ਲੋਹਾਂ 'ਤੇ ਬਹਿ ਕੇ ਗੱਲਾਂ 'ਤੇ ਨਹੀਂ ਕਰਦੀਆਂ, ਉੱਥੇ ਸੱਤ ਨੂੰ ਬਹਿ ਕੇ ਸਿਮਰਨ ਕਰਨਾ। ਜਲ ਆਕਾਸ਼ ਸਾਧਕ ਤੱਤਾਂ ਵਿੱਚ ਸੁਣ ਸਮਾਵੇ, ਸੁਣ ਮੈਨੇ ਜਿਹੜਾ ਅਫੁਰ ਨਿਰੰਕਾਰ ਹੈ ਉਹਨੂੰ ਸਮਾਇਆ, ਐਸਾ ਨੇਚਾ ਕਰੇ। ਜਲ ਆਕਾਸ਼ ਤੱਤਾਂ ਰਾਜ ਜਿਹੜਾ ਇਹ ਮਨੁੱਖ ਸਰੀਰ ਹੈ, ਇਹਦੇ ਵਿੱਚ ਵੀ ਉਫੁਰ ਨਿਰੰਕਾਰ ਨੂੰ ਸਮਾਇਆ ਹੋਇਆ, ਐਸਾ ਨੇਚਾ ਕਰੇ। ਹਿਰਦੇ ਆਕਾਸ਼ ਵਿੱਚ ਨਾਮ ਜਲ ਨੂੰ ਗ੍ਰਹਿਣ ਕਰੇ, ਤਾਂ ਜਿਹੜਾ ਉਫੁਰ ਨਿਰੰਕਾਰ ਦੇ ਵਿੱਚ ਸਮਾਵੇ ਮੈਨੇ ਭੇਦ ਹੁੰਦਾ ਹੈ। ਫਿਰ ਇਹ ਜਲ ਸਥੂਲ ਵਸਤੂ ਆ, ਆਕਾਸ਼ ਸੂਖਮ ਵਸਤੂ, ਇਸ ਕਰਕੇ ਕਹਿੰਦੇ ਜਲ ਵਿੱਚੋਂ ਸਰਗੁਣ ਅਤੇ ਆਕਾਸ਼ ਚੋਂ ਨਿਰਗੁਣ ਇਹ ਪਦ ਲੈ ਲੈਣਾ। ਪਹਿਲੇ ਜਲ ਸਰਗੁਣ ਦੀ ਉਪਾਸ਼ਨਾ ਕਰਕੇ ਫਿਰ ਆਕਾਸ਼ੀ, ਫਿਰ ਨਿਰਗੁਣ ਦੀ ਉਪਾਸ਼ਨਾ ਕਰੇ, ਤਾਂ ਸੁਣ ਇਹ ਜਿਹੜਾ ਅਫੋਰ ਬ੍ਰਹਮ ਉਹਦੇ 'ਚੋਂ ਭੇਦ ਹੋ ਜਾਂਦਾ। ਜਿਵੇਂ ਆਕਾਸ਼ੀ, ਆਕਾਸ਼ ਚੱਲਣ ਵਾਲਾ ਕੌਣ ਹੈ? ਸੂਰਜ, ਉਹਦਾ ਪ੍ਰਤੀਬਿੰਬ ਪਰਛਾਵਾਂ ਜਿਹੜਾ ਆ ਜਲ ਉਪਾਧੀ ਕਰਕੇ ਵੱਖਰਾ ਪ੍ਰਤੀਤ ਹੁੰਦਾ, ਅਤੇ ਜਿਸ ਵੇਲੇ ਜਲ ਉਪਾਧੀ ਦੂਰ ਹੋ ਜਾਏ ਤਾਂ ਪ੍ਰਤੀਬਿੰਬ ਸੁਣ ਸਮਾਲ ਕੇ ਸੂਰਜ ਸਮਾ ਜਾਂਦਾ। ਇਸ ਤਰ੍ਹਾਂ ਚਿਦਾਕਾਸ਼ ਦਾ ਪ੍ਰਤੀਬਿੰਬ ਜਿਹੜਾ ਸਾਖੀ ਚੇਤਨ ਆ, ਉਹ ਅੰਤਸ਼ਕਰਨ ਰੂਪੀ ਜਲ ਉਪਾਧੀ ਕਰਕੇ ਭਿੰਨ ਜੁਦਾ ਪ੍ਰਤੀਤ ਹੋ ਰਿਹਾ, ਜਾਂ ਅੰਤਸ਼ਕਰਨ ਰੂਪੀ ਜਲ ਉਪਾਧੀ ਦੂਰ ਹੋ ਜਾਏ ਤਾਂ ਉਹ ਪ੍ਰਤੀਬਿੰਬ ਸਾਖੀ ਜਿਹੜਾ ਚੇਤਨ ਹੈ ਸੁਣ ਸਮਾਲ ਅਫੋਰ ਚੇਤਨ ਸਮਾ ਜਾਂਦਾ ਹੈ। ਹੁਣ ਪ੍ਰਸ਼ਨ ਕੀਤਾ ਗਿਆ ਕਿਵੇਂ ਸਮਾਉਂਦਾ ਹੈ ਪਾਤਸ਼ਾਹ? ਉੱਤਰ 'ਚ ਦੱਸਦੇ ਜਿਵੇਂ ਜਲ 'ਚ ਜਲ ਅਤੇ ਆਕਾਸ਼ 'ਚ ਆਕਾਸ਼ ਸਮਾ ਜਾਂਦਾ, ਇਸ ਤਰ੍ਹਾਂ ਸੁਣ ਅਫੋਰ ਬ੍ਰਹਮ ਦੇ ਵਿੱਚ ਸਮਾ ਜਾਂਦਾ। ਹਾਂਜੀ, ਦ੍ਰਿਸ਼ਟਾਂਤ ਦੇ ਹਾਂਜੀ ਸਹਿਤ ਫਿਰ ਇਹ ਸੱਤ ਅਰਥ ਸੰਪਰਦਾਲੇ ਕਰਦੇ ਆ। ਰਸ ਤੱਤ ਝੋਲ ਮਹਾਰਸ ਪਾਵੇ, ਸੱਤ ਮਹੀਨੇ ਜਿਹੜੇ ਪੰਜ ਗਿਆਨ ਇੰਦਰੀਏ ਮਨ ਬੁੱਧੀ, ਇਹਨਾਂ ਸੱਤਾਂ ਨੂੰ ਵਿਸ਼ੇ ਰਸਾਂ ਵਿੱਚੋਂ ਝੋਲ ਮੈਨੇ ਹਟਾ ਕੇ, ਮਹਾਰਸ ਕੀ ਹੈ? ਜਿਹੜਾ ਆਤਮਾ ਦਾ ਰਸ ਆਨੰਦ ਹੈ ਇਹਨੂੰ ਪ੍ਰਾਪਤ ਕਰੇ। ਚਾਰ ਸਾਧਨ ਹੈਗੇ, ਵੈਰਾਗ ਆ, ਵਿਵੇਕ ਆ, ਖੜ ਸਮਤੀ ਆ, ਮੁੱਖ ਸ਼ਿਕਸ਼ਾ ਆ, ਔਰ ਤਿੰਨ ਹੈਗੇ ਆ ਸਰਵਣ ਮੰਨਣ ਦੇ ਆਸਣ। ਇਹਨਾਂ ਸੱਤਾਂ ਨੂੰ ਰਸ ਝੋਲ ਪ੍ਰੇਮ ਨਾਲ ਵਿਚਾਰੇ, ਫਿਰ ਕਹਿੰਦੇ ਜਿਹੜਾ ਮਹਾਰਸ ਹੈ ਉਹਨੂੰ ਪਾ ਲੈਂਦਾ। ਸੱਤ ਤਿੰਨਾਂ ਸਮੇਂ ਨਾਸਪੁਰ ਹੈ, ਜਿਹੜਾ ਸੱਤ ਸਰੂਪੀ ਨਿਰੰਕਾਰ ਪਰਮੇਸ਼ਰ ਹੈ ਉਹਨੂੰ ਪ੍ਰੇਮ ਦੇ ਨਾਲ ਵਿਚਾਰੇ। ਫਿਰ ਜਿਹੜਾ ਬ੍ਰਹਮਾਨੰਦ ਰੂਪੀ ਮਹਾਰਸ ਇਹਨੂੰ ਪਾ ਲੈਂਦਾ ਹੈ। ਰਸਾਂ ਵਿੱਚ ਜਿਹੜਾ ਸੱਤਤਾ ਬੁੱਧੀ ਹੈ ਇਹਨੂੰ ਝੋਲ ਮੈਨੇ ਤਿਆਗੀ, ਅਤੇ ਬ੍ਰਹਮਾਨੰਦ ਰੂਪੀ ਮਹਾਰਸ ਨੂੰ ਪਾਉਂਦਾ। ਇਹ ਵੀ ਚਾਰੇ ਅਰਥ ਸੰਪਰਦਾ ਵਾਲੇ ਮਹਾਂਪੁਰਖ ਕਰਦੇ ਹਨ। ਐਸਾ ਗਿਆਨ ਸੁਣੋ ਅਬ ਮੋਰੇ, ਭਰਪੂਰ ਧਾਰ ਰਹੇ ਸਭ ਠੌਰੇ ਰਹੋ। ਕਹਿੰਦੇ ਪਰਤਰੀ ਜੋਗੀ, ਸਾਡੇ ਹਿਰਦੇ 'ਚ ਐਸਾ ਗਿਆਨ ਜਿਹੜਾ ਤਾਤਪਰਜ ਹੈ ਇਹਨੂੰ ਸੁਣੋ। ਉਹ ਨਿਰੰਕਾਰ ਸਾਰਿਆਂ ਨੂੰ ਧਾਰ ਕੇ ਸਾਰਿਆਂ ਦਾ ਪਰਿਪੂਰਨ ਵਿਆਪਕ ਹੋ ਰਿਹਾ ਹੈ। ਰਾਹੋ ਵਿਸ਼ਰਾਮ ਦੇ ਕਹਿੰਦੇ ਜਦੋਂ ਵਿਧੀ ਦੇ ਸਹਿਤ ਤੀਰਥ ਯਾਤਰਾ ਕੀਤੀ ਜਾਂਦੀ ਫਿਰ ਸਫਲ ਹੁੰਦੀ। ਸਿਆਣੇਪੁਰ ਜਦੋਂ ਤੀਰਥ ਯਾਤਰਾ ਜਾਂਦੇ ਆ ਵਿਧੀ ਸਹਿਤ ਕਰਦੇ, ਭਾਵ ਵਰਤਾਦ ਰੱਖ ਕੇ ਕਰਦੇ। ਲੇਕਿਨ ਅੱਜ ਕੱਲ੍ਹ ਲੋਕ ਜਿਵੇਂ ਯਾਤਰਾ ਜਾਂਦੇ ਆ ਰਾਜ ਖਾਈ ਤੁਰੀ ਜਾਂਦੇ ਆ, ਆਹ ਹੁਣ ਜਿਵੇਂ ਨਗਰ ਕੀਰਤਨ ਹੁੰਦੇ ਆ ਦੇਹ ਤੇਰੇ ਦੀ, ਇਉਂ ਹਾਵੜੇ ਪੈਂਦੇ ਜਿਵੇਂ ਕਦੀ ਕੋਈ ਚੀਜ਼ ਦੇਖੀ ਨਹੀਂ ਹੁੰਦੀ। ਉਹਨਾਂ 'ਚ ਕੋਈ ਸੰਜਮ ਵਗੈਰਾ ਤਾਂ ਹੁੰਦਾ ਨਹੀਂ, ਇਸ ਵਾਰ ਸੰਜਮ ਤੋਂ ਇਹਨਾਂ ਯਾਤਰਾ ਨਹੀਂ ਹੁੰਦੀ। ਹੇਮਕੁੰਟ ਜਾਂਦੇ ਆ, ਉੱਥੇ ਜਾ ਕੇ ਆਂਡੇ ਖਾਂਦੇ ਆ, ਹੋਰ ਕਈ ਕੁਛ ਕਰਦੇ, ਬੋਤਲਾਂ ਪੀਂਦੇ ਆ, ਉਹ ਯਾਤਰਾ ਸਫਲ ਨਹੀਂ। ਉੱਥੇ ਸੰਜਮ ਵਿਵੇਕ ਦੇ ਸਹਿਤ ਵੱਧ ਤੋਂ ਵੱਧ ਪਾਣੀ ਪੜਦੇ ਹਾਂ, ਸਿਮਰਨ ਕਰਦੇ ਹਾਂ, ਹਾਂਜੀ, ਫਿਰ ਉਹ ਯਾਤਰਾ ਸਫਲ ਹੁੰਦੀ ਹੈ। ਇਸ ਵਾਸਤੇ ਅੰਤਰੀ ਵੀ ਅਰਥ ਜਿਸ ਵੇਲੇ ਵੀ ਸਤਸੰਗ ਗੁਰੂ ਮਾਨ ਸਰੋਵਰ ਜਾਵੇ ਤਾਂ ਪਾਤਸ਼ਾਹ ਦੱਸਦੇ ਹਨ ਸੱਚ ਬਰਤ ਨੇਮ ਨਾ ਕਾਲ ਸੰਤਾਨ, ਸੱਚ ਬੋਲਣ ਦਾ ਤਥਾ ਸੱਚ ਨਾਮ ਜਪਣਾ, ਜਿਹੜਾ ਨੇਮ ਇਹ ਨਿਯਮ ਕਰਨਾ, ਇਹੀ ਵਰਤ ਰੱਖੇ। ਇਸ ਵਰਤ ਦੇ ਰੱਖਣ ਨਾਲ ਸਵੇਰੇ ਜਿਹੜਾ ਜਮ ਰਾਜ ਆ ਇਹਨੂੰ ਸਤਾਉਂਦਾ ਨਹੀਂ, ਯਾਤਰਾ ਕਰਨ ਸਮੇਂ ਗੁੱਸਾ ਘਰ ਛੱਡ ਜਾਏ, ਜੇ ਯਾਤਰਾ ਸਫਲ ਹੁੰਦੀ ਜੇ ਰਾਜ ਲੜੀ ਜਾਏ ਇੱਕ ਦੂਜੇ ਨਾਲ ਝਗੜੀ ਗਏ ਫਿਰ ਤਾਂ ਨਹੀਂ ਗੱਲ ਹੋਣੀ, ਨਹੀਂ ਤਾਂ ਫਿਰ ਕਹਿੰਦੇ ਯਾਤਰਾ ਨਿਸਫਲ ਚੱਲ ਜਾਂਦੀ ਹੈ। ਇੱਧਰ ਵੀ ਜਦੋਂ ਤ੍ਰੀਜੀ ਯਾਤਰਾ ਕਰਨ ਦੇ ਵੇਲੇ ਇਸੇ ਤਰ੍ਹਾਂ ਫਿਰ ਹੈ। ਸਤਿਗੁਰ ਸ਼ਬਦ ਕ੍ਰੋਧ ਜਲਾਵੇ, ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਸ਼ਬਦ ਉਪਦੇਸ਼ ਹੈ ਇਹਦੇ ਦੁਆਰਾ ਜਿਹੜਾ ਕ੍ਰੋਧ ਹੈ ਇਹਨੂੰ ਸਾੜ ਨਾ ਕਰੇ। ਫਿਰ ਕਈ ਲੋਕ ਜਿਹੜੇ ਯਾਤਰਾ ਕਰਦੇ ਆ ਕੀਰਤਨ ਸਮਾਧੀ ਲਾ ਕੇ ਬਹਿ ਜਾਂਦੇ ਆ, ਪਾਤਸ਼ਾਹ ਦੱਸਦੇ ਇੱਧਰ ਇਸ ਤਰ੍ਹਾਂ ਗਗਨ ਨਿਵਾਸ ਸਮਾਧ ਲਗਾਵੇ, ਗਗਨ ਮੈਨੇ ਚੇਤਨ ਦੇ ਜਿਹੜਾ ਨਿਵਾਸ ਕਰਨਾ ਇਹੀ ਸਮਾਧੀ ਲਾਉਣਾ ਕਰੇ, ਮਨ ਦੀ ਵਿਅਕਤੀ ਦੀ ਇਕਾਗਰਤਾ ਰੂਪੀ ਸਮਾਧੀ ਨੂੰ ਲਾਵੇ। ਫਿਰ ਤਦੋਂ ਕਹਿੰਦੇ ਗਗਨ ਜਿਹੜਾ ਚੇਤਨ ਦੇ ਵਿੱਚ ਇਹ ਨਿਵਾਸ ਕਰਦਾ, ਜਿਹੜਾ ਚੇਤਨ ਆ ਸਾਰਿਆਂ 'ਚ ਨਿਵਾਸ ਕਰ ਰਿਹਾ ਉਹ ਤੋਂ ਬਿਨਾਂ ਕੋਈ ਹੈ ਹੀ ਨਹੀਂ, ਉਹਦੇ ਸਮਾਧੀ ਲਾਵੇ। ਗਗਨ ਆਕਾਸ਼ ਆਦਿ ਤੱਤਾਂ ਦੇ ਵਿੱਚ ਜਿਹੜਾ ਨਿਵਾਸ ਕਰ ਰਿਹਾ ਉਹਦੇ ਸਮਾਧੀ ਲਾਵੇ। ਜਦੋਂ ਪ੍ਰਗਟ ਯਾਤਰਾ ਕਰਦਿਆਂ ਕਰਦਿਆਂ ਕਿਸੇ ਪਹਾੜ 'ਚੋਂ ਭਾਗਾਂ ਵਾਲੇ ਨੂੰ ਪਾਰਸ ਵੀ ਮਿਲ ਜਾਂਦਾ, ਫਿਰ ਅੰਤਰੀ ਕਹਿੰਦੇ ਸਾਧ ਸੰਗਤ ਰੂਪੀ ਜਿਹੜਾ ਮਾਨਸਰੋ ਜਿਹੜੇ ਯਾਤਰਾ ਕਰਦਿਆਂ ਕਰਦਿਆਂ ਉੱਤਮ ਭਾਗਾਂ ਵਾਲੇ ਜਿਗਿਆਸੂ ਨੂੰ ਪਾਰਸ ਰੂਪ ਕੌਣ ਸਤਿਗੁਰੂ ਮਿਲ ਜਾਂਦੇ, ਜਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਅਤੇ ਗੰਗਾ ਦੀ ਯਾਤਰਾ ਜਾਂਦੇ ਸੀ ਨਾ, ਅਤੇ ਉਹ ਫਿਰ ਜਲ ਚੁਕਾਉਣ ਲੱਗੇ ਅਤੇ ਉਹ ਕਹਿਣ ਲੱਗਾ ਕਿ ਭਾਈ ਮੈਂ ਗੁਰੂ ਧਾਰਿਆ, ਕਹਿੰਦੇ ਨਹੀਂ, ਕਹਿੰਦੇ ਮੈਂ ਤੁਹਾਨੂੰ ਗੁਰੇ ਪਾਣੀ ਨਹੀਂ ਪੀਂਦਾ। ਉਹ ਮਨ 'ਤੇ ਐਸਾ ਹੋਇਆ ਉਹ ਯਾਤਰਾ ਦੇ ਵਿੱਚੋਂ ਹੀ ਫਿਰ ਇਹ ਐਸੀ ਸਿੱਖਿਆ ਮਿਲੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਦੀ ਪ੍ਰਾਪਤੀ ਹੋਈ। ਪਾਰਸ ਪਰਸ ਪਰਮ ਪਦ ਪਾਵੈ, ਕਿ ਸਤਿਗੁਰ ਸੱਚੇ ਪਾਤਸ਼ਾਹ ਰੂਪੀ ਪਾਰਸ ਨੂੰ ਪਰਸ ਕੇ ਇਹ ਪਰਮ ਪਦਵੀ ਨੂੰ ਮੋਕਸ਼ ਪਦਵੀ ਨੂੰ ਪਾ ਲੈਂਦਾ। ਸੱਚ ਮਨ ਕਾਰਨ ਤੱਤ ਵਲੋਗ ਹੈ, ਸੱਚ ਸਰੂਪੀ ਨਿਰੰਕਾਰ ਦੀ ਸੱਚ ਸੁੱਖ ਦੀ ਪ੍ਰਾਪਤੀ ਦੇ ਕਾਰਨ ਵਾਸਤੇ ਪਾਤਸ਼ਾਹ ਕਹਿੰਦੇ ਆ ਮਨ ਵਿੱਚ ਤੱਤ ਜਿਹੜਾ ਸਿਧਾਂਤ ਰੂਪੀ ਪਰਮੇਸ਼ੁਰ ਨੂੰ ਬਲੋਵੇ ਮੈਨੇ ਉਹਨੂੰ ਵਿਚਾਰ ਨਾ ਕਰੇ। ਸੁਭਰ ਸਰਵਰ ਮੈਲਣ ਤੋਂ ਵੈ, ਕਿ ਸਾਧ ਸੰਗਤ ਰੂਪੀ ਜਿਹੜਾ ਮਾਨਸਰੋਵਰ ਹੈ ਜਿਹੜਾ ਨਾਮ ਜਲ ਦੇ ਨਾਲ ਸੁਭਰ ਮੈਨੇ ਸੋ ਭਰ ਰੇਸ਼ ਹਾਂਜੀ ਸੋ ਵਿਸ਼ੇਸ਼ ਕਰੇ ਲਵਾ ਲਵ ਨੱਕੋ ਨੱਕ ਭਰਿਆ ਹੋਇਆ ਉਹਦੇ ਵਿੱਚ ਰਾਗ ਦਵੈਸ਼ ਪਾਪਾਂ ਰੂਪੀ ਮੈਲ ਨੂੰ ਧੋਣਾ ਕਰੇ। ਜਿਸ ਤਰ੍ਹਾਂ ਕੋਈ ਪੁਰਖ ਜਿਹੜੀ ਵਸਤੂ ਨੂੰ ਜਿੜਦਾ ਮੁੜ ਕੇ ਉਸੇ ਦਾ ਰੂਪ ਹੋ ਜਾਂਦਾ, ਕੋਲਿਆਂ ਦੇ ਕੰਮ ਕਰਨ ਵਿੱਚ ਜੇ ਇਹ ਖਚਤ ਹੋ ਜਾਏ ਤਾਂ ਉਹਦਾ ਰੂਪ ਕਾਲਾ ਹੋ ਜਾਂਦਾ, ਸੀਮਿੰਟ ਵਗੈਰਾ ਦਾ ਕੰਮ ਕਰੇ ਉਹ ਸੀਮਿੰਟ ਦੀ ਧੂੜ ਜੇ ਨਾ ਉਹੋ ਜਿਹਾ ਬਣ ਜਾਊਗਾ ਹੈਨੀ। ਅਤੇ ਜੇ ਹੁਣ ਭਜਨ ਕਰੇਗਾ ਤਾਂ ਭਜਨ ਕਰਨ ਵਾਲਾ ਵੀ ਫਿਰ ਸ਼ੁੱਧ ਪਵਿੱਤਰ ਹੋ ਜਾਂਦਾ। ਜੈਸੋ ਰਾਤਾ ਤੈਸੋ ਹੋ, ਜੈਸੋ ਰਾਤਾ ਜਿਹੜੇ ਨਿਰੰਕਾਰ ਨਾਲ ਜੁੜਨ ਕਰਕੇ ਉਸ ਪਰਮਾਤਮਾ ਦਾ ਸਰੂਪ ਹੋ ਜਾਂਦਾ ਹੈ। ਕਿਹਾ ਕਹਿੰਦੇ ਭਜਨ ਕਰਨ ਦਾ ਕੀ ਫਾਇਦਾ, ਇਹੀ ਫਾਇਦਾ ਹੈ। ਇਸ ਤਰ੍ਹਾਂ ਕਿਹੜਾ ਜਿਹੜਾ ਆਪਣੇ ਮਨ 'ਚ ਭਰੋਸਾ ਰੱਖਦਾ ਆਪੇ ਕਰਦਾ ਕਰੇ ਸੋ ਹੋਵੇ, ਉਹ ਕਰਤਾ ਉਹ ਨਿਰੰਕਾਰ ਆਪ ਕਰਦਾ ਜੋ ਕਰਨਾ ਚਾਹੁੰਦਾ ਉਹੀ ਹੁੰਦਾ। ਗੁਰ ਹੈ ਵੀ ਸ਼ੀਤਲ ਅਗਨ ਜਲਾ, ਸਤਿਗੁਰ ਸੱਚੇ ਪਾਤਸ਼ਾਹ ਹਿਬ ਬਰਫ ਵਾਂਗੂ ਸ਼ੀਤਲ ਠੰਡੇ ਸ਼ਾਂਤ ਜਤਾਲੇ, ਜਿਹਨਾਂ ਨੇ ਆਪਣੀ ਤ੍ਰਿਸ਼ਨਾ ਰੂਪੀ ਅੱਗ ਬੁਝਾਈ ਹੈ ਅਤੇ ਪਾਤਸ਼ਾਹ ਕਿਰਪਾ ਕਰਕੇ ਹੋਰਨਾਂ ਦੀ ਤ੍ਰਿਸ਼ਨਾ ਰੂਪੀ ਅੱਗ ਬੁਝਾ ਦਿੰਦੇ ਹਨ। ਸੇਵਾ ਸੁਰਤ ਬਭੂਤ ਚੜਾਵਾ, ਇਹੋ ਜਿਹੇ ਸਤਿਗੁਰਾਂ ਦੀ ਸੇਵਾ ਵਿੱਚ ਜਿਹੜੀ ਸੁਰਤੀ ਸ੍ਰੇਸ਼ਟ ਪ੍ਰੀਤੀ ਕਰਨੀ ਹੈ ਸੋ ਰੱਥ ਹੈ ਸ੍ਰੇਸ਼ਟ ਪ੍ਰੀਤੀ ਕਰਨੀ, ਇਹੀ ਆਪਣੇ ਸਰੀਰ ਦੇ ਉੱਤੇ ਬਭੂਤੀ ਹੈ ਭਭੂਤੀ ਮਲਣਾ ਕਰੇ, ਕਿਉਂਕਿ ਜੋਗੀ ਨੂੰ ਭਭੂਤਾ ਮਲਦੇ ਹਨ ਜਿਹੜਾ ਇਰਣੇ ਗੋਹੇ ਸਾੜ ਕੇ ਉਹ ਸੁਆਹ ਛਾਣ ਲੈਂਦੇ ਆ ਫਿਰ ਇਸ਼ਨਾਨ ਕਰਕੇ ਉਹ ਭੂਤੀ ਲਾ ਲੈਂਦੇ। ਇਸ ਤਰ੍ਹਾਂ ਤੀਰਥ ਯਾਤਰਾ ਹਰ ਇੱਕ ਆਦਮੀ ਨਹੀਂ ਕਰ ਸਕਦਾ, ਜਾਂਦੇ ਬਹੁਤ ਮਹਾਰਾ ਹਰ ਖਾਲ ਜਿਹੜੇ ਜਾਂਦੇ ਸੀ ਪਟਨਾ ਸਾਹਿਬ ਹਜ਼ੂਰ ਸਾਹਿਬ ਅਤੇ ਪੁੱਛਣਾ ਦੱਸੋ ਕਿਹੜੀ ਕਿਹੜੀ ਗਲਤੀ ਕੀਤੀ ਹੈ, ਸੰਗਤ ਝੂਠ ਨਹੀਂ ਬੋਲਣਾ, ਫਿਰ ਉਹਨੂੰ ਕਹਿਣਾ ਇੱਕ ਇੱਕ ਹਜ਼ਾਰ ਜਪਜੀ ਸਾਹਿਬ ਪੜ੍ਹਨਾ, ਸਵਾ ਸਵਾ ਲੱਖ ਮੂਲ ਮੰਤਰ ਦਾ ਪਾਠ ਕਰਨਾ, ਕਿਤਨੇ ਦਿਨ ਸੁਖਮਨੀ ਪੜ੍ਹਨੇ, ਫਿਰ ਦੇਖ ਕਰਕੇ ਮਹਾਰਾਜ ਚਰਨ ਅਰਦਾਸ ਕਰਨੀ, ਪਿਛਲੇ ਔਗਣ ਬਖਸ਼ ਲੈ ਪ੍ਰਭਾ ਕੇ ਮਾਰਗ ਪਾਵੇ। ਅਤੇ ਯਾਤਰਾ ਬਰਾਊਟ ਨਹੀਂ ਜਾਣਾ ਹਾਂਜੀ, ਕਿਸੇ ਦੀ ਚੀਜ਼ ਦੀ ਚੋਰੀ ਨਹੀਂ ਕਰਨੀ, ਕਿਸੇ ਮਾੜਾ ਨਹੀਂ ਤੱਕਣਾ, ਸੰਜਮ ਵਿਵੇਕ ਦੇ ਵਿੱਚ ਰਹਿਣਾ, ਵੱਧ ਤੋਂ ਵੱਧ ਪਾਣੀ ਪਾਣੀ, ਵੱਧ ਤੋਂ ਵੱਧ ਸੇਵਾ ਕਰਨੀ, ਗੱਪਾਂ ਗਪੌੜੇ ਨਹੀਂ ਮਾਰਨੇ, ਨਿੰਦਿਆ ਚੁਗਲੀ ਨਹੀਂ ਕਰਨੀ, ਅਤੇ ਜੋ ਹੋ ਸਕੇ ਅਤੇ ਲੰਗਰ ਸੇਵਾ ਕਰਨੀ, ਕੰਨਾਂ ਸਿੰਘਾਂ ਨੂੰ ਛਪਾਉਣਾ, ਕਿਸੇ ਨੂੰ ਜੋੜਾ ਲੈ ਕੇ ਦੇਣਾ, ਕੋਈ ਬਸ ਰਾਤ ਜੇ ਹਿੰਮਤ ਨਹੀਂ ਤਾਂ ਫਿਰ ਹੱਥੀਂ ਸੇਵਾ ਵਧੇਰੇ ਕਰੇ। ਇਸ ਤਰ੍ਹਾਂ ਮਹਾਂਪੁਰਖ ਕਰਾਉਂਦੇ ਸੀ। ਇਸ ਤਰ੍ਹਾਂ ਤੀਰਥ ਜਾਣਾ ਦਰਬਾਰ ਸਾਹਿਬ, ਪਹਿਲਾਂ ਬਾਹਰ ਇਸ਼ਨਾਨ ਕਰਨਾ, ਫਿਰ ਇਸ਼ਨਾਨ ਕਰਨਾ, ਉੱਥੇ ਬਹਿ ਕੇ ਪਾਣੀ ਪਾਣੀ ਨਾਮ ਜਪਣਾ, ਇਸ ਤਰ੍ਹਾਂ ਉਹ ਯਾਤਰਾ ਫਿਰ ਸਫਲ ਹੁੰਦੀ ਹੈ। ਕਿਉਂਕਿ ਤੀਰਥ ਯਾਤਰਾ ਹਰੇਕ ਨਹੀਂ ਨਾ ਕਰ ਸਕਦਾ, ਫਕੀਰ ਕਰ ਸਕਦਾ, ਜਿਹੜੇ ਬੜੇ ਬੜੇ ਸਾਹੂਕਾਰ ਰਾਜਿਆਂ ਦੇ ਕਰ ਸਕਦੇ, ਹਾਂਜੀ, ਜਾਂ ਤਾਂ ਫਿਰ ਬਿਲਕੁਲ ਜਿਹਨਾਂ ਦਾ ਮੋਹ ਟੁੱਟਾ ਉਹ ਕਰਦੇ ਆ, ਜਾਂ ਫਿਰ ਅਮੀਰ ਲੋਕ ਖਰਚਾ ਵਰਚਾ ਕਰਦੇ ਆ, ਪਰ ਉਹ ਜਿਹੜੀ ਹੋਮੇ ਨਾ ਕੀਤੀ ਹੋਈ ਯਾਤਰਾ ਉਹ ਸਫਲ ਨਹੀਂ ਹੁੰਦੀ, ਨਿਮਰਤਾ ਨਾਲ ਕੀਤੀ ਹੋਈ ਯਾਤਰਾ ਸਫਲ ਹੁੰਦੀ, ਅਮੀਰ ਮਾਇਆ ਦੇ ਜ਼ੋਰ ਨਾਲ ਕਰਦੇ ਆ, ਫਕੀਰ ਜਿਹੜੇ ਉਹਨਾਂ 'ਚ ਸ਼ਰਧਾ ਭਗਤੀ ਹੁੰਦੀ ਉਹਦੇ ਨਾਲ ਕਰਦੇ। ਦਰਸ਼ਨ ਆਪ ਸਹਿਜ ਘਰ ਆਵੇ, ਸਹਿਜ ਸ਼ਾਂਤੀ ਦੇ ਘਰ 'ਚ ਜਿਹੜਾ ਆਉਣਾ ਇਹੀ ਆਪਣੇ ਉੱਤੇ ਦਰਸ਼ਨੀ ਭੇਖ ਧਾਰੇ, ਉਹ ਭੇਖ ਧਾਰਦੇ ਨੇ, ਇਸ ਤਰ੍ਹਾਂ ਪ੍ਰਕਾਸ਼ ਯਾਤਰਾ ਕਰਦੇ ਆ, ਦੇਵਤਿਆਂ ਦਾ ਦਰਸ਼ਨ ਹੁੰਦਾ, ਇਸ ਤਰਫ਼ ਕਹਿੰਦੇ ਸਹਿਜੇ ਜਿਹੜਾ ਆਪਣੇ ਸਰੂਪ ਘਰ 'ਚ ਆਉਂਦਾ ਇਹੀ ਦਰਸ਼ਨ ਹੈ, ਆਪਣੀ ਆਤਮਾ ਦਾ ਦਰਸ਼ਨ ਪਰਮਾਤਮਾ ਦਾ। ਅਤੇ ਭਰਤਰੀ ਜੀ ਕਹਿਣ ਲੱਗੇ ਸਾਡੇ ਮਤ ਤਾਂ ਸੰਖ ਵਜਾਉਂਦੇ ਆ, ਆਪਦੇ ਮਤ ਵਿੱਚ ਨਾਦ ਦਾ ਪੂਰਨ ਕੀ ਹੈ ਇਹ ਵੀ ਕਿਰਪਾ ਕਰਕੇ ਦੱਸੋ, ਪਾਤਸ਼ਾਹ ਦੱਸਦੇ ਨਿਰਮਲ ਬਾਣੀ ਨਾਦ ਵਜਾਵੇ, ਨਿਰਮਲ ਜਿਹੜਾ ਸਤਿਗੁਰੂ ਦੀ ਉਪਦੇਸ਼ ਬਾਣੀ ਹੈ ਇਹੀ ਨਾਦ ਸੰਖ ਦਾ ਵਜਾਉਣਾ, ਜਿਹੜਾ ਬਾਣੀ ਹਰ ਵੇਲੇ ਪੜ੍ਹਨੀ ਸਿਮਰਨ ਕਰਨਾ। ਭਰਤਰੀ ਕਹਿੰਦੇ ਸਾਡੇ ਮਤ ਤਾਂ ਫਿਰ ਇਸ ਤਰ੍ਹਾਂ ਮਦਰਾ ਪੀਂਦੇ ਹੈ, ਪਾਤਸ਼ਾਹ ਕਹਿੰਦੇ ਅੰਤਰ ਗਿਆਨ ਮਹਾਰਾਜ ਸਾਰਾ ਤੀਰਥ ਮੱਜਣ ਗੁਰ ਵਿਚਾਰ, ਜਿਹੜਾ ਹਿਰਦੇ ਸਾਰਾ ਸ੍ਰੇਸ਼ਟ ਗਿਆਨ ਰੂਪੀ ਮਹਾਰਾਜ ਹੈ ਇਹ ਮਦ ਜਿਹੜੀ ਹੈ ਪੀਣਾ ਕਰੇ, ਸਾਡਾ ਗਿਆਨ ਦੁਆਰਾ ਹਿਰਦੇ ਜਿਹੜਾ ਬ੍ਰਹਮਾਨੰਦ ਰੂਪੀ ਮਹਾਰਾਜ ਉੱਤਮ ਸ੍ਰੇਸ਼ਟ ਮਦ ਇਹਨੂੰ ਸੰਭਾਲਣਾ ਕਰੇ, ਸਤਿਗੁਰਾਂ ਦੁਆਰਾ ਜਿਹੜੀ ਸ਼ੁਭ ਵਿਚਾਰ ਕਰਨੀ ਹੈ ਇਹ ਤੀਰਥਾਂ 'ਤੇ ਇਸ਼ਨਾਨ ਕਰਨਾ ਕਰੇ, ਕਿਉਂਕਿ ਵਿਚਾਰ ਦੇ ਨਾਲ ਵੀ ਮਨ ਸ਼ੁੱਧ ਹੁੰਦਾ, ਮੰਤਰ ਪੂਜਾ ਥਾਨ ਮਰਾਰਾ ਜੋਤੀ ਜੋਤ ਮਿਲਾਵਣਾ। ਪ੍ਰਕਾਸ਼ ਯਾਤਰੂ ਜਿਹੜੇ ਤੀਰਥਾਂ ਜਾ ਕੇ ਪੂਜਾ ਕਰਦੇ ਕਹਿੰਦੇ ਇਸ ਤਰਫ ਜਿਹੜਾ ਮੁਰਾਰੀ ਮਨ ਰੂਪੀ, ਹਾਂਜੀ, ਮਨ ਦੇ ਜਿਹੜੇ ਵਿਕਾਰ ਇਹਨਾਂ ਦਾ ਅਰੀ ਕੌਣ ਪਰਮੇਸ਼ਰ ਹੈ, ਉਹ ਹਿਰਦੇ 'ਚ ਜਿਹੜਾ ਅਸਥਾਨ ਨਿਸ਼ਚੇ ਕਰਨਾ ਇਹੀ ਪੂਜਾ ਕਰੇ, ਕਿ ਨਿਰੰਕਾਰ ਸਾਡੇ ਹਿਰਦੇ 'ਚ ਬਿਰਾਜਮਾਨ ਆ ਇਹੀ ਪੂਜਾ ਕਰਨੀ, ਜੋਤੀ ਜੋਤ ਮਿਲਾਵਣਾ। ਉਹ ਜਿਹੜਾ ਮੁਰਾਰੀ ਦੇ ਅੰਦਰ ਆਪਣਾ ਅਸਥਾਨ ਕਰਨਾ ਇਹੀ ਪੂਜਾ ਕਰਨੀ, ਬਾਬੂ ਦੀ ਸੁਰਤੀ ਵਿਰਤੀ ਜੋੜਨੀ, ਸਾਰੇ ਅਸਥਾਨਾਂ ਦੇ ਅੰਦਰ ਜਿਹੜਾ ਮਰਾਰੀ ਨੂੰ ਪੂਰਾ ਨਿਸ਼ਚਾ ਕਰਨਾ ਪੂਰਨ ਤੌਰ 'ਤੇ, ਵੀ ਨਿਰੰਕਾਰ ਹਰ ਜਗ੍ਹਾ ਹਿਰਦੇ 'ਚ ਵੀ ਆ, ਬਾਹਰ ਵੀ ਅੰਦਰ ਬਾਹਰ ਉਹ ਹੀ ਹੈ, ਇਹੀ ਪੂਜਾ ਹੈ। ਤਾਂ ਕਹਿੰਦੇ ਜੀਵ ਜੋਤੀ ਪਰਮਾਤਮਾ ਨਾਲ ਆਪਣੀ ਜੋਤ ਮਿਲਾਉਣ ਵਾਲਾ ਹੋ ਜਾਂਦਾ ਹੈ, ਰਸ ਰਸਿਆ ਮਤ ਇੱਕ ਹੈ ਭਾਏ, ਮਤ ਬੁੱਧੀ ਦੇ ਅੰਦਰ ਇੱਕ ਨਿਰੰਕਾਰ ਦਾ ਭਾਏ ਜਿਹੜਾ ਪ੍ਰੇਮ ਧਾਰਨਾ ਕਰੋ ਅਤੇ ਆਤਮਾ ਰਸ ਵਿੱਚ ਰਸਿਆ ਫਿਰ ਉਹ ਲੀਨ ਹੋ ਜਾਂਦਾ। ਦੂਜਾ ਅਰਥ ਜਿਹੜਾ ਉਹ ਚੱਕਰਤਾ ਦੁਆਰਾ ਮਹਾਂਪੁਰਸ਼ ਇਸ ਤਰ੍ਹਾਂ ਲਗਾਉਂਦੇ ਆ, ਬੁੱਧੀ ਇੱਕ ਦੇ ਪ੍ਰੇਮ ਨੂੰ ਧਾਰੇ ਤਾਂ ਨਾਮ ਰਸ ਵਿੱਚ ਰਸਿਆ, ਜਾਂ ਨਾਮ ਰਸ ਰਸਿਆ ਅਤੇ ਬੁੱਧੀ ਇੱਕ ਦਾ ਭਾਏ ਗਿਆਨ ਹੋਇਆ, ਜਾਂ ਬੁੱਧੀ ਇੱਕ ਦਾ ਗਿਆਨ ਹੋਇਆ ਤਾਂ ਆਤਮਾ ਰਸ ਵਿੱਚ ਰਸ ਗਿਆ, ਜਾਂ ਆਤਮਾ ਰਸ ਵਿੱਚ ਰਸਿਆ ਤਾਂ ਮਤ ਵੀ ਇਹ ਨਿਸ਼ਚੇ ਕੀਤਾ ਕਿ ਉਹ ਨਿਰੰਕਾਰ ਇੱਕ ਹੈ ਭਾਏ, ਇੱਕ ਰਸ ਸਾਰੇ ਰਸਾਂ ਵਿੱਚ ਰਸਿਆ ਹੋਇਆ ਹੈ। ਸਤਿਗੁਰ ਧੰਨ ਗੁਰੂ ਨਾਨਕ ਸਾਹਿਬ ਆਪਣੇ ਪਵਿੱਤਰ ਮੁਕਾਰ ਬਿੰਦ ਤੋਂ ਪਰਮਾਤਮਾ ਨੂੰ ਸਰਬ ਰੂਪ ਦੇਖਦੇ ਹੋਏ ਸ੍ਰੀ ਰਾਗ ਵਿੱਚ ਇਸ ਤਰ੍ਹਾਂ ਫਰਮਾ ਰਹੇ ਆ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰਿਆ। ਇਸ ਕਰਕੇ ਪਾਤਸ਼ਾਹ ਕਿਰਪਾ ਕਰਦੇ ਤਖ਼ਤ ਨਿਵਾਸੀ ਪੰਜ ਸਮਾਏ ਸਾਧ ਸੰਗਤ ਰੂਪੀ ਤਖ਼ਤ ਪਰ ਨਿਵਾਸੀ, ਨਿਵਾਸ ਹੋਣ ਕਰਕੇ ਪੰਜ ਸ੍ਰੇਸ਼ਟ ਪਰਮਾਤਮਾ ਸਮਾਏ ਮੈਨੇ ਸਮਾ ਜਾਂਦਾ, ਇਹ ਸਾਧ ਸੰਗਤ ਰੂਪੀ ਤਖ਼ਤ ਦਾ ਨਿਵਾਸੀ ਹੋਣ ਕਰਕੇ ਪੰਜ, ਹਾਂਜੀ, ਜਿਹੜੇ ਕਾਮ ਆਦਿਕ ਸਮਾਏ ਅਭਾਵ ਹੋ ਜਾਂਦੇ, ਨਾਸ ਹੋ ਜਾਂਦੇ। ਹੁਣ ਫਿਰ ਚੱਕਰਕਾ ਦੁਆਰਾ ਦੱਸਦੇ ਆ ਪੰਜ ਸੱਤ ਸੰਤੋਖ ਆਦਿਕ ਜਿਹੜੇ ਸ਼ੁਭ ਗੁਣ ਪੰਜ ਤੱਤਾਂ ਦੀ ਰਹਿਣੀ ਜੇ ਸੰਗਤ ਵਿੱਚ ਸਮਾ ਰਹੀ ਹੈ, ਪੰਜ ਕਾਮ ਆਦਿਕ ਜਿਹੜੇ ਪੰਜ ਵਿਸ਼ੇ ਹੈ ਜੇ ਸਾਧ ਸੰਗਤ ਵਿੱਚ ਸਮਾਏ ਅਭਾਵ ਹੈ, ਇਹੋ ਜਿਹਾ ਜਿਹੜੇ ਸਾਧ ਸੰਗਤ ਵਿੱਚ ਤਾਕਤ ਦਾ ਜਾਂ ਨਿਵਾਸੀ ਹੋ ਗਿਆ ਤਦ ਪੰਜ ਸ੍ਰੇਸ਼ਟ ਮਹਾਤਮਾ ਦਾ ਉਪਦੇਸ਼ ਕਹਿੰਦੇ ਹਿਰਦੇ 'ਚ ਸਮਾਇਆ, ਜਾਂ ਹਿਰਦੇ ਸ੍ਰੇਸ਼ਟ ਮਹਾਤਮਾ ਦਾ ਉਪਦੇਸ਼ ਸਮਾ ਗਿਆ ਤਾਂ ਅੰਤਰਮੁਖਤਾ ਰੂਪੀ ਤਖ਼ਤ ਦਾ ਨਿਵਾਸੀ ਹੋਇਆ, ਜਾਂ ਅੰਤਰਮੁਖਤਾ ਰੂਪੀ ਤਖ਼ਤ ਦਾ ਨਿਵਾਸੀ ਹੋਇਆ ਪੰਜ ਗੁਣ ਸੱਤ ਸੰਤੋਖ ਆਦਿਕ ਜਿਹੜੇ ਪੰਜਾਂ ਤੱਤਾਂ ਦੀ ਰਹਿਣੀ ਇਹਦੇ ਹਿਰਦੇ 'ਚ ਸਮਾ ਗਏ, ਪੰਜ ਕਾਮ ਆਦਿਕਾਂ ਦੇ ਪੰਜ ਵਿਸ਼ੇ ਇਹਦੇ ਹਿਰਦੇ 'ਚੋਂ ਖਤਮ ਹੋ ਗਏ ਜਾਂ ਨਾਸ਼ ਹੋਏ ਤਾਂ ਸੱਤ ਸਰੂਪ ਤਖ਼ਤ ਦਾ ਨਿਵਾਸੀ ਹੋ ਗਿਆ। ਫਿਰ ਇਸ ਤਰ੍ਹਾਂ ਨਿਸ਼ਚੇ ਕਰਦਾ ਪੰਜ ਸ੍ਰੇਸ਼ਟ ਪਰਮਾਤਮਾ ਸੰਸਾਰ ਤਖ਼ਤ ਦਾ ਨਿਵਾਸੀ ਹੋ ਕੇ ਸਾਰਿਆਂ 'ਚ ਸਮਾ ਰਿਹਾ ਹੈ, ਕਾਰਕ ਮਾਈ ਖਸਮ ਰਜਾਏ ਅਵਗਤ ਨਾਥ ਨਾਲ ਲੱਗਿਆ ਜਾਏ। ਪਹਿਲਾਂ ਜਿਹੜੀ ਕਹੀ ਹੋਈ ਕਾਰ ਆ ਗੁਰੂ ਵੱਲੋਂ ਦੱਸੀ ਹੈ ਉਹਨੂੰ ਘੁਮਾਉਣਾ ਕਰੇ, ਫਿਰ ਖਸਮ ਮਾਲਕ ਦੀ ਆਗਿਆ ਨੂੰ ਮੰਨਣਾ ਕਰੇ, ਜਦੋਂ ਖਸਮ ਦੀ ਆਗਿਆ ਮੰਨਣ ਰੂਪੀ ਕਾਰ ਨੂੰ ਘੁਮਾਉਣਾ ਕਰੇ ਤਾਂ ਫਿਰ ਨਿਰੰਕਾਰ ਦੀ ਪ੍ਰਾਪਤੀ ਹੋ ਜਾਂਦੀ। ਸਤਿਗੁਰਾਂ ਬਿਨਾਂ ਆਪਣੇ ਆਪ ਨੂੰ ਅਵਗਤ ਨਾਥ, ਹਾਂਜੀ, ਪਰਮਾਤਮਾ ਨਿਰੰਕਾਰ ਨਾਲ ਲਖਿਆ ਜਾਏ ਉਹ ਜਾਣਿਆ ਨਹੀਂ ਜਾਂਦਾ, ਗੁਰੂ ਤੋਂ ਬਿਨਾਂ ਨਹੀਂ ਜਾਣਿਆ ਜਾਂਦਾ। ਜੇ ਆਪਣੇ ਆਪ ਟੱਕਰਾਂ ਮਾਰੇ ਜਿੰਨਾ ਮਰਜ਼ੀ ਕਰੀ ਜਾਏ ਇਹ ਪਰ ਸ੍ਰੀ ਕਹਿਣ ਲੱਗੇ ਜਿਨ੍ਹਾਂ ਨੂੰ ਨਿਰੰਕਾਰ ਦੀ ਪ੍ਰਾਪਤੀ ਹੋਈ ਹੈ ਸੰਸਾਰ ਵੱਲੋਂ ਕਿਵੇਂ ਨਿਰਲੇਪ ਰਹਿੰਦੇ ਆ ਪਾਤਸ਼ਾਹ ਦੱਸਦੇ ਆ ਜਲ ਮੈਂ ਉਪਜਿਆ ਜਲ ਤੇ ਦੂਰ ਜਲ ਮੈਂ ਜੋਤ ਰਿਹਾ ਪ੍ਰਭੂ ਜਿਸ ਤਰ੍ਹਾਂ ਕਬਲ ਫੁੱਲ ਪਾਣੀ ਵਿੱਚੋਂ ਉਪਜੇ ਪੈਦਾ ਹੋ ਕੇ ਪਾਣੀ ਤੋਂ ਦੂਰ ਰਹਿੰਦਾ ਫਿਰ ਉਹ ਕਬਲ ਫੁੱਲ ਆਪਣੀ ਜੋਤ ਛਾਇਆ ਨੂੰ ਜਲ ਵਿੱਚ ਭਰਪੂਰ ਕਰ ਰਿਹਾ ਕਿਸ ਨੇੜਾ ਕਿਸ ਆਖਾਂ ਤੂੰ ਫਿਰ ਇਹ ਗੱਲ ਦੱਸੋ ਉਸ ਕਬਲ ਫੁੱਲ ਨੂੰ ਜਲ ਦੇ ਨੇੜੇ ਕਿਵੇਂ ਆ ਕੇ ਪਾਣੀ ਤੋਂ ਦੂਰ ਕਿਵੇਂ ਕਿਹਾ ਜਾਏ ਪੁੱਤਰ ਵਿੱਚ ਦੱਸ ਨੇੜੇ ਇਸ ਵਾਸਤੇ ਨਹੀਂ ਕਿਹਾ ਜਾਂਦਾ ਕਿ ਉਹ ਪਾਣੀ ਤੋਂ ਅਸੰਗ ਰਹਿੰਦਾ ਹੈ ਦੂਰ ਇਸ ਕਰਕੇ ਨਹੀਂ ਕਿਹਾ ਜਾਂਦਾ ਪਾਣੀ ਤੋਂ ਇਹਨਾਂ ਕਬਲ ਫੁੱਲ ਦੀ ਉਤਪਤੀ ਨਹੀਂ ਹੁੰਦੀ ਦੂਸਰੇ ਅਰਥਾਂ 'ਚ ਇਸੇ ਤਰ੍ਹਾਂ ਦ੍ਰਿਸ਼ਟਾਂਤ ਦੇ ਰਹੇ ਆ ਜਲ ਮੈਂ ਪੰਜਾਂ ਜਲ ਤੇ ਦੂਰ ਜਲ ਮੈਂ ਜੋਤ ਰਿਹਾ ਭਰਪੂਰ ਕਬਲ ਫੁੱਲ ਵਾਂਗੂ ਜਿਹੜੇ ਮਹਾਤਮਾ ਆ ਉਹ ਗ੍ਰਿਸਤ ਦੇ ਪਦਾਰਥਾਂ ਰੂਪੀ ਜਲ ਵਿੱਚ ਰਹਿਣ ਪੈਦਾ ਹੁੰਦੇ ਆ ਪਰੰਤੂ ਰਹਿੰਦੇ ਜਲ ਤੋਂ ਦੂਰ ਭਾਵ ਗ੍ਰਿਸਤ ਤੋਂ ਸੰਗ ਰਹਿੰਦੇ ਬਾਹਰਲੇ ਜਿਹੜੇ ਵਿਹਾਰ ਸਿੱਧ ਕਰਨ ਵਾਸਤੇ ਲੈਣ ਦੇਣ ਦੇ ਹਾਂਜੀ ਸਵਭਾਵ ਕਰਕੇ ਆਪਣੀ ਜੋਤ ਬੁੱਧੀ ਨੂੰ ਪਦਾਰਥਾਂ ਰੂਪੀ ਜਲ ਵਿੱਚ ਭਰਪੂਰ ਕਰ ਰਹੇ ਇਸ ਨੇੜਾ ਕਿਸ ਆਖਾਂ ਤੂੰ ਉਹਨਾਂ ਮਹਾਤਮਾ ਨੂੰ ਪਦਾਰਥਾਂ ਰੂਪੀ ਜਲ ਦੇ ਨੇੜੇ ਕਿਵੇਂ ਆਖਿਆ ਜਾਏ ਤੇ ਦੂਰ ਕਿਵੇਂ ਕਿਹਾ ਜਾਏ ਨੇੜੇ ਇਸ ਵਾਸਤੇ ਨਹੀਂ ਕਿਹਾ ਜਾਂਦਾ ਕਿਉਂ ਮਹਾਤਮਾ ਪਦਾਰਥਾਂ ਤੋਂ ਅਸੰਗ ਰਹਿੰਦੇ ਪਦਾਰਥਾਂ ਦੇ ਅਭਾਵ ਹੋਣ ਉਹਨਾਂ ਨੂੰ ਕੋਈ ਗਮ ਨਹੀਂ ਹੁੰਦਾ ਕੋਈ ਚਿੰਤਾ ਨਹੀਂ ਹੁੰਦੀ ਔਰ ਦੂਰ ਇਸ ਵਾਸਤੇ ਨਹੀਂ ਕਿਹਾ ਜਾਂਦਾ ਉਹਨਾਂ ਦੇ ਖਾਣ ਪਹਿਨਣ ਦਾ ਗੁਜ਼ਾਰਾ ਸੰਸਾਰ ਵਿੱਚ ਹੋ ਰਿਹਾ ਉਹਨਾਂ ਦੀ ਉਤਪਤੀ ਸੰਸਾਰ ਵਿੱਚ ਹੋ ਰਹੀ ਹੈ ਤੀਸਰੇ ਅਰਥ ਜਲ ਮੈਂ ਉਪਜਿਆ ਜਲ ਤੇ ਦੂਰ ਜਲ ਮੈਂ ਜੋਤ ਰਿਹਾ ਪ੍ਰਭੂ ਜੇ ਤਾਂ ਸੂਰਜ ਦਾ ਪ੍ਰਤੀਬਿੰਬ ਜਿਹੜਾ ਪਰਛਾਵਾਂ ਉਹ ਪਾਣੀ 'ਚ ਪੈਦਾ ਹੁੰਦਾ ਲੇਕਿਨ ਦ੍ਰਿਸ਼ਟੀ ਨਾਲ ਜੇ ਵਿਚਾਰੀਏ ਜਲ ਤੋਂ ਦੂਰ ਹੈ ਆਪਣੀ ਜੋਤ ਜਿਹੜੀ ਉਹਦੀ ਕ੍ਰਾਂਤੀ ਨੂੰ ਜਲ ਵਿੱਚ ਭਰਪੂਰ ਕਰ ਰਿਹਾ ਉਹ ਪ੍ਰਤੀਬਿੰਬ ਨੇੜੇ ਕਿਵੇਂ ਕਹੀਏ ਦੂਰ ਕਿਸ ਤਰੀਕੇ ਨਾਲ ਕਿਹਾ ਜਾਏ ਨੇੜੇ ਇਸ ਕਰਕੇ ਨਹੀਂ ਕਿਹਾ ਜਾਂਦਾ ਕਿਉਂਕਿ ਪਾਣੀ ਦੇ ਸੁੱਕਣ ਨਾਲ ਉਹ ਸੂਰਜ ਦਾ ਭਾਵ ਨਹੀਂ ਹੁੰਦਾ ਦੂਰ ਇਸ ਵਾਸਤੇ ਨਹੀਂ ਕਿ ਪਾਣੀ ਤੋਂ ਬਿਨਾਂ ਉਹ ਕਲਪਿਆ ਨਹੀਂ ਜਾਂਦਾ ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਦੇ ਰਹੇ ਆ ਸੂਰਜ ਰੂਪ ਚੇਤਨ ਦਾ ਪ੍ਰਤੀਬਿੰਬ ਸਾਖੀ ਚੇਤਨ ਅੰਤਰਕਰਨ ਰੂਪੀ ਜਲ ਵਿੱਚ ਹਾਂਜੀ ਉਤਪੰਨ ਹੁੰਦਾ ਆ ਪਰੰਤੂ ਹੈ ਅੰਤਰਕਰਨ ਰੂਪੀ ਜਲ ਤੋਂ ਦੂਰ ਕਿਉਂਕਿ ਅੰਤਰਕਰਨ ਦੇ ਅਭਾਵ ਨਾਲ ਉਹਦਾ ਭਾਵ ਨਹੀਂ ਹੁੰਦਾ ਅੰਤਰਕਰਨ ਰੂਪੀ ਜਲ 'ਚ ਆਪਣੀ ਜੋਤ ਸੱਤਾ ਨੂੰ ਭਰਪੂਰ ਕਰ ਰਿਹਾ ਕਿਉਂਕਿ ਅੰਤਰਕਰਨ ਆਪ ਤਾਂ ਜੜ ਆ ਕਿਹੜੇ ਤਰੀਕੇ ਨੇੜੇ ਕਹੀਏ ਕਿਵੇਂ ਦੂਰ ਕਹੀਏ ਨੇੜੇ ਇਸ ਵਾਸਤੇ ਨਹੀਂ ਕਿਹਾ ਜਾਂਦਾ ਉਹ ਅਸੰਗ ਹੈ ਅੰਤਰਕਰਨ ਦੇ ਅਭਾਵ ਨਾਲ ਉਹ ਸਾਖੀ ਚੇਤਨ ਦਾ ਭਾਵ ਨਹੀਂ ਹੁੰਦਾ ਅਤੇ ਦੂਰ ਇਸ ਵਾਸਤੇ ਨਹੀਂ ਕਿਹਾ ਜਾਂਦਾ ਕਿ ਅੰਤਰਕਰਨ ਤੋਂ ਬਿਨਾਂ ਉਹ ਸਾਖੀ ਦਾ ਨਾਂ ਨਹੀਂ ਪੈ ਸਕਦਾ ਜਲ ਮੈਂ ਪੂਜਾ ਜਲ ਤੇ ਦੂਰ ਜਲ ਮੈਂ ਜੋਤ ਰਿਹਾ ਭਰਪੂਰ ਪਾਤਸ਼ਾਹਾਂ ਦੇ ਜਲ ਅਤੇ ਮਾਹੇ ਮਾਹੇ ਨਾਮ ਧਰਤੀ ਦਾ ਆਦਿਕ ਤੱਤ ਜਿਹੜੇ ਆ ਉਹ ਪਰਮਾਤਮਾ ਤੋਂ ਬਣੇ ਪਰ ਜਲ ਤੱਤਾਂ ਤੋਂ ਪਰਮਾਤਮਾ ਦੂਰ ਹੈ ਜਲ ਧਰਤੀ ਦਾ ਤੱਤਾਂ ਵਿੱਚ ਉਹ ਪਰਮਾਤਮਾ ਆਪਣੀ ਜੋਤ ਨੂੰ ਭਰਪੂਰ ਕਰ ਰਿਹਾ ਇਸ ਨੇੜਾ ਕਿਸ ਆਖਾਂ ਦੂਰ ਹਾਂਜੀ ਨਿਧ ਗੁਣ ਗਾਵਾਂ ਦੇਖੋ ਦੂਰ ਉਹ ਨਿਰੰਕਾਰਨ ਤੱਤਾਂ ਦੇ ਨੇੜੇ ਕਿਹੜੇ ਤਰੀਕੇ ਨਾਲ ਕਹੀਏ ਅਤੇ ਕਿਉਂਕਿ ਉਹ ਅਸੰਗ ਜੂੰ ਹੋਇਆ ਅਤੇ ਤੱਤਾਂ ਤੋਂ ਦੂਰ ਕਿਵੇਂ ਕਹੀਏ ਕਿਉਂਕਿ ਤੱਤਾਂ ਵਿੱਚ ਵਿਆਪਕ ਵੀ ਹੋ ਰਿਹਾ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਭਰਤਰੀ ਸੰਸਾਰ ਵਿੱਚ ਹਾਜ਼ਰ ਨਾਜ਼ਰ ਦੇਖ ਕੇ ਗੁਣ ਨਿਧ ਨਿਰੰਕਾਰ ਦਾ ਜਸ ਗਾਉਣਾ ਕਰੋ ਅੰਤਰ ਬਾਰਾਬਰ ਨਾ ਕੋਈ ਜੋਤ ਭਾਵੈ ਸੋਖਣ ਬ੍ਰਹਿਮੰਡ ਦੇ ਅੰਦਰ ਬਾਹਰ ਸਰੀਰ ਦੇ ਅੰਦਰ ਬਾਹਰ ਇੱਕ ਸਾਖੀ ਚੇਤਨ ਪਰਮਾਤਮਾ ਨਿਰੰਕਾਰ ਹੀ ਹੈ ਉਸ ਤੋਂ ਬਿਨਾਂ ਅਵਰ ਨਾ ਕੋਈ ਕੋਈ ਹੋਰ ਹੈ ਹੀ ਨਹੀਂ ਕਿਉਂਕਿ ਉਹ ਜਿਹੜਾ ਨਿਰੰਕਾਰ ਉਸ ਪਰਮਾਤਮਾ ਨੂੰ ਜੋ ਪਾਉਂਦਾ ਆ ਉਹ ਹੀ ਕੁਝ ਸੱਤ ਹੁੰਦਾ ਹੈ ਉਹਦੀ ਸੱਤਾ ਬਿਨਾਂ ਦਾ ਕੁਝ ਹੋ ਹੀ ਨਹੀਂ ਰਿਹਾ ਹੁਣ ਪਾਰਥਰ ਨਾਨਕ ਹੈ ਵਿਚਾਰ ਨਿਰਮਲ ਨਾਮ ਮੇਰਾ ਦਾ ਪਾਤਸ਼ਾਹ ਕਹਿੰਦੇ ਇਹ ਪਾਰਥੀ ਸੁਣ ਮੈਂ ਵਿਚਾਰ ਕੇ ਇਹ ਗੱਲ ਕਹਿ ਰਿਹਾ ਨਿਰਮਲ ਨਾਮ ਜਪਣਾ ਕਰੋ ਪਵਿੱਤਰ ਨਾਮ ਜਪਣਾ ਕਰੋ ਇਹੀ ਸਾਡਾ ਆਧਾਰ ਮੈਨੇ ਆਸਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsava2@gmail.com singhsava2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsava2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsava2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਗੁਰੂ ਕੇ ਪਾਵਨ ਦਰਬਾਰ ਵਿੱਚ ਜੁੜ ਬੈਠੀ ਗੁਰੂ ਸਾਹਿਬ ਗੁਰੂ ਪਿਆਰੇ ਗੁਰਸਿੱਖ ਸਾਧ ਸੰਗਤ ਹਾਜ਼ਰੀ ਦਾ ਪ੍ਰਵਾਨ ਹੋਵੇ ਚੜ੍ਹਦੀ ਕਲਾ ਵਿੱਚ ਫਤਿਹ ਦਾ ਯੋਗ ਉੱਤਰ ਦੇ ਕੇ ਧੰਨਵਾਦੀ ਬਣਾਓ। ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸਾਜਨਵਾਜੀ ਸਾਧ ਸੰਗਤ ਆਪ ਦੇ ਇਸ ਨਗਰ ਵਿੱਚ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਹਾਜ਼ਰ ਹੋਇਆ। ਇਸ ਪੰਜਾਬ ਦੀ ਧਰਤੀ ਉੱਤੇ ਕੈਨੇਡਾ ਜਾਣ ਤੋਂ ਪਹਿਲਾਂ ਮੈਂ ਤਕਰੀਬਨ 20 ਸਾਲ ਆਪਣੇ ਢਾਡੀ ਜੱਥੇ ਨਾਲ ਵਿਚਰਿਆ। ਤੁਸਾਂ ਜੋ ਪਿਆਰ ਔਰ ਸਤਿਕਾਰ ਉਸ ਜ਼ਮਾਨੇ 'ਚ ਦਿੱਤਾ ਉਹ ਮੇਰੇ ਹੱਡਾਂ ਵਿੱਚ ਰਚਿਆ ਹੋਇਆ। ਮੈਂ ਤਕਰੀਬਨ ਹੁਣ 22 ਸਾਲ ਬਾਅਦ ਫਿਰ ਕੈਨੇਡਾ ਵਿੱਚੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ, ਪਰ ਜੋ ਤੁਸਾਂ ਮੈਨੂੰ ਪਹਿਲਾਂ ਪਿਆਰ ਦਿੱਤਾ ਮੈਨੂੰ ਭੁੱਲਿਆ ਨਹੀਂ। ਵਿਸ਼ੇਸ਼ ਤੌਰ ਤੇ ਦਮਦਮੀ ਚਟਕਾਲ ਦੇ ਮੁਖੀ ਜਥੇਦਾਰਾਂ ਨੇ ਗੁਰਪੁਰਬ ਵਾਸੀ ਸੰਤ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ ਤੋਂ ਲੈ ਕੇ ਗੁਰਮੁਖ ਪਿਆਰੇ ਗੁਰਪੁਰਬ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਉਪਰੰਤ ਸਤਿਕਾਰਯੋਗ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕੋਲੋਂ ਮੈਂ ਉਹ ਪਿਆਰ ਹਾਸਲ ਕੀਤਾ ਹੈ ਜਿਹਨੂੰ ਭੁੱਲਣ ਦਾ ਕਦੇ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਨਾਂ ਮਹਾਂਪੁਰਸ਼ਾਂ ਨੇ ਆਪਣੀ ਚਰਨ ਛੋਹ ਬਖਸ਼ ਕੇ ਆਪਣੀਆਂ ਅਸੀਸਾਂ ਦੇ ਕੇ ਆਪਣਾ ਪਿਆਰ ਦੇ ਕੇ ਵੰਡ ਕੇ ਝੋਲੀਆਂ ਭਰ ਕੇ ਦਾਸ ਦੇ ਜੱਥੇ ਨੂੰ ਨਿਵਾਜਦੇ ਰਹੇ ਨੇ। ਹੁਣ ਤੱਕ ਵੀ ਉਹ ਯਾਦ ਉਸੇ ਤਰ੍ਹਾਂ ਤਾਜ਼ਾ ਹੈ। ਮਹਾਂਪੁਰਸ਼ਾਂ ਕੋਲ ਬੈਠ ਕੇ ਜਦੋਂ ਕਦੇ ਹਾਜ਼ਰੀ ਭਰਨੀ ਉਹਨਾਂ ਦੇ ਕੋਲ ਬੈਠਣਾ ਦਰਸ਼ਨ ਕਰਨੇ ਮੈਨੂੰ ਖਿੱਚ ਖਿੱਚ ਕੇ ਸਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਆਪਣੇ ਗਲ ਨਾਲ ਲਾਉਣਾ ਤੇ ਕਹਿਣਾ ਕਲਵੰਤਿਆਂ ਤੇਰੀ ਦੂਰੀ ਵੀ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ। ਇਹਦਾ ਅਰਥ ਇਹ ਨਾ ਸਮਝਣਾ ਕਿ ਮੈਂ ਕੋਈ ਖਾਸ ਵਿਅਕਤੀ ਸਾਂ ਜਾਂ ਮੈਂ ਕੋਈ ਗਿਆਨੀ ਸੀ ਜਾਂ ਮੈਂ ਕੋਈ ਇਤਿਹਾਸਕਾਰ ਸੀ ਜਾਂ ਕੋਈ ਵੱਡਾ ਢਾਡੀ ਸੀ। ਉਹਨੂੰ ਅੱਜ ਦੇ ਸਨ ਬਖਸ਼ਿਸ਼ ਹੀ ਹੁੰਦੀ ਸੀ ਸਗੜੀ ਉੱਤੇ। ਅੱਜ ਮੈਂ 22 ਸਾਲ ਦੇ ਤੋਂ ਵੀ ਵੱਧ ਸਮੇਂ ਤੋਂ ਬਾਅਦ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ ਦਰਸ਼ਨ ਕਰ ਸਕਿਆ। ਉੱਥੇ ਜਾ ਕੇ ਮੇਰੀਆਂ ਨਜ਼ਰਾਂ ਉਹਨਾਂ ਨੂੰ ਭਾਲਦੀਆਂ ਰਹੀਆਂ ਨੇ ਜਿਹੜੇ ਆਪਣੀ ਹਿੱਕ ਨਾਲ ਲਾ ਕੇ ਰੱਖਦੇ ਸਨ। ਜ਼ਮਾਨਾ ਬੀਤ ਗਿਆ। ਖੈਰ ਖੁਸ਼ੀ ਇਸ ਗੱਲ ਦੀ ਹੈ ਕਿ ਜੋ ਬੂਟਾ ਉਹਨਾਂ ਨੇ ਮਾਝੇ ਵਿੱਚ ਦਮਦਮੀ ਟਕਸਾਲ ਵਜੋਂ ਇਸ ਇਲਾਕੇ ਵਿੱਚ ਲਾਇਆ ਉਹ ਪ੍ਰਫੁੱਲਤ ਹੋ ਰਿਹਾ ਤੇ ਇਹ ਸਮਾਗਮ ਅੱਜ ਉਸ ਸਿੱਟਾ ਹੈ ਉਸਦਾ ਨਤੀਜਾ ਹੈ। ਇਸ ਅੱਧੀ ਰਾਤ ਦੇ ਬੀਤੇ ਸਮੇਂ ਵਿੱਚ ਇਸ ਤਰ੍ਹਾਂ ਤੁਹਾਡਾ ਸਮਾਧੀਆਂ ਲਾ ਕੇ ਮਾਈਆਂ ਬੀਬੀਆਂ ਭੈਣਾਂ ਬੱਚੀਆਂ ਧੀਆਂ ਤੇ ਮੇਰੇ ਵੀਰਾਂ ਦਾ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਦਰ ਵਿੱਚ ਸਤਿਕਾਰ ਨਾਲ ਬੈਠਣਾ ਮੈਂ ਸਮਝਦਾ ਕਿ ਦੇਣ ਦਮਦਮੀ ਟਕਸਾਲ। ਮੇਰੇ ਤੋਂ ਪਹਿਲਾਂ ਜੋ ਜਗ੍ਹਾ ਸਟੇਜ ਤੇ ਗੁਰਬਾਣੀ ਦਾ ਕੀਰਤਨ ਸਰਾ ਰਿਹਾ ਸੀ ਸਤਿਕਾਰਯੋਗ ਸੱਜਣੋਂ ਜੀ ਕਰਦਾ ਸੀ ਤੇ ਮੈਂ ਤੇ ਵਾਧੂ ਜਿਹਾ ਮਨੁੱਖ ਹਾਂ ਜਿੰਨਾ ਚਿਰ ਦੀ ਸਮਾਂ ਮੇਰੇ ਇਸ ਜਗ੍ਹਾ ਕੋਲੋਂ ਕੀਰਤਨ ਸੁਣਦੇ ਰਹਿਣਾ ਚਾਹੀਦਾ। ਖੈਰ ਹੁਕਮ ਦੀ ਤਾਮੀਲ ਵਿੱਚ ਮੈਂ ਆਪਣੇ ਜਥੇ ਨਾਲ ਤੁਹਾਡੀ ਸੇਵਾ ਵਿੱਚ ਆ ਰਿਹਾ ਹਾਂ। ਪਰੰਪਰਾ ਦੇ ਤੌਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀਆਂ ਨੂੰ ਪੰਥਕ ਸਟੇਜ ਤੇ ਲਿਆਂਦਾ। ਬਾਬਾ ਨੱਥਾ ਰਾਓ ਅਬਦੁੱਲਾ ਸੁਰ ਸਿੰਘ ਦੇ ਰਹਿਣ ਵਾਲੇ ਉਸ ਵਕਤ ਦੇ ਮੰਨੇ ਹੋਏ ਢਾਡੀ ਸਨ। ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਉਹਨਾਂ ਨੂੰ ਜਾ ਕੇ ਸੁਰ ਸਿੰਘ ਆਪ ਉੱਥੋਂ ਲੈ ਕੇ ਆਏ। ਕੀਰਤਨੀ ਜਥਿਆਂ ਦੀ ਸਰਪ੍ਰਸਤੀ ਹੁੰਦੀ ਰਹੀ। ਕੁਝ ਵਿਦਿਆਲੇ ਖੁੱਲ੍ਹਦੇ ਰਹੇ ਨੇ, ਕੁਝ ਆਸ਼ਰਮ ਜਿਨ੍ਹਾਂ ਵਿੱਚ ਰਾਗੀ ਜਥਿਆਂ ਨੂੰ ਰਾਗ ਵਿਦਿਆ ਤੋਂ ਜਾਣੂ ਕਰਵਾਇਆ ਜਾਂਦਾ। ਤਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਰਾਗੀ ਜਥਿਆਂ ਦੀ ਸਰਪ੍ਰਸਤੀ ਹੋਈ ਹੈ ਕਿਸੇ ਨਾ ਕਿਸੇ ਸ਼ਕਲ ਵਿੱਚ।
ਆਸ਼ਰਮਾਂ ਵਿੱਚ ਹੋਈ ਹੈ, ਵਿਦਿਆਲਿਆਂ ਵਿੱਚ ਹੋਈ ਹੈ, ਹੁਣ ਤਕਤਾਲ ਕਰ ਰਹੀ ਹੈ। ਪਰ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਵੇਖੋਗੇ, ਢਾਡੀ ਜੱਥਿਆਂ ਦੀ ਕਦੇ ਕੋਈ ਸਰਪ੍ਰਸਤੀ ਨਹੀਂ, ਕੋਈ ਵਿਦਿਆਲਿਆ ਨਹੀਂ, ਕੋਈ ਕਾਲਜ ਨਹੀਂ, ਕੋਈ ਇੰਸਟੀਟਿਊਸ਼ਨ ਨਹੀਂ ਜਿੱਥੇ ਢਾਡੀ ਜੱਥਿਆਂ ਦੀ ਸਰਪ੍ਰਸਤੀ ਹੋਵੇ। ਪਿੱਛੇ ਜੇ ਮੈਨੂੰ ਪਤਾ ਲੱਗਾ ਸੀ ਕਿ ਦਮਦਮੀ ਚੱਕਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿੱਚ ਕੋਸ਼ਿਸ਼ ਕਰ ਰਹੀ ਹੈ ਕਿ ਢਾਡੀ ਜੱਥੇ ਨੂੰ ਟ੍ਰੇਨਿੰਗ ਦਿੱਤੀ ਜਾਏ, ਲੇਕਿਨ ਨਦਾਰਦ ਹੈ ਹੁਣ ਉਹ ਗੱਲ ਕੋਈ ਨਜ਼ਰ ਨਹੀਂ ਆ ਰਹੀ। ਮੈਂ ਜ਼ਿੰਮੇਵਾਰ ਸੱਜਣ ਇੱਥੇ ਬੈਠੇ ਨੇ, ਭਾਈ ਸਾਹਿਬ ਭਾਈ ਦਿਲਾਰ ਸਿੰਘ ਜੀ ਅਤੇ ਹੋਰ ਉਹਨਾਂ ਦੇ ਨਾਲ ਦੇ ਪਤਵੰਤੇ ਸੱਜਣ, ਮੈਂ ਬੇਨਤੀ ਕਰਾਂਗਾ ਕਿ ਕੋਸ਼ਿਸ਼ ਕਰੋ, ਜਿੱਥੇ ਤੁਸੀਂ ਅਕੈਡਮੀ ਚਲਾ ਰਹੇ ਹੋ, ਰਾਗੀ ਜੱਥਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ, ਉੱਥੇ ਢਾਡੀ ਜੱਥਿਆਂ ਨੂੰ ਵੀ ਟ੍ਰੇਨ ਕਰੋ, ਕਿਉਂਕਿ ਪੰਜਾਬ ਵਿੱਚੋਂ ਢਾਡੀ ਮੁੱਕਦੇ ਜਾ ਰਹੇ ਨੇ। ਜੋ ਇਸ ਵੇਲੇ ਮੌਜੂਦਾ ਇਸ ਸੇਵਾ ਨੂੰ ਨਿਭਾ ਰਹੇ ਹਨ ਪੰਜਾਬ ਵਿੱਚ, ਬਹੁਤੀ ਵਾਰ ਸੁਣੋਗੇ ਕਿ ਉਹ ਢਾਡਸ ਤਰੰਗੇ ਨਾਲ ਵੀ ਫਿਲਮੀ ਗੀਤ ਗਾਉਂਦੇ। ਸਾਡਾ ਕਲਾਸੀਕਲ ਰਾਗ ਹੈ, ਸਾਡੀਆਂ ਬੰਦਿਸ਼ਾਂ ਨੇ, ਉਹਨਾਂ ਬੰਦਿਸ਼ਾਂ ਤੋਂ ਅਗਰ ਸਾਡੀ ਪਾਸੇ ਚਲੇ ਜਾਏ ਤੇ ਉਹ ਆਪਣੀ ਕਲਾ ਦਾ ਗਲ ਘੁੱਟ ਦੇਵੇਗਾ। ਸੀਤਲ ਜੀ ਬੜੇ ਹਿਰਖਣਾ ਕਿਹਾ ਕਰਦੇ ਸਨ ਕਿ ਢਾਡੀ ਜੱਥੇ ਹੋਣਗੇ, ਢਾਡਸ ਤਰੰਗੀਆਂ ਹੋਣਗੀਆਂ, ਪਰ ਸਾਡੀ ਕਲਾ ਮਰ ਜਾਏ। ਔਰ ਦੂਸਰੀ, ਮੈਂ ਤੁਹਾਨੂੰ ਸਰੋਤੀ ਸਾਧ ਸੰਗਤ ਨੂੰ ਵੀ ਬੇਨਤੀ ਕਰਦਾ ਹਾਂ ਕਿ ਇੱਥੇ ਢਾਡੀਆਂ ਦੀ ਹੌਸਲਾ ਫਜ਼ਾਈ ਨਾ ਕਰੋ, ਜੇ ਢਾਡੀ ਕਲਾ ਨੂੰ ਛੱਡ ਕੇ ਪਾਸੇ ਤੁਰ ਜਾਣ, ਗੀਤਾਂ ਦੀ ਦੁਨੀਆਂ ਵਿੱਚ ਡੁੱਬ ਜਾਣ, ਤੁਸੀਂ ਉਹਨਾਂ ਦੀ ਵਾਹ ਵਾਹ ਕਰਦੇ ਹੋ, ਹੋਰ ਉੱਡ ਜਾਂਦੇ। ਮੈਂ ਕਿਸੇ ਦਾ ਦੋਖੀ ਨਹੀਂ ਹਾਂ, ਪਰ ਜੇ ਕਲਾ ਨੂੰ ਜਿਉਂਦਾ ਰੱਖਣਾ ਹੈ ਤੇ ਵਕਤੇ ਔਰ ਸਰੋਤੇ ਦਾ ਕਰਿਸ਼ਤਾ ਹੈ, ਉਸ ਰਿਸ਼ਤੇ ਦੀ ਕੈਮੀ ਵਿੱਚ ਹੀ ਕਲਾ ਜਿਉ ਸਕਦੀ। ਜੇ ਢਾਡੀ ਕਲਾਸੀਕਲ ਰਾਗ ਸੁਣਾਓ, ਤੁਸੀਂ ਸੁਣੋ ਵੀ ਨਾ, ਕਿਹਨੂੰ ਸੁਣਾ। ਤੇ ਜੇ ਤੁਸੀਂ ਫਿਲਮੀ ਕਲਾ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਢਾਡੀ ਕਲਾ ਤੇ ਮਰ ਗਈ। ਮੈਂ ਹੋਰ ਕੁਛ ਬਹੁਤਾ ਨਹੀਂ ਕਹਿਣਾ, ਇੱਕ ਦੋ ਗੱਲਾਂ ਹੋਰ ਕਹਾਂਗਾ, ਫਿਰ ਮੈਂ ਮਜ਼ਮੂਨ ਸ਼ੁਰੂ ਕਰਨਾ। ਔਰ ਇਸ ਲਈ ਕਿ ਉਸ ਜੋ ਮੈਂ ਅਰਜ਼ ਕਰਨ ਜਾ ਰਿਹਾ ਹਾਂ, ਉਸਦੀ ਜ਼ਰੂਰਤ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀਆਂ ਨੂੰ ਪੰਥਕ ਸਟੇਜ ਤੇ ਲਿਆਂਦਾ, ਅਕਾਲ ਤਖ਼ਤ ਸਾਹਿਬ ਤੇ ਢਾਡੀ ਜੱਥੇ ਗੁਰੂ ਪੰਥ ਦੀ ਸਟੇਜ ਤੇ ਆਏ। ਔਰ ਮੈਂ ਤੁਹਾਨੂੰ ਅਰਜ਼ ਕਰ ਰਿਹਾ ਕਿ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਰਬਾਬੀ ਕੀਰਤਨ ਕਰਦੇ ਸਨ ਨਾਸਤਾ ਦੀ ਵਾਰ, ਜਦੋਂ ਉੱਥੇ ਭੋਗ ਪੈ ਜਾਂਦਾ ਸੀ, ਫਿਰ ਆਸਾ ਦੀ ਵਾਰ ਦਾ ਕੀਰਤਨ ਅਕਾਲ ਤਖ਼ਤ ਸਾਹਿਬ ਤੇ ਢਾਡੀ ਕਰਦੇ ਸੀ। ਆਸਾ ਦੀ ਵਾਰ ਦਾ ਕੀਰਤਨ ਫਰਕ ਇਹ ਸੀ ਵੀ ਉੱਥੇ ਪੌੜੀਆਂ ਗਾਉਂਦੇ ਸਨ, ਛੱਕੇ ਨਹੀਂ ਸੀ, ਹੋਰ ਸ਼ਬਦ ਨਹੀਂ ਸੀ ਪੜ੍ਹਦੇ। ਉਹ ਪਰੰਪਰਾ ਵੀ ਖਤਮ ਹੋ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਸੱਜਣਾਂ ਨੇ ਵੀ ਕਦੇ ਨੋਟਿਸ ਨਹੀਂ ਲਿਆ ਕਿ ਇਹ ਪਰੰਪਰਾ ਕੈਮਰੇ ਨਹੀਂ ਚਾਹੀਦੀ ਹੈ। ਪਰ ਗੱਲ ਇਹ ਹੈ ਕਿ ਧਰਮ ਦੀ ਇੱਕ ਸਿਆਸਤ ਦੀ ਬਸ ਪਕੜ ਵਿੱਚ ਆਇਆ ਹੋਇਆ ਤਾਂ ਦਮ ਘੁੱਟਿਆ ਜਾ ਰਿਹਾ, ਤੇ ਧਰਮ ਰਾਜਨੀਤੀ ਦੀ ਐਸੀ ਗ੍ਰਿਫਤ ਵਿੱਚ ਆਇਆ ਜਿੱਥੋਂ ਬਚਣ ਦਾ ਕੋਈ ਹੀਲਾ ਵਸੀਲਾ ਨਜ਼ਰ ਨਹੀਂ। ਸੋ ਸੱਜਣਾ, ਢਾਡੀ ਜੱਥਿਆਂ ਦੀ ਪਰੰਪਰਾ ਵਿੱਚ ਇਹ ਸੀ ਕਿ ਬਾਅਦ ਦੁਪਹਿਰ ਢਾਡੀ ਵਾਰਾਂ ਗਾਈਆਂ ਜਾਂਦੀਆਂ ਸਨ, ਵੀਰ ਰਾਤੀਆਂ ਵਾਰਾਂ, ਜੰਗ ਔਰ ਯੁੱਧ ਦੀ ਕਹਾਣੀ। ਲੇਕਿਨ ਜਦੋਂ ਰਾਤ ਨੂੰ ਦੀਵਾਨ ਸਾਜੇ ਸਨ ਤਾਂ ਤੀਰ ਸ਼ਹੀਦੀਆਂ ਦਾ ਵਕਤ ਆਉਂਦਾ ਸੀ। ਸੋ ਇਹ ਜੋ ਟਾਈਮ ਹੈ, ਜੋ ਵਕਤ ਹੈ, ਇਹ ਕਿਸੇ ਸ਼ਹਾਦਤ ਨੂੰ ਪੇਸ਼ ਕਰਨ ਦਾ। ਸੋ ਮੈਂ ਤੁਹਾਡੇ ਸਾਹਮਣੇ ਸਿੱਖ ਇਤਿਹਾਸ ਦੀ ਗਰਾਉਂਡ ਉੱਤੇ ਖੜੇ ਕਰਨ ਵਾਲੀ ਲਹੂ ਭਰੀ ਦਾਸਤਾਨ ਕਹਿਣ ਵਾਸਤੇ ਆ ਰਿਹਾ। ਸੋ ਮੈਂ ਉਮੀਦ ਕਰਦਾ ਹਾਂ ਕਿ ਜਿੰਨਾ ਚਿਰ ਵੀ ਤੁਸੀਂ ਸਮਾਂ ਦਿਓਗੇ, ਬਖਸ਼ਿਸ਼ ਕਰੋਗੇ, ਉਹਨਾਂ ਚਿਰ ਤੱਕ ਮੈਂ ਤੁਹਾਡੇ ਸਾਹਮਣੇ ਆਪਣੀਆਂ ਬੇਨਤੀਆਂ ਕਰਾਂਗਾ। ਇਹ ਮੈਨੂੰ ਪਤਾ ਹੈ ਕਿ ਇਸ ਵਕਤ ਤੋਂ ਬਾਅਦ ਫਿਰ ਬੰਦੇ ਨੂੰ ਨੀਂਦ ਆਉਣ ਲੱਗ ਪੈਂਦੀ ਹੈ, ਕਿਉਂਕਿ ਆਰਾਮ ਦਾ ਵੇਲਾ ਹੁੰਦਾ ਹੈ। ਪਰ ਫਿਰ ਵੀ ਮੇਰੀ ਕੋਸ਼ਿਸ਼ ਹੈ ਕਿ ਤੁਸੀਂ ਜਾਗਦੇ ਰਹੋ, ਜਿਹੜੀਆਂ ਕੌਮਾਂ ਸੌ ਜਾਣ ਗਫਲਤ ਦੀ ਨੀਂਦ ਵਿੱਚ, ਉਹ ਖਤਮ ਹੋ ਜਾਂਦੀਆਂ ਨੇ। ਸਿੰਘੋ, ਖਾਲਸਾ ਕੌਮ ਨੂੰ ਜਾਗਣ ਦਾ ਵੇਲਾ ਹੈ, ਅਸ਼ਦ ਜ਼ਰੂਰਤ ਹੈ। ਔਰ ਜੇ ਸੱਚ ਪੁੱਛਦੇ ਹੋ, ਅਬਦਾਲੀਆਂ ਦੇ ਵੇਲੇ ਇੰਨਾ ਕੌਮ ਨੂੰ ਖਤਰਾ ਨਹੀਂ ਸੀ ਜਿੰਨਾ ਮੈਂ ਅੱਜ ਮਹਿਸੂਸ ਕਰ ਰਿਹਾ। ਜੇ ਤੁਸੀਂ ਸੌਂਗ ਹੈ, ਜੇ ਤੁਸੀਂ ਅਗਰਾਗ ਹੈ, ਤੇ ਕੌਮ ਦੀ ਨਜ਼ਰ ਤੱਕ ਮਗਾ ਜਾਏ। ਚਲੋ, ਮੈਂ ਤੁਹਾਡੇ ਸਾਹਮਣੇ ਉਸ ਖੂਨੀ ਕਹਾਣੀ ਨੂੰ ਪੇਸ਼ ਕਰਨਾ ਚਾਹੁੰਦਾ, ਜਿਸ ਦੀ ਸ਼ੁਰੂਆਤ ਮੈਂ ਜੰਮੂ ਦੇ ਇਲਾਕੇ ਤੋਂ ਕਰਨ ਜਾ ਰਿਹਾ।
ਉੱਥੇ ਇੱਕ ਭਾਰਦਵਾਜ ਖੱਤਰੀ ਰਾਮਦੇਵ ਰਹਿੰਦਾ। ਇੱਕ ਬੱਚੇ ਨੇ ਉਹਦੇ ਗਹਿ ਵਿੱਚ ਜਨਮ ਲਿਆ ਔਰ ਉਸਦਾ ਨਾਮ ਮਾਧੋਦਾਸ ਰੱਖਿਆ ਗਿਆ। ਮਾਧੋਦਾਸ 15-16 ਸਾਲ ਦਾ ਸੀ, ਸ਼ਿਕਾਰ ਖੇਡਣ ਤੁਰ ਗਿਆ। ਤੀਰ ਨਾਲ ਇੱਕ ਹਰਨੀ ਮਾਰੀ, ਜਦੋਂ ਘਾਇਲ ਹੋਈ ਹਰਨੀ ਡਿੱਗੀ, ਇਹ ਘੋੜੇ ਤੋਂ ਉਤਰਿਆ, ਖੰਜਰ ਕੱਢਿਆ, ਦਾ ਪੇਟ ਚਾਰ ਕੀਤਾ। ਇਸ ਹਰਨੀ ਦੇ ਪੇਟ ਵਿੱਚੋਂ ਦੋ ਬੱਚੇ ਉਸ ਨੌਜਵਾਨ ਦੇ ਸਾਹਮਣੇ ਤੜਫ ਕੇ ਆਪਣੀ ਜਾਨ ਦੇ ਗਏ। ਬਸ ਮਨ ਤੇ ਸੱਟ ਵੱਜੀ ਕਿ ਇਹ ਮੈਂ ਕੀ ਕੀਤਾ, ਮੈਂ ਇੰਨਾ ਪਾਪੀ। ਐਸਾ ਮਨ ਉਚਾਂਤ ਹੋਇਆ ਸੰਸਾਰ ਤੋਂ ਪ੍ਰਾਂਤਾ ਪੈਣ ਹੋ ਗਈ। ਕਈ ਦਿਨ ਰੋਟੀ ਨਹੀਂ ਖਾਧੀ, ਸਾਧੂਆਂ ਦੀ ਸੰਗਤ ਵਿੱਚ ਰਲ ਕੇ ਜਾਨਕੀ ਦਾਸ ਨੂੰ ਆਪਣਾ ਗੁਰੂ ਮੰਨ ਕੇ ਉਹ ਜ਼ਿਲ੍ਹਾ ਲਾਹੌਰ ਵਿੱਚ ਬਾਬਾ ਰਾਮ ਸਿਮਨ ਦੇ ਡੇਰੇ ਕਸੂਰ ਵਿੱਚ ਪਹੁੰਚਾ। ਉੱਥੋਂ ਕੁਝ ਸਮਾਂ ਉਸਨੇ ਆਪਣੇ ਨਾਲ ਜੋਗੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਦੱਖਣ ਦਾ ਰੁਖ ਕੀਤਾ ਔਰ ਦੱਖਣ ਵਿੱਚ ਸੁਤੀਆਂ ਕਲਾ ਜਗਾਉਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਮਿਲਾਪ ਹੋਇਆ। ਮਾਧੋ ਦਾਸ ਨੂੰ ਮੁਖਾਤਬ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਿੱਖਿਆ ਦਿੱਤੀ ਉਹ ਕਹਾਣੀ ਬੜੀ ਲੰਬੀ। ਪਰ ਜਦੋਂ ਗੁਰੂ ਸਾਹਿਬ ਜੀ ਸ਼ਰਨ ਵਿੱਚ ਆ ਕੇ ਇਸਨੇ ਅੰਮ੍ਰਿਤ ਪਾਨ ਕੀਤਾ, ਸਿੰਘ ਸਜਿਆ, ਮਾਧੋ ਦਾਸ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੰਦਾ ਸਿੰਘ ਬਹਾਦਰ ਰੱਖਿਆ। ਕੁਝ ਇਤਿਹਾਸਕਾਰ ਉਸਦਾ ਨਾਮ ਗੁਰਬਖਸ਼ ਸਿੰਘ ਜੀ ਦੱਸਦੇ। ਖੈਰ, ਬਾਬਾ ਬੰਦਾ ਸਿੰਘ ਦੇ ਨਾਂ ਤੇ ਹੀ ਉਸਦੀ ਜ਼ਿੰਦਗੀ ਸ਼ੁਰੂ ਹੁੰਦੀ। ਜਦੋਂ ਗੁਰਦੇਵ ਨੇ ਚਮਕੌਰ ਦੀ ਖੂਨੀ ਦਾਸਤਾਨ ਸੁਣਾਈ, ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਵਜ਼ੀਰ ਖਾਨ ਸੂਬਾ ਸਰਹੰਦ ਵੱਲੋਂ ਦੀਵਾਰਾਂ ਵਿੱਚ ਕਿਹੜੇ ਜਾਣ ਦੀ ਕਹਾਣੀ ਬਾਬਾ ਬੰਦਾ ਸਿੰਘ ਦੇ ਕੰਨਾਂ ਵਿੱਚ ਪਈ, ਉੱਠਿਆ ਦਰਦ ਉੱਠਿਆ, ਸੱਚੇ ਪਾਤਸ਼ਾਹ ਨਹੀਂ ਬਰਦਾਸ਼ਤ ਹੁੰਦਾ। ਉਹ ਜ਼ਾਲਮ ਅਜੇ ਜਿਉਂਦੇ ਜਿਨ੍ਹਾਂ ਨੇ ਗੁਰਦੇਵ ਦੇ ਪਰਿਵਾਰ ਨੂੰ ਸ਼ਹੀਦ ਕੀਤਾ। ਹਾਂ, ਬੰਦਾ ਸਿੰਘ ਅਜੇ ਵਜ਼ੀਰ ਖਾਨ ਜਿਉਂਦਾ, ਅਜੇ ਸਰਹੰਦ ਵਾਸੀ। ਤਾਂ ਬਾਬਾ ਬੰਦਾ ਸਿੰਘ ਨੇ ਕਿਹਾ, ਗਰੀਬ ਨਵਾਜ਼ ਥਾਪੜਾ ਦਿਓ, ਮੈਂ ਵਜ਼ੀਰ ਖਾਨ ਨੂੰ ਉਹਦੀ ਕੀਤੀ ਦੀ ਸਲਾਹ ਦਿਆਂਗਾ, ਵਸਦੀ ਹੋਈ ਸਰਹੰਦ ਢਾਹ ਕੇ ਮਸਮਾਰ ਕਰ ਦਿਆ। ਹਜ਼ੂਰ ਨੇ ਕਿਹਾ, ਬੰਦਾ ਸਿੰਘ ਮੇਰਾ ਕਿਸੇ ਵਿਅਕਤੀ ਦਾ ਕੋਈ ਵਿਰੋਧ ਨਹੀਂ, ਹਾਂ ਮੈਂ ਦੋਨਾਂ ਦੇ ਖਿਲਾਫ ਹਾਂ, ਔਰ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਜਾ ਕੇ ਪੰਜਾਬ ਵਿੱਚ ਧਰਮ ਦਾ ਰਾਜ ਕਾਇਮ ਕਰੋ, ਲਾਜ਼ਮਾਂ ਨੂੰ ਸਜ਼ਾ ਦਿਓ। ਬੰਦਾ ਸਿੰਘ ਪਹੁੰਚਾ ਸਵਾਣੇ ਤੇ, ਉਸਦੀ ਤਲਵਾਰ ਚੱਲੀ ਘੜੌਰੇ ਤੇ ਉੱਕਿਆ। ਮੁੜ ਕੇ ਸਰਹੰਦ ਵਿੱਚ ਉਸਨੇ ਫਤਿਹ ਯਾਬੀ ਦੇ ਝੰਡੇ ਕੱਢੇ, ਖਾਲਸਾ ਰਾਜ ਦੀ ਬੁਨਿਆਦ ਰੱਖੀ। ਸਰਹੰਦ ਫਤਿਹ ਕਰਕੇ ਬਾਬਾ ਬੰਦਾ ਸਿੰਘ ਰਾਮ ਨਾਲ ਨਹੀਂ ਬੈਠਾ, ਉਸਨੇ ਅਟਾਰੀ ਰਿਆਸਤੀ ਫਤਿਹ ਕੀਤੀ, ਬਟਾਲਾ ਫਤਿਹ ਕੀਤਾ, ਪਠਾਨਕੋਟ, ਦੀਨਾਨਗਰ ਔਰ ਇਸ ਤੋਂ ਅੱਗੇ ਕਲਾਨੌਰ, ਬਟਾਲਾ, ਇਸ ਇਲਾਕੇ ਵਿੱਚ ਫਤਿਹ ਯਾਬੀਆਂ ਦੇ ਝੰਡੇ ਕੱਢਦਾ ਹੋਇਆ ਬਾਬਾ ਬੰਦਾ ਸਿੰਘ ਲਾਹੌਰ ਦੀਆਂ ਕੰਧਾਂ ਤੱਕ ਪਹੁੰਚ ਗਿਆ। ਐਨ ਉਸ ਵੇਲੇ ਜਦੋਂ ਬਾਬਾ ਬੰਦਾ ਸਿੰਘ ਭੀਰੋਵਾਲ ਵਿੱਚ ਲੜ ਰਿਹਾ ਸੀ ਔਰ ਜਦੋਂ ਕਿਹੜਾ ਭਗਵੰਤ ਰਾਏ ਦਾ ਮਹਾਤਰਾ ਕਰੀ ਬੈਠਾ ਸੀ, ਉਸ ਵੇਲੇ ਕੁਝ ਪੰਥ ਵਿੱਚ ਪ੍ਰੇਰ ਆਈ, ਕੋਈ ਫੁੱਟ ਪਈ, ਕੁਝ ਸਾਥੀ ਬੰਦਾ ਸਿੰਘ ਦਾ ਸਾਥ ਛੱਡ ਗਏ, ਮਜਬੂਰਨ ਬਾਬਾ ਬੰਦਾ ਸਿੰਘ ਨੂੰ ਪਿੱਛੇ ਹਟਣਾ ਪਿਆ। ਕੋਟ ਮਿਰਜਾ ਜਾਣ ਇੱਕ ਪਿੰਡ ਹੈ, ਡੇਰਾ ਬਾਬਾ ਨਾਨਕ ਤੋਂ ਬਟਾਲੇ ਨੂੰ ਆਉਂਦੀ ਹੋਈ ਸੜਕ ਉੱਤੇ, ਉਸ ਕੋਟ ਮਿਰਜਾ ਜਾਣ ਵਿੱਚ ਬੰਦਾ ਸਿੰਘ ਨੇ ਰਸਵੀਤ ਵਿੱਚ ਆ ਕੇ ਇਸ ਕਿਲ੍ਹਾ ਬਣਾਉਣਾ ਸ਼ੁਰੂ ਕੀਤਾ। ਅਜੇ ਕਿਲ੍ਹਾ ਮੁਕੰਮਲ ਨਹੀਂ ਸੀ ਹੋਇਆ ਜਾਂ ਗਵਰਨਰ ਪੰਜਾਬ ਨੇ ਅਬਦੁਲ ਸਮਦ ਖਾਨ ਦਲੇਰ ਜੰਗ ਨੇ, ਉਸਦੇ ਪੁੱਤਰ ਜ਼ਕਰੀਆ ਖਾਨ ਨੇ, ਆਪਣਾ ਸਯਾਦ ਦਾ ਹਾਕਮ ਪੱਟੀ ਨੇ, ਉਧਮ ਸਿੰਘ ਬੁੰਦੇਲੇ ਨੇ, ਰਾਜਾ ਛਤਰ ਸਾਹਿਬ ਨੇ ਬਾਬਾ ਬੰਦਾ ਸਿੰਘ ਦੇ ਪਿੱਛੇ ਆਪਣੀਆਂ ਫੌਜਾਂ ਲਾਈਆਂ। ਇੱਥੋਂ ਹੱਟ ਕੇ ਬਾਬਾ ਬੰਦਾ ਸਿੰਘ ਗੁਰਦਾਸਪੁਰ ਦੇ ਨੇੜੇ ਪਹੁੰਚਾ। ਪੂਰੋਵਾਲ ਜੱਟਾਂ ਔਰ ਪੂਰੋਵਾਲ ਰਾਜਪੂਤਾਂ ਦੇ ਦਰਮਿਆਨ ਵਿੱਚ ਇੱਕ ਹਵੇਲੀ, ਇਹ ਪੱਕੀ ਹਵੇਲੀ, ਕਿਲ੍ਹਾ ਨਮਾ ਹਵੇਲੀ, ਉਸ ਉੱਤੇ ਬੰਦਾ ਸਿੰਘ ਨੇ ਕਬਜ਼ਾ ਕਰ ਲਿਆ। ਦੁਸ਼ਮਣ ਨੇ ਇਸ ਦੇ ਚਾਰ ਸਵੇਰੇ ਘੇਰਾ ਪਾ ਲਿਆ ਔਰ ਹੁਣ ਸਿੰਘਾਂ ਦੀ ਤਲਵਾਰ ਖੜਕਣ ਲੱਗੀ। ਅੰਦਰ ਬਾਬਾ ਬੰਦਾ ਸਿੰਘ ਤੇ ਉਸਦੇ ਗਯੂਰ ਸਾਥੀ, ਬਾਹਰ ਅਬਦੁਲ ਸਮਦ ਖਾਨ ਦਲੇਰ ਜੰਗ ਦੀਆਂ ਫੌਜਾਂ, ਜਿਨ੍ਹਾਂ ਦੀ ਗਿਣਤੀ ਬਾਬਾ ਬੰਦਾ ਸਿੰਘ ਨਾਲੋਂ 10 ਗੁਣਾ ਵੱਧ ਸੀ। ਉਹ ਸਾਰਾ ਦਿਨ ਤਲਵਾਰ ਤੀਰਾਂ ਤੇ ਬੰਦੂਕਾਂ ਦੇ ਵਾਰ ਸਿੰਘਾਂ ਤੇ ਕਰਦੇ ਰਹੇ ਔਰ ਇਹ ਘੇਰਾ ਮਾਰਚ ਸਨ 1715 ਵਿੱਚ ਸ਼ੁਰੂ ਹੋਇਆ ਔਰ ਆਖਿਰਕਾਰ ਇਹ ਦਸੰਬਰ ਤੱਕ ਜਾਰੀ ਰਹੇ। 8 ਮਹੀਨੇ ਬਾਹਰੋਂ ਕੋਈ ਰਾਸ਼ਨ ਨਹੀਂ ਆਇਆ, ਕੋਈ ਮਦਦ ਨਹੀਂ ਪਹੁੰਚ ਰਹੀ। ਦੁਸ਼ਮਣ ਨੇ ਘੇਰਾਬੰਦੀ ਇੰਨੀ ਤਕੜੀ ਕੀਤੀ ਹੋਈ ਹੈ, ਅੰਦਰੋਂ ਕੋਈ ਸਿੱਖ ਬਾਹਰ ਨਿਕਲ ਕੇ ਦੌੜ ਨਹੀਂ ਸਕਦਾ, ਬਾਹਰੋਂ ਕੋਈ ਮਦਦ ਨਹੀਂ ਪਹੁੰਚ ਰਹੀ। ਔਰ ਪਾ ਕੇ ਚਾਰ ਸਵੇਰੇ ਮੀਟਿੰਗ ਤੁਸੀਂ ਉੱਚਾ ਉਸਾਰੀ ਗਈ ਬਾਬਾ ਬੰਦਾ ਸਿੰਘ ਦੀ ਹਵੇਲੀ ਨਾਲੋਂ ਬਾਹਰ ਨਹੀਂ ਕੰਧ ਦੁਸ਼ਮਣ ਨੇ ਉੱਚੀ ਕਰਨੀ।
ਉਹਦੇ ਉੱਤੇ ਖਲੋ ਖਲੋ ਕੇ ਹੁਣ ਬਾਬਾ ਬੰਦਾ ਸਿੰਘ ਦੇ ਤੀਰਾਂ ਤੇ ਗੋਲੀਆਂ ਦੀ ਵਰਖਾ ਹੋਣ ਲੱਗੀ। ਇਹ 8 ਮਹੀਨੇ ਸੰਕਟ ਦੇ, ਦਾਣਾ ਮੁੱਕ ਗਿਆ, ਪੱਠਾ ਮੁੱਕ ਗਿਆ, ਘੋੜੇ ਭੁੱਖ ਨਾਲ ਮਰਨ ਲੱਗ ਪਏ, ਸਿੰਘਾਂ ਨੇ ਆਪਣੇ ਪੱਗ ਚੀਰ ਕੇ ਖਾਧੇ। ਸਾਫੀ ਖਾਨ ਇੱਕ ਫਾਰਸੀ ਦਾ ਇਤਿਹਾਸਕਾਰ ਮੌਕੇ ਉੱਤੇ ਮੌਜੂਦ ਸੀ, ਉਸਨੇ ਦਾਸਤਾਨ ਨੂੰ ਲਿਖਿਆ ਮੁਨਸਿਬਲ ਬਾਗ ਵਿੱਚ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਤੁਸੀਂ ਕਦੇ ਇਹ ਨਹੀਂ ਸੁਣਿਆ ਹੋਣਾ ਕਿ ਕਦੇ ਕਿਸੇ ਬੰਦੇ ਨੇ ਆਪਣਾ ਪੱਗ ਚੀਰ ਕੇ ਵੀ ਖਾਧਾ। ਹਾਂ, ਮੈਂ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੂੰ ਦਿੱਤਾ ਸਮੇਂ ਆਪਣੇ ਪੱਗ ਚੀਰ ਕੇ ਖਾਧਿਆ ਵੀ ਲਿਖੇ। ਉਸ ਦਾਸਤਾਨ ਨੂੰ ਸ਼ੁਰੂ ਕਰਦਾ ਸਿੰਘਾਂ

0: ایک مووی ٹی وی سے دکھائی جا رہی ہے, بچے بیٹھے ہوئے سن, اچانک ان کے سامنے سین آیا جب یہودیاں ہٹلر نے جرمنی کے ڈکٹیٹر نے ہر کے کنسنٹریشن کیمپ میں جب انہوں بھوکے رکھے اور جب گیس چیمبر انہوں سارن واسطے لے جایا جا رہا ہے.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874. ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
0: ਉਹ ਐਵੇਂ ਤੁਰੇ ਆ ਰਹੇ ਸਨ ਜਿਵੇਂ ਇੱਕ ਪਿੰਜਰਾ ਮਨੁੱਖ ਦਾ ਤੁਰਿਆ ਹੁੰਦਾ ਹੋ. ਮਾਤਾ ਦੀ ਕੋਈ ਚੀਜ਼ ਨਹੀਂ ਸੀ ਉਹਨਾਂ ਦੇ ਜਿਸਮ, ਅੱਖਾਂ ਉਹਨਾਂ ਦੀਆਂ ਧਸ ਚੁੱਕੀਆਂ ਸਨ, ਹੱਡੀਆਂ ਬਾਹਰੋਂ ਗਿਣੀਆਂ ਜਾ ਸਕਦੀਆਂ. ਮੈਂ ਜਦੋਂ ਸਿੱਖ ਇਤਿਹਾਸ ਦਾ ਮੁਤਾਲਿਆ ਕਰਦਾ ਹਾਂ, ਮੈਨੂੰ ਜਰਮਨੀ ਦੇ ਕੰਸਨਟ੍ਰੇਸ਼ਨ ਕੈਂਪਾਂ ਵਾਲੀ ਤਸਵੀਰ ਜੋ ਯਹੂਦੀਆਂ ਦੀ ਹੈ ਉਹ ਮੈਨੂੰ ਸਿੰਘਾਂ ਦੀ ਨਜ਼ਰ ਆਉਂਦੀ. 8 ਮਹੀਨੇ ਰੋਟੀ ਤੋਂ ਬਿਨਾਂ ਗੁਜ਼ਾਰਾ ਕਰਨਾ, ਲੇਕਿਨ ਧਰਮ ਨਹੀਂ ਤਿਆਗਣਾ, ਹਿੰਮਤ ਨਹੀਂ ਛੱਡਣੀ, ਇਹ ਕੇਵਲ ਸਿੰਘਾਂ ਦੇ ਹਿੱਸੇ ਆਇਆ. ਲੇਕਿਨ ਇੱਕ ਬਿਰਤਾ ਹੋਰ ਬਣੀ, ਸੰਕਟ ਜਦੋਂ ਦੀਰਘ ਹੋ ਗਿਆ, ਜਦੋਂ ਦੁੱਖ ਭੁੱਖ ਨੇ ਹੈਬਤ ਨਾਲ ਸੂਰਤ ਅਖਤਿਆਰ ਕਰ ਲਈ, ਉਸ ਵੇਲੇ ਹਕੂਮਤ ਨੇ ਚਲਾਕੀ ਕੀਤੀ. ਅਬਦੁਲ ਸਮਦ ਖਾਨ ਦੇ ਵੇਲੇ ਜੰਗ ਨੇ ਚਿੱਠੀ ਭੇਜੀ ਹੈ ਆਪਣੇ ਦੂਤਾਂ ਰਾਹੀਂ ਕਿ ਬਾਬਾ ਬੰਦਾ ਸਿੰਘ ਜੀ, ਤੁਸੀਂ ਜ਼ੇਰ ਕਰਦੇ ਹੋ, ਇਸ ਗਲੀ ਵਿੱਚੋਂ ਨਿਕਲਣਾ ਤੁਹਾਡੇ ਲਈ ਨਾਮੁਮਕਿਨ ਹੈ, ਤੁਸੀਂ ਮੌਤ ਦੇ ਮੂੰਹ ਵਿੱਚ ਪਏ ਹੋਏ ਹੋ. ਲੇਕਿਨ ਹਿੰਦੁਸਤਾਨ ਦੇ ਬਾਦਸ਼ਾਹ ਨੇ ਤੁਹਾਨੂੰ ਰਿਆਇਤ ਦਿੱਤੀ, ਉਹ ਮੇਰੇ ਰਾਹੀਂ ਆਪਣਾ ਸੁਨੇਹਾ ਤੁਹਾਨੂੰ ਭੇਜ ਰਿਹਾ. ਜੇ ਗੁਰਦਾਸ ਸਿੰਘ ਦੀ ਗਲੀ ਦਾ ਦਰਵਾਜ਼ਾ ਖੋਲ ਕੇ ਤੁਸੀਂ ਜਿਹਦੇ ਜੀ ਕਰੇ ਚਲੇ ਜਾਣ ਚਾਹੋ, ਤੁਹਾਡੇ ਉੱਤੇ ਹਮਲਾ ਨਹੀਂ ਕੀਤਾ ਜਾਏ. ਇੱਕ ਚਾਲ ਸੀ ਔਰ ਸਰਕਾਰਾਂ ਐਸੀਆਂ ਚਾਲਾਂ ਚੱਲਦੀਆਂ. ਬਾਬਾ ਬੰਦਾ ਸਿੰਘ ਨੇ ਆਪਣੇ ਜਮਾਇਤ ਸਦੇ ਜਿਹਨਾਂ ਵਿੱਚੋਂ ਜਿਉਂਦੇ ਹੀ ਮੁਰਦਾ ਹੋਏ ਬੈਠੇ ਸਨ, ਜਿਹਨਾਂ ਦੇ ਢਿੱਡ ਸੁੱਖ ਕੇ ਲੱਗ ਨਾਲ ਲੱਗ ਗਏ ਸਨ, ਜਿਹਨਾਂ ਨੇ ਦੁੱਖ ਔਰ ਭੁੱਖ ਨੂੰ ਖਿੜੇ ਮੱਥੇ ਸਹਿਆ ਸੀ, ਜਿਹਨਾਂ ਨੇ ਆਪਣੇ ਅਸੀਂ ਘੋੜੇ ਝਟਕਾ ਕੇ ਵੀ ਖਾ ਲਏ ਸਨ, ਜਿਹਨਾਂ ਨੇ ਆਪਣਾ ਪੱਤ ਪੀਸ ਕੇ ਵੀ ਖਾ ਲਿਆ ਸੀ, ਉਹਨਾਂ ਜਰਨੈਲਾਂ ਦੀ ਮੀਟਿੰਗ ਬੁਲਾਈ. ਉਹਦੇ ਵਿੱਚ ਵਿਚਾਰ ਹੋਈ ਹਕੂਮਤ ਦੀ ਚਿੱਠੀ ਉੱਤੇ ਕਿ ਸਰਕਾਰ ਕਹਿੰਦੀ ਹੈ ਕਿ ਸਾਨੂੰ ਗੜੀ ਛੱਡ ਕੇ ਚਲੇ ਜਾਣਾ ਚਾਹੀਦਾ ਜਾਂ ਧਰਮਯੁੱਧ ਵਾਸਤੇ ਡਟੇ ਰਹਿਣਾ ਚਾਹੀਦਾ. ਉਸ ਵੇਲੇ ਬਾਬਾ ਬੰਦਾ ਸਿੰਘ ਦੇ ਸੈਕਿੰਡ ਇਨ ਕਮਾਂਡ ਬਾਬਾ ਬਲੋਚ ਸਿੰਘ ਸੁਨੀਲ ਸਾਹਿਬਜ਼ਾਦੇ ਸਨ, ਇਹ ਪਿਓ ਪੁੱਤਰ ਬਾਬਾ ਕਾਨ ਸਿੰਘ ਔਰ ਬਾਬਾ ਬਲੋਚ ਸਿੰਘ. ਬਾਬਾ ਬਲੋਚ ਸਿੰਘ ਦਾ ਪੁੱਤਰ ਸੀ ਬਾਬਾ ਕਾਨ ਸਿੰਘ, ਕਾਨ ਸਿੰਘ ਦਾ ਪੁੱਤਰ ਸੀ ਬਾਬਾ ਮੀਰੀ ਸਿੰਘ. ਇਹ ਗੁਰੂ ਅੰਗਦ ਦੇਵ ਜੀ ਦੀ ਅੰਸ਼ ਬਣ ਸਨ, ਕਿਉਂਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਖੱਤਰੀਆਂ ਦੀ ਤ੍ਰੇਲ ਗੋਟ ਵਿੱਚੋਂ ਸਨ. ਇਸ ਵਾਸਤੇ ਸਿੱਖ ਪੰਥ ਇਹਨਾਂ ਨੂੰ ਤ੍ਰੇਲ ਸਾਹਿਬਜ਼ਾਦੇ ਕਹਿ ਕੇ ਸਤਿਕਾਰ ਦਿੰਦਾ ਸੀ. ਬਾਬਾ ਬਲੋਚ ਸਿੰਘ ਨੇ ਕਿਹਾ ਬਾਬਾ ਬੰਦਾ ਸਿੰਘ ਜੀ, ਮੇਰੀ ਰਾਏ ਹੈ ਸਾਨੂੰ ਗੜੀ ਛੱਡ ਕੇ ਚਲੇ ਜਾਣਾ ਚਾਹੀਦਾ, ਦੁਸ਼ਮਣ ਸਾਨੂੰ ਰਿਆਇਤ ਦਿੰਦਾ ਹਾਸਲ ਕਰ ਲੈਣੀ ਚਾਹੀਦੀ ਹੈ, ਪੰਥਲੀ ਦੇ ਵਿੱਚ ਬਿਹਤਰੀ ਹੈ, ਬਾਹਰ ਜਾਵਾਂਗੇ ਖੁੱਲੇ ਮੈਦਾਨ ਵਿੱਚ ਗੱਫੇ ਮਿਲ ਜਾਣਗੇ, ਛੱਡਣ ਚ ਕੌਮ ਨੂੰ ਘੋੜੇ ਹੋਰ ਲੈ ਲਵਾਂਗੇ, ਚੱਕਰ ਇਕੱਠੇ ਕਰ ਲਵਾਂਗੇ, ਸਾਡੀ ਚੱਕਰ ਸਰਕਾਰ ਨਾਲ ਜਾਰੀ ਰਹੇਗੀ. ਮੇਰਾ ਗੜੀ ਤੋਂ ਬਾਹਰ ਜਾਣ ਦਾ ਤੁਹਾਨੂੰ ਸੁਨੇਹਾ ਦੇਣ ਦਾ ਮਤਲਬ ਇਹ ਨਹੀਂ ਕਿ ਮੇਰੇ ਅੰਦਰ ਕੋਈ ਕਮਜ਼ੋਰੀ ਆ ਗਈ, ਮੈਂ ਵਕਤ ਦਾ ਫਾਇਦਾ ਉਠਾਉਣ ਦੀ ਗੱਲ ਕਰ ਰਿਹਾ. ਬਾਬਾ ਬੰਦਾ ਸਿੰਘ ਨੇ ਫੌਜ ਵਿੱਚ ਆ ਕੇ ਕਿਹਾ ਬਾਬਾ ਬਲੋਚ ਸਿੰਘ, ਦੁਸ਼ਮਣ ਨੇ ਸਿਰਫ ਉਹ ਕੁਝ ਕਰਨਾ ਹੈ ਜੋ ਉਹਨਾਂ ਨੇ ਦਸੰਬਰ 1704 ਵਿੱਚ ਅਨੰਦਗੜ੍ਹ ਦੇ

ਸ਼ਹੀਦਾਂ ਦਾ ਜਲੂਸ ਚਲਾ ਜਾ ਰਿਹਾ ਸੀ। 3,000 ਫਿਰ ਨਿੱਜੀ ਟੰਗਵਾਇਆ ਹੋਇਆ। ਇਸ ਸਟੇਜ ਤੋਂ ਮੇਰੇ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੱਚੀ ਸਿੱਖੀ ਦੀ ਤਸਵੀਰ ਖਿੱਚ ਰਹੀ ਸੀ। ਕੁਰਬਾਨ ਜਾ ਰਿਹਾ ਤਾਂ ਮੈਂ ਵੇਖ ਰਿਹਾ ਤਾਂ ਉਹਦੇ ਇੱਕ ਇੱਕ ਸ਼ਬਦ ਵਿੱਚੋਂ ਉਭਰਦੀ ਹੋਈ ਸਿੱਖੀ ਦੀ ਤਸਵੀਰ। ਸੱਚ ਹੈ ਸਿੱਖੀ ਬੜੀ ਦੂਰ ਦੀ ਚੀਜ਼ ਹੈ ਤੇ ਧੰਨ ਲੋਕ ਜਿਨ੍ਹਾਂ ਨੂੰ ਸਿੱਖੀ ਪ੍ਰਾਪਤ ਹੋਈ ਪੂਜਨ ਯੋਗਾਂ ਨੂੰ ਜੋ ਸਿੱਖੀ ਲਈ ਕੁਰਬਾਨ ਹੋਏ। ਧੰਨ ਲੋਕ ਜਿਨ੍ਹਾਂ ਨੇ ਸੇਵਾ ਸਿੱਖੀ ਦੀ ਕੀਤੀ। ਦਮਦਮੀ ਕਿਸਾਨ ਵਧਾਈ ਦੀ ਪਾਤਰ ਹੈ। ਕੌਮ ਦੀ ਬਿਜਲੀ ਸੁਹਾਰਨ ਵਿੱਚ ਜੋ ਰੋਲ ਅੱਜ ਦੇ ਜ਼ਮਾਨੇ ਦਮਦਮੀ ਕਿਸਾਨ ਨੇ ਅਦਾ ਕੀਤਾ ਤਾਰੀਖ ਵਿੱਚੋਂ ਕਦੇ ਗਾਇਬ ਹੋਣ ਵਾਲਾ ਸਾਡੇ ਹਿਰਦਿਆਂ ਤੇ ਲਿਖਿਆ ਰਹੇ ਤੇ ਹੁਣ ਵੀ ਜੋ ਸੇਵਾ ਨਿਭਾ ਰਹੇ ਹਨ ਉਹ ਵੀ ਮਾਣ ਸਰਕਾਰ ਦੇ ਪਾਤਰ ਹਨ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਸਾਥ ਦਿਓ ਤਕੜੇ ਹੋ ਕੇ ਤਾਂ ਕਿ ਇਹ ਵਜ਼ੀਰ ਜਿਹੜਾ ਦਮਦਮੀ ਕਿਸਾਨ ਵਿੱਚ ਉੱਠ ਕੇ ਕੌਮ ਦੀ ਰਹਿਨੁਮਾਈ ਕਰ ਰਹੇ ਹੈ ਕੀਰਤਨ ਸਿਖਾ ਰਹੇ ਹਨ ਹੋਰ ਪਰਉਪਕਾਰ ਦੇ ਕੰਮ ਕਰ ਰਹੇ ਹਨ ਕਿ ਵੱਧ ਚੜਕੇ ਕਰ ਸਕਣ। ਆਓ ਤਵੱਜੋ ਦਿਓ ਸਿੱਖੀ ਕੀ ਹੈ। ਬਾਬਾ ਬੰਦਾ ਸਿੰਘ ਤੇ ਉਹਦੇ ਸਾਥੀ ਲਾਹੌਰ ਪਹੁੰਚਾਏ ਇੱਥੋਂ ਚਿੱਠੀ ਲਿਖੀ ਗਈ ਬਾਦਸ਼ਾਹ ਕਿ ਬਾਗੀ ਬੰਦਾ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਗੋਮਤੀ ਹੁਕਮ ਹਿੰਦੁਸਤਾਨ ਦਾ ਸ਼ਹਿਨਸ਼ਾਹ। ਤੇ ਗੱਲ ਅਸਲ ਇਹ ਹੈ ਹਰ ਬੰਦਾ ਆਪਣੀ ਹੋਂਦ ਦੱਸਦਾ ਕਿ ਮੈਂ ਵੀ ਆਇਆ। ਇਹ ਸਪੀਕਰਾਂ ਵਾਲਿਆਂ ਨੂੰ ਰੱਬ ਦੀ ਮਾਰ ਹੈ। ਇਹ ਚੰਗਾ ਵਾਲਾ ਚੱਲਦਾ ਹੋਊ ਤੇ ਉਹਦੀ ਚੀਜ਼ ਬਣਵਾ ਕੇ ਵੇਖਣਗੇ ਤੁਹਾਨੂੰ ਦੱਸਣ ਲਈ ਵੀ ਮੈਂ ਹੈਗਾ ਬੈਠਾ। ਮੈਂ ਵੇਖ ਲਾ ਵੀ ਕਦੀ ਉਹ ਚੀਜ਼ ਮਰਵਾ ਕੇ ਜੇ ਭਲਾ ਤੇਰਾ ਗੁਜ਼ਾਰਾ ਹੋ ਜਾਵੇ। ਤਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਹਿੰਦੁਸਤਾਨ ਦੇ ਬਾਦਸ਼ਾਹ ਬਾਦਸ਼ੀਰ ਨੂੰ ਚਿੱਠੀ ਪਹੁੰਚੀ ਕਿ ਖੁਸ਼ਖਬਰੀ ਕਿ ਬਾਗੀ ਬੰਦਾ ਸਿੰਘ ਗ੍ਰਿਫਤਾਰ ਕਰ ਲਿਆ ਅੱਗੋਂ ਕੀ ਹੁਕਮ ਹੈ। ਹੁਕਮ ਪਹੁੰਚਿਆ ਲਾਹੌਰ ਵਿੱਚ ਕਿ ਜ਼ਕਰੀਆ ਖਾਨ ਬੰਦਾ ਸਿੰਘ ਨੂੰ ਲੈ ਕੇ ਮੇਰੇ ਰੂਬਰੂ ਦਿੱਲੀ ਪੇਸ਼ ਹੋਵੇ। ਅਬਦੁਲ ਸਮਦ ਖਾਨ ਦਲੇਰ ਜੰਗ ਪੰਜਾਬ ਵਿੱਚ ਸਿੱਖੀ ਦੇ ਗੜ ਜਿੱਥੋਂ ਸਿੱਖੀ ਸਿਰ ਉਠਾ ਰਹੀ ਹੈ ਉਹਨਾਂ ਗੜਾਂ ਨੂੰ ਤੋੜਿਆ ਜਾਏ ਸਿੱਖਾਂ ਨੂੰ ਸਜ਼ਾ ਦਿੱਤੀ ਜਾਏ ਤਾਕਤ ਦਾ ਨਾਸ਼ ਕੀਤਾ ਜਾਏ। ਹੁਕਮ ਦੀ ਤਾਮੀਲ ਵਿੱਚ ਬਾਬਾ ਬੰਦਾ ਸਿੰਘ ਤੇ ਉਹਦੇ ਸਾਥੀ ਜ਼ਕਰੀਆ ਖਾਨ ਤੇ ਉਹਦੇ ਨਾਇਬ ਲੈ ਕੇ ਤੁਰੇ। ਲਾਹੌਰ ਤੋਂ 3-4 ਪੜਾਅ ਅੱਗੇ ਲੰਘੇ ਹੋਣਗੇ। ਇਸ ਦਿਨ ਜ਼ਕਰੀਆ ਖਾਨ ਦੇ ਮਨ ਵਿੱਚ ਇੱਕ ਗੱਲ ਆਈ ਕਿ ਸਿੰਘ ਬੜੇ ਥੋੜੇ, ਉਸ ਵੇਲੇ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਤੇ ਬਾਦਸ਼ਾਹ ਨੇ ਪਹਿਲਾਂ ਵੇਖਦੇ ਆ ਸਾਰੀ ਸਾਡੇ ਤੇ ਸਵਾਲ ਕਰਨਾ ਤੇ ਇੰਨਿਆਂ ਤੇ ਸਿੱਖਾਂ ਨਾਲ ਸਾਰੀ ਮੁਗਲੀਆ ਘੁੰਮਤੀ ਫੌਜ 8 ਮਹੀਨੇ ਲੜਦੀ ਰਹੀ ਤੇ ਕੋਈ ਜਵਾਬ ਨਹੀਂ ਹੋਵੇਗਾ ਸਾਡੇ ਪਾਸ। ਇਸ ਵਾਸਤੇ ਸਿੱਖਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਇੱਥੇ ਇੱਕ ਇਤਿਹਾਸ ਦਾ ਭੁਲੇਖਾ ਤੁਹਾਡੇ ਸਾਹਮਣੇ ਦੂਰ ਕਰਨਾ ਚਾਹੁੰਦਾ। ਉਦੋਂ ਸਿੱਖ 2 ਕਿਸਮ ਦੇ ਸਨ, ਮਿਲਵਰਤਣੀ ਔਰ ਨਾ ਮਿਲਵਰਤਣੀ। ਜਿਹੜੇ ਅਮਰ ਕਰਦੇ ਸਨ ਘੋੜੇ ਤੇ ਚੜ੍ਹਦੇ ਸਨ, ਤਲਵਾਰ ਚੁੱਕਦੇ ਸਨ, ਕਈ ਵਾਰ ਘਰਦਿਆਂ ਦੀਆਂ ਚੀਜ਼ਾਂ ਵੇਚ ਕੇ ਵੀ ਉਹ ਘੋੜੇ ਤੇ ਸ਼ਸਤਰ ਖਰੀਦ ਲੈਂਦੇ ਸਨ। ਅਮਰ ਛੱਡ ਕੇ ਸਿੰਘ ਸੱਜ ਕੇ ਜੱਥਿਆਂ ਵਿੱਚ ਆ ਚੱਲਦੇ ਸਨ, ਸਰਕਾਰ ਦੇ ਵਿਰੋਧ ਵਿੱਚ ਸਿੱਖੀ ਦੇ ਹੱਥ ਵਿੱਚ ਖਲੋ ਜਾਂਦੇ ਸਨ। ਉਹ ਅਗਵਾਉਂਦੇ ਸਨ ਨਾ ਮਿਲਵਰਤਣੀ, ਸਰਕਾਰ ਨਾਲ ਕੋਈ ਨਾ ਮਿਲਵਰਤੋਂ ਨਹੀਂ ਹੈ, ਨਾਨ ਕੋਪਰੇਸ਼ਨ। ਤੇ ਜਿਹੜੇ ਪਿੰਡਾਂ ਵਿੱਚ ਉਸ ਵੇਲੇ ਵੱਸਦੇ ਸਨ ਉਹ ਸਰਕਾਰ ਦੇ ਹੱਥ ਵਿੱਚ ਭਾਵੇਂ ਨਹੀਂ ਸਨ ਪਰ ਲੜਦੇ ਨਹੀਂ ਸਨ ਉਹਨਾਂ ਦੇ ਵਿਰੋਧ ਵਿੱਚ, ਉਹਨਾਂ ਨੂੰ ਮਿਲਵਰਤਣੀ ਸਿੱਖ ਆ ਕੇ ਜਾਂਦਾ ਸੀ। ਜ਼ਕਰੀਆ ਖਾਨ ਤੋਂ ਪਹਿਲਾਂ ਮੁਗਲੀਆ ਹਕੂਮਤ ਦੀ ਪਾਲਿਸੀ ਇਹ ਰਹੀ ਪੰਜਾਬ ਵਿੱਚ ਜੋ ਮਿਲਵਰਤਣੀ ਸਿੱਖਾਂ ਨੂੰ ਕੁਛ ਨਹੀਂ ਸਿੱਖੇ, ਲੇਕਿਨ ਜ਼ਕਰੀਆ ਖਾਨ ਸਾਰੇ ਹੱਥ ਬਣੇ ਟੱਪ ਗਿਆ। ਉਹਨੇ ਆਖਿਆ ਬਾਦਸ਼ਾਹ ਨੂੰ ਕੀ ਪਤਾ ਕਿ ਆਹ ਜਿਹੜਾ ਸਿੱਖ ਜਿਹਦਾ ਸਿਰ ਮੈਂ ਟੱਪ ਕੇ ਲਿਆ ਇਹ ਮਿਲਵਰਤਣੀ ਹੈ ਕਿ ਨਾਮ ਮਿਲਵਰਤਣੀ ਹੈ। ਪੰਜਾਬ ਦੇ ਵੱਸਦੇ ਹੋਏ ਅਮਨ ਨਾਲ ਉਹਨਾਂ ਸਿੱਖਾਂ ਦੇ ਘਰਾਂ ਉੱਤੇ ਤਲਵਾਰਾਂ ਚੱਲੀਆਂ ਤੇ ਸਿੰਘ ਸ਼ਹੀਦ ਕੀਤੇ ਜਿਹਨਾਂ ਨੇ ਸਰਕਾਰ ਦੇ ਖਿਲਾਫ਼ ਕਦੇ ਉਹ ਖੜੀ ਨਹੀਂ ਸੀ। ਪੰਜਾਬ ਦੀ ਧਰਤੀ ਨੇ ਤਾਹ ਮਾਰੀ, ਵਾਰ ਦੇ ਅੱਖਰ ਨੇ ਸੀਤਲ ਜੀ ਨੇ ਲਿਖੇ, ਸਾਡੀਆਂ ਦੀ ਦੁਨੀਆਂ ਵਿੱਚ ਉਹ ਪੈਗੰਬਰ ਹੋਇਆ ਪੈਗੰਬਰ ਮੇਰੀਆਂ ਨਜ਼ਰਾਂ ਵਿੱਚ। ਤੇ ਮੈਨੂੰ ਮਾਣ ਹੈ ਕਿ ਉਹਨਾਂ ਨੇ ਮੈਨੂੰ ਆਪਣੇ ਸ਼ਗਿਰਦ ਹੋਣ ਦਾ ਮਾਣ ਬਖਸ਼ਿਆ। ਸੀਤਲ ਜੀ ਦੀ ਵਾਰ ਇਹ ਸਾਰਾ ਪ੍ਰਸੰਗ ਮੈਂ ਉਹਨਾਂ ਦਾ ਕਹਿਣਾ, ਸੱਚ ਪੁੱਛੋ ਤੇ ਜ਼ਬਾਨ ਮੇਰੀ ਤੇ ਸੀਤਲ ਜੀ ਬੋਲ ਰਹੇ ਹੋਣਗੇ। ਤਾਂ ਮੈਂ ਜ਼ਿਕਰ ਕਰਦਾ ਉਸ ਵਾਰ ਦਾ, ਬਾਬਾ ਬੰਦਾ ਸਿੰਘ ਤੇ ਉਹਦੇ ਸਾਥੀ
ਲਾਹੌਰ ਤੋਂ ਦਿੱਲੀ ਨੂੰ ਤੋਰੇ ਗਏ ਤੇ ਪੰਜਾਬ ਵਿੱਚ ਜੋ ਕਤਲੇਆਮ ਹੋਇਆ ਉਹਦੇ ਅੱਖਰ ਇਸ ਪ੍ਰਕਾਰ

Yeah.

Yeah,

चमत्कार

ਨਾ ਨਟਕਦਾ ਪਿੰਡ ਵਿੱਚ ਵੇਚਦਾ ਨਾ ਊਟ ਨੀਚ ਰੱਖਦਾ ਪੁੱਛ ਕੇ ਵੀ ਔਰਤਾਂ ਬਗਾਨੀਆਂ ਨਾ ਤੱਕਦਾ ਇੱਜਤਾਂ ਦੀ ਜਿਹੜਾ ਸਦਾ ਕਰੂ ਰੱਖਵਾਲੀ ਇੱਜਤਾਂ ਦੀ ਜਿਹੜਾ ਸਦਾ ਕਰੂ ਰੱਖਵਾਲੀ ਨਾ ਹੀ ਜ਼ੁਲਮ ਦੇ ਅੱਗੇ ਕਦੇ ਸਿਰ ਨੂੰ ਝੁਕਾਊਗਾ ਕੋਈ ਸੱਚਾ ਸਿੰਘ ਫੇਰੇ ਗੁਰਾਂ ਦਾ ਕਹਾਊਗਾ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call
4: 250-393-874. ਦੁੱਖ ਜ਼ਿਆਦਾ ਕਰਦੀ। ਮੈਂ ਇਸ ਤਰ੍ਹਾਂ ਜਿਸਨੂੰ ਸੰਸਾਰ ਦੁੱਖ ਰੂਪ ਪ੍ਰਤੀਤ ਨਹੀਂ ਆਉਂਦਾ, ਜੇ ਬੱਚਾ ਹੈ, ਨਾਨਾ ਹੈ, ਬਾਲਕ ਬੁੱਧ ਅਜੇ ਅਜੇ ਕੁਛ ਜਾਣਾ ਹੈ, ਇਹ ਅਜੇ ਇਹ ਨਾਨਾ ਹੈ। ਤਾਂ ਹੁਣ ਮੈਂ ਅਰਜ਼ ਕਰਦੇ ਹਾਂ, ਇੱਕ ਬੱਚਾ ਵੀ ਜਿਤਨਾ ਦੁਖੀ ਹੋ ਸਕਦਾ, ਪਸ਼ੂ ਇਤਨੇ ਵੀ ਦੁਖੀ ਨਹੀਂ ਹੈ। ਇੱਕ ਪਸ਼ੂ ਵੀ ਜਿਤਨੇ ਦੁਖੀ ਹੋ ਸਕਦੇ ਹਨ, ਪੱਥਰ ਉਤਨਾ ਵੀ ਦੁਖੀ ਹੋ ਗਏ। ਯਾਦਾਂ ਦੇ ਪੱਥਰਾਂ ਤੋਂ ਸ਼ੁਰੂ ਹੋ ਗਏ, ਕਈ ਜਨਮ ਸੈਲ ਗਿਰ ਕਰਿਆ। ਇਹ ਬੰਦੇ ਪਤਾ ਨਹੀਂ ਕਿਤਨੀ ਮੁੱਦਨਾ ਤੱਕ ਤੋਂ ਪੱਥਰ ਪੈ ਰਿਹਾ ਹੈ। ਪੱਥਰ ਕਿਸੇ ਕੋਲ ਬੜਾ ਦਰ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਰਾਮਦਾਸ ਜੀ ਦੀ ਵਿਆਖਿਆ, ਕਈ ਜਨਮ ਸੈਲ ਗਿਰ ਕਰਿਆ। ਗਿਰ ਪਹਾੜ, ਪਤਾ ਨਹੀਂ ਕਿਤਨੀ ਮੁੱਦਤ ਪਹਾੜਾਂ ਦਾ ਪੱਥਰ ਬਣਿਆ ਹੈ, ਫਿਰ ਮਿੱਟੀ ਬਣੀ, ਫਿਰ ਬਨਸਪਤੀ ਬਣਿਆ, ਫਿਰ ਬਨਸਪਤੀ ਵਿੱਚ ਉਛਾਲ ਪੈਦਾ ਹੋਇਆ, ਕੀੜੇ ਮਕੌੜੇ ਬਣੇ, ਫਿਰ ਉਹਨਾਂ 'ਚ ਉਛਾਲ ਪੈਦਾ

ਰੋਂਦਾ ਹੋਇਆ ਕਦਮਾਂ ਤੇ ਪੈਂਦਾ ਹੈ, ਉਹਦੇ ਪੈਰੀ ਪੈਂਦਾ। ਦੇਖ ਆਪਣੀ ਜਵਾਨੀ, ਕਹਿੰਦਾ ਕੀ ਦੇਖਾਂ ਮੈਂ ਬੁੱਢਿਆਂ ਨੂੰ ਦੇਖ ਰਿਹਾ। ਦੇਖ ਆਪਣੀ ਸੁੰਦਰਤਾ, ਮੈਂ ਕੀ ਦੇਖਾਂ ਮੈਂ ਕਰੂਪ ਲੋਕਾਂ ਨੂੰ ਦੇਖਦਾ, ਬਿਮਾਰਾਂ ਨੂੰ ਦੇਖਦਾ। ਦੇਖ ਆਪਣਾ ਐਸੋ ਆਰਾਮ ਕਿ ਮੈਂ ਹੱਥ ਦੇਖਾਂ ਮੈਂ ਬਿਲਕੁਲ ਦਿਲ ਬੰਦੇ ਦੇਖਦਾ। ਅਰਥੀਆਂ ਉੱਠ ਰਹੀਆਂ ਨੇ, ਲਾਸ਼ਾਂ ਉੱਠ ਰਹੀਆਂ ਨੇ, ਜਲਦੇ ਦੇਖਦਾ। ਸਾਰਥੀ ਤੈਨੂੰ ਕੁਛ ਹੋਰ ਦਿਖਾਈ ਦਿੰਦਾ, ਮੈਂ ਕੀ ਕਰਾਂ ਮੈਨੂੰ ਕੁਛ ਹੋਰ ਦਿਖਾਈ ਦਿੰਦਾ। ਦੇਖਣ ਦੇਖਣ ਦੀ ਗੱਲ ਹੈ, ਬਾਬਰ ਨੂੰ ਦਿਖਾਈ ਦਿੰਦਾ ਮੌਜਾਂ ਹੀ ਮੌਜਾਂ ਨੇ। ਦੁਨੀਆ ਬੜੀ ਰੰਗੀਨ ਹੈ, ਬੜੀ ਰੰਗੀਨ ਹੈ। ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਨੂੰ ਦਿਖਾਈ ਦਿੰਦਾ ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ, ਸਵਾਏ ਦੁੱਖਾਂ ਤੋਂ ਹੋਰ ਕੁਛ ਵੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਬੜਾ ਸੋਹਣਾ ਨਕਸ਼ਾ ਖਿੱਚਿਆ ਹੈ। ਦੁੱਖ ਦੀਆਂ ਵੰਡਾਂ ਕੁੱਲੀਆਂ ਸੁੱਖ ਨਾ ਦੇਖੋ, ਕਿਸੇ ਵੀ ਬੰਦੇ ਨੂੰ ਖੋਲ ਕੇ ਵੇਖ ਲਓ, ਖੋਲ ਕੇ ਦੇਖ ਲਓ, ਸਿਵਾਏ ਦੁੱਖ ਤਾਂ ਹੋਰ ਕੁਛ ਵੀ ਨਹੀਂ, ਦੁੱਖ ਹੀ ਦੁੱਖ। 12 ਸਾਲ ਦੀ ਸਾਧਨਾ ਕਰਕੇ

ਜਦ ਪਰਮ ਆਨੰਦ ਦੀ ਝਲਕ ਮਹਾਤਮਾ ਬੁੱਧ ਨੂੰ ਮਿਲੀ ਨਾ ਤੇ ਵਾਪਸ ਘਰ ਆਇਆ। ਮਾਂ ਤੇ ਗੁਜ਼ਰ ਚੁੱਕੀ ਸੀ, ਮਾਂ ਨਹੀਂ ਸੀ, ਮਾਂ ਛੋਟੇ ਹੁੰਦੇ ਨੂੰ ਗੁਜ਼ਰ ਗਈ ਸੀ। ਪਿਓ ਮਿਲਿਆ ਪਹਿਲੇ ਦਰਵਾਜ਼ੇ ਔਰ ਪਿਓ ਦਾ ਕ੍ਰੋਧ, ਕਿਉਂਕਿ ਪਿਓ ਦਾ ਪਿਆਰ ਦਿਮਾਗ ਦੇ ਚ ਆਉਂਦਾ ਹੈ, ਮਾਂ ਦਾ ਪਿਆਰ ਹਿਰਦੇ ਚ ਆਉਂਦਾ ਹੈ। ਪਿਓ ਨੇ ਇਕਦਮ ਸੀਨੇ ਨਾਲ ਨਹੀਂ ਲਾਇਆ, ਕਿਉਂਕਿ ਹੱਥ ਵਿੱਚ ਖੱਪਰ ਸੀ ਭਿਕਸ਼ਾ ਮੰਗਣ ਵਾਲਾ, ਗਲ ਵਿੱਚ ਕਪਣੀ ਵੇਖ ਕੇ ਗੁਰੂ ਨਾਨਕ ਦੀ ਮਾਤਾ ਤ੍ਰਿਪਤਾ ਰੋ ਉੱਠੀ। ਹੱਥ ਵਿੱਚ ਖੱਪਰ ਵੇਖ ਕੇ ਪਿਓ ਕ੍ਰੋਧਤ ਹੋ ਗਏ, ਬੜੀ ਤਾੜਨਾ ਕੀਤੀ, ਜ਼ਿੰਦਗੀ ਦੇ 12 ਸਾਲ ਕੀਮਤੀ ਗੁੰਦਾਇਆ ਕੀਤੇ, ਬਰਬਾਦ ਕੀਤੇ। ਸਾਡੇ ਘਰਾਂ ਨੇ ਇਸ ਤਰ੍ਹਾਂ ਦਾ ਕੋਈ ਦਰ ਦਰ ਦਾ ਭਿਖਾਰੀ ਨਹੀਂ ਬਣਿਆ। ਅੱਜ ਤਾਂ ਇੱਥੇ ਲਿਖਾ ਕਰ ਭਿਕਸ਼ਾ ਮੰਗਦਾ ਪਿਆ, ਅਸੀਂ ਲੱਖਾਂ ਦਾ ਦਾਨ ਕਰਦੇ ਹਾਂ ਤੂੰ ਭਿਕਸ਼ਾ ਮੰਗਦਾ ਪਿਆ। ਕੀ ਹਾਲਤ ਬਣਾਈ, 5-7 ਤਾੜਨਾ ਕਰਦਿਆਂ ਗਾਲਾਂ ਵੀ ਕੱਢੀਆਂ, ਜਿਵੇਂ ਕ੍ਰੋਧ ਦੇ ਚਲਾ ਕੇ ਪਿਤਾ ਕਾਲੂ ਨੇ ਦੋ ਥੱਪੜ ਵੀ ਮਾਰ ਦਿੱਤੇ। ਉਹ ਗੌਤਮ ਦੇ ਪਿਓ ਨਾਲ ਥੋੜ੍ਹਾ ਅੱਗੇ ਵੱਧ ਗਏ, ਦੋ ਥੱਪੜ ਵੀ ਮਾਰ ਦਿੱਤੇ, ਬਿਲਕੁਲ ਮਖੱਟੋ ਸਭ ਤਬਾਹ ਕਰਕੇ ਆ ਗਏ, ਬਰਬਾਦ ਕਰਕੇ ਆ ਗਏ, ਦੋ ਥੱਪੜ ਵੀ ਮਾਰ ਦਿੱਤੇ। ਯਸ਼ੋਧਨ ਸਿਧਾਰਥ ਦਾ ਪਿਤਾ, ਮਹਾਤਮਾ ਬੁੱਧ ਦਾ ਪਿਤਾ, ਮਹਾਤਮਾ ਬੁੱਧ ਦਾ ਨਾਮ ਸੀ ਸਿਧਾਰਥ, ਸਿਧਾਰਥ ਦਾ ਪਿਤਾ ਯਸ਼ੋਧਨ ਥੱਪੜ ਤੇ ਨਹੀਂ ਮਾਰੇ, ਗਾਲਾਂ ਕੱਢੀਆਂ, ਡਾਂਟ ਰਹੇ। ਕੀ ਲੱਗਿਆ ਤੈਨੂੰ, ਕੀ ਮਿਲੇ? ਹੁਣ ਜਿਹੜੇ ਅਲਫਾਜ਼ ਮੈਂ ਪੜ੍ਹੇ ਨੇ ਮੈਂ ਹੈਰਾਨ ਹੋਇਆ। ਸਿਧਾਰਥ ਯਸ਼ੋਧਨ ਨੂੰ ਆਪਣੇ ਪਿਤਾ ਨੂੰ ਕਹਿੰਦੇ ਬਾਪੂ ਮਿਲਿਆ ਤੇ ਕੁਛ ਵੀ ਨਹੀਂ, ਪਰ ਹਾਂ ਜੋ ਮਿਲਿਆ ਹੋਇਆ ਸੀ ਨਾ ਉਸਦਾ ਪਤਾ ਚੱਲ ਗਿਆ, ਉਸਦਾ ਪਤਾ ਚੱਲ ਗਿਆ। ਮਿਲਿਆ ਤੇ ਕੁਛ ਵੀ ਨਹੀਂ, ਮੈਨੂੰ ਮਿਲਿਆ ਕੁਛ ਵੀ ਨਹੀਂ, ਜੋ ਮਿਲਿਆ ਹੋਇਆ ਸੀ ਕਦੇ ਵਿਛੜਿਆ ਹੀ ਨਹੀਂ, ਉਸਦਾ ਪਤਾ ਚੱਲ ਗਿਆ, ਉਸਦਾ ਪਤਾ ਚੱਲ ਗਿਆ। ਕਿਸਦਾ ਪਤਾ ਚੱਲਿਆ? ਮੈਂ ਤੇ ਦੇਖਦਾ ਪਿਆ ਭਿਖਾਰੀ ਹੈ, ਭਿਖਸ਼ੂ ਹੈ, ਮੰਗ ਮੰਗ ਕੇ ਆਪਣੀ ਉਪਜੀਵਿਕਾ ਚਲਾਉਂਦਾ ਪਿਆ। ਬਾਪੂ ਤਾਂ ਹੀ ਵੇਖਦਾ ਪਿਆ ਮੇਰਾ, ਕਦੀ ਥੋੜ੍ਹੀ ਜਿਹਾ ਅੰਦਰ ਚਾਹਤ ਮਾਰ ਤੇ ਦੁਨੀਆਂ ਦੀ ਸਾਰੀ ਬਾਦਸ਼ਾਹਤ ਮੇਰੇ ਕਦਮਾਂ ਚ ਚੱਲਣ ਦੀ ਚਾਹੀਦੀ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਮ ਇੱਕ ਬਾਦਸ਼ਾਹੀ ਬਾਦਸ਼ਾਹ। 12 ਸਾਲ ਦੀ ਵਿਛੜੀ ਹੋਈ ਯਸ਼ੋਧਰਾ ਨੇ ਵੀ ਗੁੱਸਾ ਜ਼ਾਹਿਰ ਕੀਤਾ ਪਤਨੀ ਨੇ। 12 ਸਾਲ ਦਾ ਵਿਵਹਾਰ ਜਦ ਕੱਢ ਚੁੱਕੀ ਤੇ ਸਿਧਾਰਥ ਕਹਿੰਦੇ ਨੇ ਇਹ ਤੂੰ ਗੁੱਸਾ ਉਸਦੀ ਝੋਲੀ ਚ ਪਾਇਆ ਜਿਹੜਾ 12 ਸਾਲ ਪਹਿਲੇ ਗਿਆ ਸੀ, ਉਹ ਜਿਹੜਾ 12 ਸਾਲ ਪਹਿਲੇ ਗਿਆ ਸੀ ਪਹਿਲ ਕੇ ਤੇਰਾ ਗੁੱਸਾ ਝੋਲੀ ਚ ਪਾ ਲੈਂਦਾ, ਵੇਖ ਤੇ ਸਹੀ ਕਿ ਉਹੀ ਆਇਆ ਜੋ 12 ਸਾਲ ਪਹਿਲੇ ਗਿਆ ਸੀ। ਜ਼ਰਾ ਪਹਿਚਾਣਨ ਦੀ ਕੋਸ਼ਿਸ਼ ਕਰ, ਜ਼ਰਾ ਸਮਝਣ ਦੀ ਕੋਸ਼ਿਸ਼ ਤੇ ਕਰ। ਕਿਤਨੇ ਦੋ ਬੋਲ ਆਖਣ ਦੀ ਦੇਰ ਸੀ, ਯਸ਼ੋਧਰਾ ਵੀ ਸੁੱਖ ਵਿੱਚ ਦੁਸ਼ਮਣ ਬੈਠੀ ਸੀ। ਲੇਕਿਨ ਰੋਂਦੀ ਹੋਈ ਕਹਿੰਦੀ ਹੈ ਇਕਲੌਤਾ ਲੜਕਾ ਇਸਦੇ ਲਈ ਕੀ ਹੈ, ਕਿਹਦੀ ਵਸੀਅਤ ਹੈ ਸਾਡੇ ਕੋਲ, ਕੀ ਹੈ ਆਖਿਰ ਪਿਤਾ ਦੀ ਵਸੀਅਤ ਆਉਂਦੀ ਪੁੱਤਰ ਲਈ, ਇਸ ਬੱਚੇ ਲਈ ਕੀ ਹੈ, ਕਿਹਦੀ ਵਸੀਅਤ ਕੀ ਹੈ। ਤਾਂ ਪਤਾ ਹੈ ਮਹਾਤਮਾ ਬੁੱਧ ਕੀ ਕਹਿੰਦੇ ਨੇ, ਯਸ਼ੋਧਰਾ ਹਰ ਇੱਕ ਦੀ ਵਸੀਅਤ ਹੋਈ ਪਈ ਹੈ, ਪਰਮਾਤਮਾ ਸਭ ਦੀ ਦੌਲਤ ਹੈ, ਸਭ ਦੀ ਦੌਲਤ ਹੈ,
ਇੱਕ ਸਿਮਰਨਾ ਕੋਲ ਸੀ ਬੱਚੇ ਨੂੰ ਪਕੜਾ ਦਿੱਤਾ। ਇਹੀ ਨਵੀਂ ਵਸਨੀ ਦੇ ਪਹੁੰਚੇ ਔਰ ਕੁਛ ਨਹੀਂ। ਤੋ ਮੈਂ ਅਰਜ ਕਰਾਂ ਜਿਤਨੇ ਚਿਰ ਤੱਕ ਸਾਰਾ ਜਗਤ ਦੁੱਖ ਨਾ ਪ੍ਰਤੀਤ ਹੋਵੇ, ਜੀਵਨ ਦੁੱਖ ਨਾ ਪ੍ਰਤੀਤ ਹੋਵੇ, ਪਰਿਵਾਰ ਦੁੱਖ ਨਾ ਪ੍ਰਤੀਤ ਹੋਵੇ, ਔਰ ਇਹ ਵੀ ਸਮਝ ਆ ਜਾਏ ਕਮ ਸੇ ਕਮ ਮੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਪਤਨੀ ਤੋਂ ਮੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਪਤੀ ਤੋਂ ਮੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਮਿੱਤਰਾਂ ਤੋਂ ਮੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਧਨ ਸੰਪਦਾ ਤੋਂ ਮੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਸੁੱਖ ਨਹੀਂ ਮਿਲ ਸਕਦਾ। ਦੁੱਖ ਬਣਿਆ ਰਹੇਗਾ, ਧਨ ਮਿਲ ਗਿਆ ਦੁੱਖ ਬਣਿਆ ਰਹੇਗਾ, ਲੋੜਾਂ ਦੀ ਪੂਰਤੀ ਹੋ ਗਈ। ਲੜਕਾ ਹੋ ਗਿਆ, ਲੜਕੀ ਹੋ ਗਈ, ਔਲਾਦ ਮਿਲ ਗਈ, ਲੋੜਾਂ ਦੀ ਪੂਰਤੀ ਹੋ ਗਈ, ਦੁੱਖ ਤੇ ਬਣਿਆ। ਤੋ ਕਿਆ ਪੁੱਤਰਾਂ ਵਾਲੇ ਦੁਖੀ ਨਹੀਂ, ਜ਼ਿਆਦਾ ਦੁਖੀ ਦੇ ਕੇ ਗਏ। ਪਤਨੀ ਮਿਲ ਗਈ, ਪਤੀ ਮਿਲ ਗਿਆ, ਲੋੜਾਂ ਦੀ ਪੂਰਤੀ ਹੋ ਗਈ, ਪਰ ਦੁੱਖ ਤੇ ਆਪਣੀ ਥਾਂ ਤੇ ਬਣਿਆ ਹੈ। ਕੰਮ ਧੰਦਾ ਮਿਲ ਗਿਆ, ਰਹਿਣ ਨੂੰ ਸੋਨਾ ਮਕਾਨ ਮਿਲ ਗਿਆ, ਤਰ੍ਹਾਂ ਤਰ੍ਹਾਂ ਦੇ ਪਦਾਰਥ ਮਿਲ ਗਏ, ਲੋੜਾਂ ਦੀ ਪੂਰਤੀ ਹੋ ਗਈ, ਦੁੱਖ ਤੇ ਆਪਣੀ ਥਾਂ ਤੇ ਬਣਿਆ ਹੈ। ਇਸ ਤਰ੍ਹਾਂ ਜਿਸ ਨੂੰ ਪ੍ਰਤੀਤ ਹੋ ਗਿਆ, ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ। ਪਰ ਕਵੀ ਦਿਨ ਕਰਦੇ ਇਹ ਖਿਆਲ, ਜਿਸ ਦਿਨ ਮੈਂ ਪੜ੍ਹੇ ਸਨ ਮੇਰਾ ਮਨ ਬੜਾ ਪ੍ਰਭਾਵਿਤ ਹੋਇਆ, ਮੈਂ ਕਿਸ ਤਰ੍ਹਾਂ ਦੀ ਸੋਚਣੇ ਵਾਲੇ ਮਨੁੱਖ ਵੀ ਮੌਜੂਦ ਹੋਏ। ਤੋ ਕਿਵੇਂ ਜੀ ਸਕਦਾ ਮਨੁੱਖ 40 ਦਿਨ ਰੋਟੀ ਤੋਂ ਬਿਨਾਂ, ਜੀ ਸਕਦਾ ਮਨੁੱਖ ਪਾਣੀ ਤੋਂ ਬਿਨਾਂ 3 ਦਿਨ, ਜੀ ਸਕਦਾ ਸਵਾਸਾਂ ਤੋਂ ਬਿਨਾਂ ਵੀ 8 ਮਿੰਟ, ਨਹੀਂ ਜੀ ਸਕਦਾ 1 ਸੈਕਿੰਡ ਵੀ ਮਨੁੱਖ ਆਸ ਤੋਂ ਬਿਨਾਂ, ਆਸਾਂ ਤੋਂ ਬਿਨਾਂ, ਇੱਛਾ ਤੋਂ ਬਿਨਾਂ, ਕਾਮਨਾ ਤੋਂ ਬਿਨਾਂ। ਆਸਾ ਜਲਾਈ ਜਾ ਰਹੀ ਹੈ, ਆਸਾ ਅੱਜ ਸੁੱਖ ਨਹੀਂ ਮਿਲਿਆ ਕੱਲ ਮਿਲੇਗਾ, ਆਸਾ ਕੱਲ ਤੇ ਲੈ, ਅੱਜ ਕਾਮਨਾ ਪੂਰੀ ਨਹੀਂ ਹੋਈ ਕੱਲ ਪੂਰੀ ਹੋਵੇਗੀ। ਪਰ ਅਗਰ ਆਪਦੀ ਪਕੜ ਵਿੱਚ ਗੱਲ ਆਵੇ ਤਾਂ ਮੈਂ ਅਸਾ ਖਾਹਿਸ਼ਾਂ ਕਦੀ ਕਿਸੇ ਦੀਆਂ ਨਹੀਂ ਪੂਰੀਆਂ ਹੋਈਆਂ, ਆਉਂਦੀਆਂ ਨਹੀਂ। ਇਹ ਖਾਹਿਸ਼ਾਂ ਦਾ ਸੁਭਾਅ ਹੀ ਨਹੀਂ ਹੈ ਕਿ ਪੂਰੀਆਂ ਹੋਣ, ਇਹ ਖਾਹਿਸ਼ਾਂ ਦੀ ਫਿਤਰਤ ਹੀ ਨਹੀਂ ਹੈ ਕਿ ਪੂਰੀਆਂ ਹੋਣ। ਕਿਉਂ? ਇੱਕ ਪੂਰੀ ਹੁੰਦੀ ਹੈ 10 ਨੂੰ ਜਨਮ ਦੇ ਜਾਂਦੀ, ਕਿੱਥੇ ਪੂਰੀਆਂ ਹੋ ਜਾਂਦੀਆਂ, ਪਹਿਲੇ ਨਾਲੋਂ ਵੀ ਵੱਧ ਗਈਆਂ, ਪਹਿਲੇ ਨਾਲੋਂ ਵੀ ਬਹੁਤ ਵੱਧ ਗਈਆਂ, ਅਥਾਹ ਵੱਧ ਗਈਆਂ। ਤੋ ਸੰਖੇਪ ਵਿੱਚ ਅੱਜ ਤਰ੍ਹਾਂ ਆਸਾ ਕੱਲ ਤੇ ਲੈ ਜਾਂਦੀ। ਇਸ ਵਾਸਤੇ ਸਾਰੇ ਧਰਮ ਕਹਿੰਦੇ ਨੇ ਆਸਾ ਦਾ ਤਿਆਗ ਹੋਏ ਨਿਰਾਸ਼ ਜਮਾਉ ਕਰਕੇ, ਮਹਾਰਾਜ ਕਹਿੰਦੇ ਨੇ ਇਹ ਮਨ ਈਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ, ਰਸਨਾ ਨਾਮ ਜਪੋ ਤਬ ਮਤੀ ਇਨ ਬਿਰ ਅਮਰ ਦਬਾਓ। ਪਰ ਇਹ ਸਭ ਕੁਛ ਕਿਸ ਤਰ੍ਹਾਂ ਕਰੋ? ਬਾਂਡਾ ਹੋਏ ਬੈਸ ਦੂਪ ਦਿਓ, ਕਹੋ ਦੁਖੇ ਹੋ ਜਾਓ, ਦੂਧ ਕਰਮ ਪੁਨ ਸੁਰਤ ਸਮਾਇਣ, ਹੋਏ ਨਿਰਾਸ਼ ਜਮਾ। ਸਾਰੇ ਕਰਮ ਕਰੇਗੀ ਪਰ ਆਸਾ ਕੁਛ ਵੀ ਨਹੀਂ, ਨਿਰਾਸ਼ ਨਿਰਾਸ਼। ਕਰਮ ਕਰੇ, ਕਰਮ ਨਾਲ ਆਸ ਨਾ ਜੋੜੀ। ਕਰਮ ਕਰਤ ਹੋਵੇ ਨੇ ਕਰਮ, ਵਾਹਿਗੁਰੂ ਵਾਹਿਗੁਰੂ ਜਪੀ ਆਸ ਨਾ ਜੋੜੀ, ਮੈਨੂੰ ਸੁੱਖ ਮਿਲੇ ਨਾ ਜੋੜੀ। ਗੁਰਦੁਆਰੇ ਜ਼ਰੂਰ ਆਵੇ ਚਾਹਤ ਕਰਕੇ, ਉਮੰਗ ਕਰਕੇ, ਪਿਆਰ ਕਰਕੇ, ਆਸਾ ਨਾ ਜੋੜੀ। ਬਾਣੀ ਜ਼ਰੂਰ ਬਣੀ, ਤੂੰ ਕੀਰਤਨ ਜ਼ਰੂਰ ਕਰੀ, ਕੀਰਤਨ ਜ਼ਰੂਰ ਕਰ ਸੁਣੀ, ਆਸਾ ਨਾ ਜੋੜੀ। ਕਾਹੂ ਬਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਜੇ। ਬੜੀ ਔਖੀ ਗੱਲ, ਇੱਛਾ ਹੀ ਤੇ ਗੁਰਦੁਆਰੇ ਦੇ ਆਈ, ਇੱਛਾ ਹੀ ਪਾਠ ਰਖਵਾਉਂਦੀ, ਇੱਛਾ ਹੀ ਸਾਡੇ ਕੋਲ ਲੰਗਰ ਕਰਵਾਉਂਦੀ, ਇੱਛਾ ਹੀ ਦਾਨ ਪੁੰਨ ਕਰਾਉਂਦੀ ਹੈ। ਕਾਹੂ ਬਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਜੇ। ਕੀਰਤਨ ਸੁਣ ਬਸ, ਸੁਣਨ ਲਈ ਕੀਰਤਨ ਸੁਣ, ਪਾਠ ਕਰਨ ਲਈ ਪਾਠ ਕਰ। ਗੁਰਦੁਆਰੇ ਆ ਗੁਰੂ ਲਈ ਗੁਰਦੁਆਰੇ ਆ, ਛੱਡ ਕੀਰਤਨ ਛੱਡ, ਆਸਾ ਮਨਸਾ ਸਗਨ ਤੇ ਆ ਗਏ। ਆਸਾ ਅੱਜ ਤੇ ਪੂਰੀ ਹੋਣੀ ਨਹੀਂ, ਆਸਾ ਕੱਲ ਦੇ ਚ ਲੈ ਜਾਏਗਾ, ਕੀਰਤਨ ਹੀ ਨਹੀਂ ਸੁਣਾਉਂਦੇ। ਆਸਾ ਕੱਲ ਦੇ ਚ ਲੈ ਜਾਏਗੀ, ਪਾਠ ਹੀ ਨਹੀਂ ਕਰਨ ਲਈ। ਆਸਾ ਕੱਲ ਦੇ ਚ ਲੈ ਜਾਏਗੀ, ਮਜ਼ਾ ਲੈ ਸੇਵਾ ਕਰਨ ਦੇ, ਕੱਲ ਦੇ ਚ ਮਨੁੱਖ ਜੀਵੇ, ਆਉਣ ਵਾਲੇ ਕੱਲ ਦੇ।
آشا کے کل میں چلے جائیں گے۔ اس واسطے زور نہ دینے مہاپر آس کا کیا آسا منسا سگل کے آگے ان بنیادی گلا رکھنے ہیں کہ پھوکے لالچ نہیں آؤ نام جب تھوڑی ساریا اچھاوا کی پورتی ہوئے گی، جتنے جتنے شبد کس طرح کے ہیں انہوں کے بھی مطلب ان ساریا اچھاوا ختم ہو جائے رہے گی۔ نام جپن نال کی ہوتا ہے؟ کچھ بہت نرمل کامنا ہے، پرم آنند کی نام کی پربھو کی پوری ہو جاتی ہے، ساریا خواہشاں مٹ جائیں گے، نام کا یہ پھل ہے۔ پر ہوں بندہ یہ سوچے نام کا پھل ہی ہے میری دنیاوی اچھاوا پوریا، کتنی پوریا ہیں اج تک؟ پہلے کوئی ایک منک کا تو نام لو، سارے روندے ملیں گے، یہ گل نہیں بنی، یہ گل نہیں بنی، یہ گل نہیں بنی۔ سنسار کا سارا اتہاس روندے پٹنیا کا اتہاس ہے۔ مینو گاتھا چیتے آئی، بترے مرگ تے ایران دا بادشاہ فردوسی دا زمانہ، ایران دی دھرتی نے بڑے اچھے اچھے سنت پیدا کیے ہیں۔ ہندوستان تو بعد اگر کوئی چوٹی دے سنت پیدا ہوئے ہیں تو پھر چین دیش تے ایران انہاں دو دیشوں نے اچھے اچھے سنت پیدا کیے ہیں۔ ایران دیش فردوسی ہویا، شیخ سعدی ہویا، حافظ ہویا، مولانا روم ہویا، شمس تبریز ہویا، عمر خیام ہویا۔ عمر خیام نو تے بدنام کر دیتا لوگوں نے، پتا کیوں؟ جد کوئی اس کو پوچھے رب کی ہے تو کہندا سی نشہ شراب، میں تھوڑے سامنے رکھاں گا کسے لوگ، رب کی ہے نشہ شراب، یہی گرو گوبند سنگھ نے کیا ہے، یہی گرو نانک نے کیا ہے، یہی نام ہے۔ اور میں اس سمبندھ ایک کتاب بھی لکھ رہا ہوں، ساقی۔ ساقی کہنے شراب پلانے والے اس سمبندھ شاید، کیونکہ ہزاروں ٹیپا نے پر جتنے تک میرا اندازہ ہو رہے گی کہ چلو نام ہماری نانکا جنم ساقی کی پنکھتی پڑھ کے میرے اندر یہ خیال پیدا ہو گیا۔ عمر خیام بدنام ہو گیا ساری دنیا، انہوں شرابی کر کے کہا گیا، شراب خانے کے بعد عمر خان خیام کی تصویر لا دی شرابی، شرابی۔ اور ہوں کون دسے؟ نشا اس کو ضرور سی پر شراب نہیں پیتا، شاید شراب دیکھی بھی نہیں، شراب کدی انہوں نے کھائی سی، پر نشا ضرور سی۔ تھی یاد ہو کہ شراب پیتا نہیں سی تو پھر نشا، ہاں وہ نام ہماری جان چڑھ جائے۔ ایک عالم کہہ رہا ہے جہاں بن پیے سرور میسر تھا وہ مہک دے بھی میری نگاہ سے گزرے، جہاں بن پیے کوئی شراب نہیں سن، کوئی پیالے نہیں سن، کوئی سرائیاں نہیں سن، پر سرور سے نشا سکے، جہاں بن پیے سرور میسر تھا وہ مہکتے بھی میری نگاہ سے گزرے ہیں، کہتے میں وہ شراب خانے بھی دیکھے ہیں جتنے شراب نہیں سی، کوئی پیل بھی نہیں سن، کوئی پیالے بھی نہیں سن، کوئی سرائیاں بھی نہیں سن، اور بڑے نشے ڈوبے لوگ دے ستسنگ نو کہہ رہے ہیں، میں کھانا ستسنگ نو کہہ رہے ہیں، شراب خانا ستسنگ نو کہہ رہے ہیں۔ جد بھی کسی بھی سرود جڑ جاتی ہے ایک نشا ہی ہے، ایک سرود ہے، جہاں بن پیے سرور میسر کا وہ مہک دے بھی میری نگاہ سے گزرے ہیں، تو عمر خیام بچارا کے فقیر بدنام ہو گئے۔ کلی کو جد بھی پوچھو اللہ کی ہے نشا، خدا کی ہے شراب، کتوں آ رہے ہیں؟ شراب خانے سے آ رہے ہیں، جو مسجد جو آ رہے ہیں نا نماز پڑھ کے، کتوں آ رہے ہیں؟ شراب خانے سے آ رہے ہیں۔ اس طرح گھوسن کیوں بیٹھے ہیں؟ پیتی ہے نشا ہے، ہر وقت اس طرح کی گلا کرنے نال عمر خیام ساری دنیا سمجھ آ جائیں گی، اور فقیر بھی اسے ہی پیدا ہو رہا ہے۔
ਬਿਸਤਰੇ ਮਰਗ ਦੇ ਪਏ ਈਰਾਨ ਦੇ ਬਾਦਸ਼ਾਹ ਨੇ ਫਿਰਦੌਸੀ ਨੂੰ ਕਿਹਾ ਔਰ ਫਿਰਦੌਸੀ ਦਾ ਹਵਾਲਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ। ਔਰੰਗਜ਼ੇਬ ਨੂੰ ਜਿਹੜਾ ਸਫ਼ਰਨਾਮਾ ਲਿਖਿਆ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰਦੁਆਰਾ ਪਾਤਸ਼ਾਹੀ ਦਸਵੀਂ ਸਫ਼ਰਨਾਮਾ ਕੇ ਉਸ ਬੁੱਕ ਤੋਂ ਫਿਰ ਦੋਸਤੀ ਉਸ ਦਰ ਜਮਾ ਕੇ ਜੋ ਵੀ ਔਰੰਗਜ਼ੇਬ ਚਲੋ ਤੂੰ ਮੇਰੀ ਗੱਲ ਨਹੀਂ ਸੁਣਨੀ ਸੀ ਤੇ ਨਾ ਸੁਣ ਪਰ ਕਮ ਸੇ ਕਮ ਫਿਰ ਦੋਸਤੀ ਵੀ ਸੁਣ ਲੈ। ਕਿਤਨਾ ਸੋਹਣਾ ਉਸਨੇ ਲਿਖਿਆ ਕਿ ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ, ਤੂੰ ਜਲਦੀ ਜਲਦੀ ਚ ਆਪਣੇ ਪਿਓ ਨੂੰ ਕੈਦ ਕੀਤਾ, ਤੂੰ ਜਲਦੀ ਜਲਦੀ ਚ ਆਪਣੇ ਭਰਾਵਾਂ ਦਾ ਕਤਲ ਕੀਤਾ, ਤੂੰ ਜਲਦੀ ਜਲਦੀ ਚ ਜਲਦਬਾਜ਼ੀ ਚ ਆਪਣੀ ਵੱਡੀ ਭੈਣ ਨੂੰ ਜੇਲ੍ਹ ਵਿੱਚ ਮਾਰਿਆ, ਤੂੰ ਬਹੁਤ ਜਲਦਬਾਜ਼ੀ ਨੇ ਫਕੀਰਾਂ ਨੂੰ ਸ਼ਹੀਦ ਕੀਤਾ, ਮੇਰੇ ਬੱਚਿਆਂ ਨੂੰ ਸ਼ਹੀਦ ਕੀਤਾ, ਮੇਰੇ ਪਿਤਾ ਨੂੰ ਸ਼ਹੀਦ ਕੀਤਾ, ਸਾਰਾ ਕੰਮ ਜਲਦਬਾਜ਼ੀ ਚ ਕੀਤਾ। ਔਰ ਜਲਦਬਾਜ਼ ਸ਼ੈਤਾਨ ਹੁੰਦਾ ਹੈ, ਜਲਦਬਾਜ਼ੀ ਚ ਨਿਗਾਹ ਗਹਿਰੀ ਨਹੀਂ ਜਾਂਦੀ। ਮਹਾਰਾਜ ਕਹਿਣ ਚਲੋ ਮੇਰੀ ਗੱਲ ਦਾ ਤੇਰੇ ਤੇ ਅਸਰ ਨਹੀਂ ਸੀ ਤੇ ਨਾ ਸੀ, ਕਮ ਸੇ ਕਮ ਫਿਰ ਦੋਸਤੀ ਵੀ ਸੁਣ ਲੈਂਦਾ, ਤੇਰਾ ਬੀਬੀ ਆਪ ਸੁਣਾ, ਤੂੰ ਫਕੀਰ ਦੀ ਗੱਲ ਸੁਣ ਲੈਂਦਾ। ਇਰਾਨ ਦੇ ਸ਼ਹਿਰ ਤਹਿਰਾਨ ਵਿੱਚ ਮੈਂ ਦੇਖੇ ਵੱਡੇ ਬਾਜ਼ਾਰ, ਸੜਕ ਦਾ ਨਾਂ ਸੀ ਸ਼ਾਹਰਾਹੇ ਫਿਰਦੌਸੀ, ਸ਼ਾਹਰਾਹੇ ਫਿਰਦੌਸੀ, ਫਿਰਦੌਸੀ ਦੇ ਫਕੀਰਾਂ ਦੇ ਨਾਂ ਤੇ ਮੈਂ ਉੱਥੇ ਸੜਕਾਂ ਦੇਖੀਆਂ, ਖਿਆਬਾਂ ਨੇ ਉਮਰ ਖਿਆ ਫਕੀਰਾਂ ਦੇ ਨਾਂ ਤੇ। ਮੈਂ ਤਾਂ ਹਿੰਦੁਸਤਾਨ ਦੇ ਇਹ ਆਵਾਜ਼ ਉਠਾਈ ਸੀ, ਸਾਰੀ ਸੜਕਾਂ ਦੇ ਨਾਂ ਫਕੀਰਾਂ ਦੇ ਨਾਂ ਤੇ, ਭਗਤਾਂ ਦੇ ਨਾਂ ਤੇ ਚਾਹੀਦੇ, ਸੰਤਾਂ ਦੇ ਨਾਂ ਤੇ, ਕਿ ਰਾਜਨੀਤਿਕ ਕਿਤੇ ਚੋਰ ਟਕੈ ਇਹਨਾਂ ਦੇ ਨਾਂ ਤੇ, ਇਹਨਾਂ ਦੇ ਨਾਂ ਤੇ ਸੜਕਾਂ ਦਾ ਨਾਂ, ਇਹਨਾਂ ਦੇ ਨਾਂ ਤੇ ਏਅਰਪੋਰਟ ਦਾ ਨਾਂ, ਇਹਨਾਂ ਦੇ ਨਾਂ ਤੇ ਵਾਲਿਆਂ ਦਾ ਨਾਂ, ਚੋਰਾਂ ਦੇ ਨਾਂ ਤੇ, ਫਕੀਰਾਂ ਦੇ ਨਾਂ ਤੇ ਚਾਹੀਦਾ, ਸੰਤਾਂ ਦੇ ਨਾਂ ਤੇ ਚਾਹੀਦਾ, ਮਹਾਂਪੁਰਸ਼ਾਂ ਦੇ ਨਾਂ ਤੇ ਚਾਹੀਦਾ। ਧਾਰਮਿਕ ਦੇਸ਼ ਹੈ, ਸਾਰੇ ਧਾਰਮਿਕ ਪੁਰਖਾਂ ਨੂੰ ਪਿੱਛੇ ਛੁੱਟ ਕੇ ਰਾਜਨੀਤਿਕ ਫਿਕਰ ਦੇ ਬੈਠਣ ਤੇ ਧਿਆਨ ਚੜੇ। ਖੈਰ ਇਹ ਚਲੋ ਸਾਰੀ ਗੱਲ ਆ ਗਈ। ਈਰਾਨ ਦੇ ਸ਼ਹਿਨਸ਼ਾਹ ਨੇ ਫਿਰਦੌਸੀ ਨੂੰ ਆਖਿਆ, ਮੈਂ ਚਾਹੁੰਦਾ ਮਰਨ ਤੋਂ ਪਹਿਲੇ ਸਾਰੇ ਸੰਸਾਰ ਦਾ ਜੋ ਖਾਸ ਇਤਿਹਾਸ ਹੈ ਇਹ ਮੈਂ ਪੜ੍ਹਾਂ। ਤੂੰ ਮਿਹਨਤ ਕਰੇਂਗਾ ਇਤਿਹਾਸ ਲਿਖਣ ਦੀ? ਸਾਰੀ ਦੁਨੀਆ ਜੋ ਖਾਸ ਖਾਸ ਘਟਨਾਵਾਂ ਹੋਈਆਂ ਨੇ, ਖਾਸ ਖਾਸ ਮਨੁੱਖ ਹੋਏ ਨੇ, ਖਾਸ ਖਾਸ ਉਤਾਰ ਚੜਾਅ ਹੋਏ ਨੇ, ਤੂੰ ਲਿਖ ਸਕਦਾ? ਅਗਰ ਲਿਖ ਸਕਦਾ ਤਾਂ ਅੱਜ ਵੀ ਲਿਖਣਾ ਸ਼ੁਰੂ ਕਰ, ਮੈਂ ਪੜ੍ਹਨਾ ਚਾਹੁੰਦਾ, ਮੈਂ ਜਾਣਨਾ ਚਾਹੁੰਦਾ। ਫਿਰ ਦੋਸਤੀ ਨੇ ਕਿਹਾ ਮੈਂ ਲਿਖ ਸਕਦਾ ਪਰ ਹੁਣ ਮੈਂ ਇਹ ਨਹੀਂ ਕਹਿ ਸਕਦਾ ਤੁਸੀਂ ਪੜ੍ਹ ਸਕੋਗੇ ਕਿ ਨਹੀਂ। ਮੈਂ ਪੜ੍ਹਾਂਗਾ ਲਿਖੋ। ਕਹਿੰਦੇ ਦਸ ਪੋਥੀਆਂ ਦੇ ਇੱਕ ਸਾਲ ਮਿਹਨਤ ਕਰਕੇ ਉਹਨੇ ਇਤਿਹਾਸ ਲਿਖਿਆ, ਦਸ ਪੋਥੀਆਂ ਤੇ ਦਸ ਪੋਥੀਆਂ ਚੁੱਕ ਕੇ ਇੱਕ ਦਿਨ ਭਰੇ ਦਰਬਾਰ ਦੇ ਬਾਦਸ਼ਾਹ ਦੇ ਅੱਗੋਂ ਰੱਖੀਆਂ। ਬਾਦਸ਼ਾਹ ਸਲਾਮਤ, ਤੁਸੀਂ ਕਿਹਾ ਸੀ ਨਾ ਸੰਸਾਰ ਦਾ ਇਤਿਹਾਸ ਲਿਖੋ, ਦੁਨੀਆ ਦਾ ਮਿਲ ਗਿਆ, ਜੋ ਜੋ ਖਾਸ ਘਟਨਾਵਾਂ ਹੋਈਆਂ, ਜੋ ਜੋ ਖਾਸ ਮਨੁੱਖ ਹੋਏ ਨੇ, ਜਿਹੜੇ ਜਿਹੜੇ ਦੁਨੀਆਂ ਉਤਾਰ ਚੜਾਅ ਹੋਏ ਨੇ ਤੇ ਜਿੰਨੀਆਂ ਦੀ ਮੈਨੂੰ ਜਾਣਕਾਰੀ ਤੇ ਸਮਝ ਸੀ ਮਿਲ ਗਿਆ। ਪੜ੍ਹੋ, ਖਿੱਚ ਗਿਆ ਬਾਦਸ਼ਾਹ, ਕਹਿੰਦੇ ਹੈ ਇੰਨੇ ਗ੍ਰੰਥ ਕਿੰਨੀਆਂ ਪੋਥੀ, ਇਤਨਾ ਮੇਰੇ ਕੋਲ ਮਦਦ ਕਿੱਥੇ, ਇੱਥੋਂ ਦਾ ਛੋਟਾ ਕਰਕੇ ਕਿਤੇ ਤੂੰ ਇਤਨਾ ਅੰਬਾਰ ਚੁੱਕ ਲਿਆ, ਇਤਨਾ ਅੰਬਾਰ ਕੌਣ ਪੜ੍ਹੇ, ਇਤਨਾ ਮੇਰੇ ਕੋਲ ਵਕਤ ਨਹੀਂ। ਫਿਰ ਦੋਸਤੀ ਕਹਿੰਦੇ ਜਹਾਂ ਪਰਾਂ ਮੈਂ ਕਿਹਾ ਸੀਗਾ ਮੈਂ ਲਿਖ ਸਕਦਾ, ਮੈਂ ਲਿਖ ਸਕਦਾ ਪਰ ਮੈਨੂੰ ਉਮੀਦ ਨਹੀਂ ਤੁਸੀਂ ਪੜ੍ਹ ਸਕੋਗੇ, ਨਹੀਂ ਛੋਟਾ ਕਰਕੇ ਲਿਆ ਮੈਂ ਪੜ੍ਹਾਂ। ਕਹਿੰਦੇ ਵਿਚਾਰੇ ਨੇ ਛੇ ਮਹੀਨੇ ਮਿਹਨਤ ਕੀਤੀ, ਚਾਰ ਪੋਥੀਆਂ ਨੇ ਲਿਖ ਕੇ ਲਿਆ, ਛੇ ਵਿੱਚੋਂ ਕੱਢ ਦਿੱਤੀ। ਮਹਿਲਾਂ 'ਚ ਬੈਠਾ ਸੀ ਫਿਰਦੌਸੀ ਪਹੁੰਚਿਆ, ਸ਼ਾਹੀ ਫਕੀਰ ਸੀ,
پھر کے سرکار دیتا بٹھایا چار پوتیاں اگے رکھیاں. بادشاہ کہنے لگے فقیر یہ بھی زیادہ ہے بہت زیادہ ہے, اتنا میرے کو وقت دیتے اتنی دیر کمائی کرا, یہ تو بہت زیادہ ہے بہت زیادہ ہے. تو اور چھوٹا کر اور چھوٹا کر تاکہ تھوڑے دیا سمجھ میں ساری دنیا میں جان جا. کہنے نے ایک گرنتھ کا روپ بنایا اس نے ایک کتاب کا ایک پودے کا, پر پھر بھی اس کے چھ مہینے لگے چارا ایک کرنے کے چھ مہینے لگے. اور پھر دوستی خود لکھتا ہے میں چارا جب ایک کیتا ہے سیائی نال نہیں لکھا اپنے خون نال لکھے, جب میں دسان چارا دے کیتا تو میں سیائی نال نہیں لکھا میں اپنے ہنجواں نال لکھے. پچھوں مینو رو رو کے کئی نقطے کڈنے پے رو رو کے, ہوں چارا میں ایک کیتا اپنے خون نال لکھے. بہت جان لڑانی بڑی سر فائی کرنی بڑا افسوس دلانی ہوا دکھ ہوا کہ دنیا کے سمپن تھناٹ بندے کتنے مورکھ ہوتے ہیں کتنے مورکھ ہوتے ہیں مایا داری کا تنا ہو رہا. بندہ جڑا بہت مصروف ہوئے گا نا وہ کو دھن ہو سکتا ہے عقل نہیں ہوئے گی, یہ بھی محسوس نہیں ہوئے. نڑنوے فیصدی دھنوانا کول عقل نہیں ہوتی. گوبر گنےش ہوتے ہیں بالکل, انہوں کے بچے بھی کئی دفعہ گوبر گنےش دیکھے گئے ہیں, کچھ بھی نہیں. زندگی جتنے چر تک چنوتی نہ ہوئے سنگھرش نہ ہوئے پرتبھا پیدا ہی نہیں ہوگی, جوان پیدا ہوگی. یہ بھی کہیں گے فون نہ لکھے ایک گرنتھ لے کے آج پیش ہوا سوا دربار دربار ہی بڑے بچ پر بادشاہ پھر اوکھا ہوا. کہنا فردوسی ایک داروپ تے تو بنایا پر بہت بڑا بہت ہے اتنا نہیں میں پڑھ سکتا, اور چھوٹا کر اور چھوٹا کر. فردوسی نے اپنا ارادہ ہی بدل لیا نہیں ملا, لیکن مورخ دا میں شاہی فقیر ٹھیک ہے شاہی دربار کا جی ہندوستان کے راجے مہاراجے راج گرو رکھتے سن اس طرح درباری فقیر پھر دوستی کہنا پہلی دفعہ پتا چلے سمجھدار ایک مورت کے دربار کا میں فقیر ہاں میں سمجھدار اج ویسے اتنی زندگی میں ایک مورت کے قدم سکتی اندروں ارادہ بدل لیا نہیں چھوٹا نہیں کرنا ہویا سی. اج فردوسی دے کنا چ کسی نے خبر پائی سال چھ مہینے کا بادشاہ کے بسترے مرگ کے پیا سانو یاد کر شاہی طبیبا نے جواب دیا جا رہے دم توڑ کے فانو یاد کرتا ہے تھی فقیر ہونا فانو یاد کر تو ترس کھا کے جی مرد بندے سے ترس آتا ہے مجھے نہیں جانا سی جی مرد بندے سے ترس آ جاتا ہے تو چلا گیا روندا ہے بادشاہ کہنا ہے بڑی تمنا رہ گئی میری ایک سنسار نو سمجھ تھی بڑی محنت کی تھی میں پڑھ نہیں سکیا میں پڑھ نہیں سکیا یہ تمنا یہ حوث میرے اندر ہے. پھر دوستی کہنا پھر یہ حوث کا بوجھ لے کے تھی نہ جاؤ یہ میں تھوڑی پوری کر دوں سنسار دا اتحاس میں تھانوں سنا تھوڑا آخری دم ٹوٹن تو پہلے سنسار دا یہی اتحاس ہے روندے ہوئے منک جمدے ہیں روندے ہوئے جیمدے ہیں اور اس طرح تیری طرح روندے ہوئے مر جاندے ہیں بس یہی اتحاس ہے اور کچھ نہیں کچھ بھی اتحاس نہیں یہی اتحاس ہے دم توڑ گیا روندے ہوئے جنم لیندے نے روندے ہوئے جیمدے نے روندا لگا اور اس کے علاوہ اور کی جس دن ایسی سمجھ پی جاتی ہے منک نراش ہو جاتا ہے اداس ہو جاتا ہے. دھن گرو گوبند سنگھ جی مہاراج کہنا اداس ہونے نراش ہونے
جنگل سے جان کی لوڑ نہیں کرنا جنگل سمجھ پجاڑ سمجھ کے لیے چلے کرتے رے من ایسا ہو کر سنے ایسا بن سے سدم سوے کر سمجھو من ہی ماں ہے خدا سا خلاصہ میں کر کروں گا باقی کیونکہ میں نے پتا نہیں سی اجی پتا چلے کہ جا کے حاضری گرودوارا

0: ਚੰਦ ਚੜਿਆ ਚੜਿਆ
1: ਕੱਲ ਬੜਾ ਵੱਡਾ ਦਿਹਾੜਾ ਹੈ ਗੁਰੂ ਨਾਨਕ ਆਵੰਦੋ ਨਾਰਾਇਣ ਸਰੂਪ ਹੁਮਾਨਾ ਨਿਰੰਜਨ ਨਿਰੰਕਾਰ ਰੂਪ ਇਹ ਸਮਝ ਲਓ ਕਿ ਨਿਰੰਕਾਰ ਨੇ ਕੱਲ ਦੇ ਦਿਨ ਗੁਰੂ ਨਾਨਕ ਦੇ ਰੂਪ ਵਿੱਚ ਧਰਤੀ ਤੇ ਆਉਣਾ ਕੀਤਾ। ਜਿਨ੍ਹਾਂ ਨੇ ਗੁਰੂ ਨਾਨਕ ਦੇ ਨਾਲ ਪਿਆਰ ਕੀਤਾ ਹੈ ਉਸ ਪਿਆਰ ਦੀਆਂ ਉਚਾਈਆਂ ਨੂੰ ਛੂਹਿਆ ਹੈ, ਉਹਨਾਂ ਦਾ ਫਿਰ ਬਚਨ ਹੈ ਕਿ ਕੱਲ ਦੇ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਚੜ੍ਹਾਈ ਕਰਦੇ ਤੇ ਦਰਗਾਹ ਦੇ ਬੂਹੇ ਖੁੱਲੇ ਨੇ, ਨਰਕਾਂ ਨੂੰ ਨਹੀਂ ਜਾਂਦਾ।
2: ਨਿਰੰਤਰ ਜਾਏ ਅੰਧ ਲਖੇ ਬਧਰੋ ਸੁਣੇ ਜੋ ਕਾਲ ਕਿਰਪਾ ਕਰਾਏ। ਸਨਮਾਨਯੋਗ ਗੁਰੂ ਸਤਿ ਜੀਓ, ਫਤਿਹ ਕਬੂਲ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਇੱਕ ਵਿਚਾਰ ਦਾਸ ਇਸ ਰਾਤ ਦੇ ਦੀਵਾਨ ਦੇ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ, ਜਿਸਦਾ ਭਾਵ ਇਹ ਹੈ ਜੋ ਇੱਕ ਜੀਵਨ ਤੋਂ ਉਦਾਸ ਨੇ, ਨਿਰਾਸ਼ ਨਹੀਂ, ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ। ਜੋ ਇਸ ਸੰਸਾਰ ਤੋਂ ਪਰਿਵਾਰ ਤੋਂ ਉਦਾਸ ਨਹੀਂ, ਉਹ ਨਿਰੰਕਾਰ ਦੀ ਤਲਾਸ਼ ਨਹੀਂ ਕਰੇਗਾ। ਸ਼ਾਇਦ ਉਹ ਗੁਰਦੁਆਰੇ ਵੀ ਆਵੇ ਸੰਸਾਰ ਦੀ ਖਾਤਰ, ਪਰਿਵਾਰ ਦੀ ਖਾਤਰ, ਇਸ ਜੀਵਨ ਦੀ ਖਾਤਰ। ਜੋ ਪਦਾਰਥਾਂ ਤੋਂ ਉਦਾਸ ਨਹੀਂ, ਨਿਰਾਸ਼ ਨਹੀਂ, ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਸ਼ਾਇਦ ਉਹ ਗੁਰਦੁਆਰੇ ਵੀ ਪਦਾਰਥਾਂ ਦੀ ਖਾਤਰ ਆਵੇ, ਪਰਮਾਤਮਾ ਦੀ ਖਾਤਰ ਨਹੀਂ। ਉਦਾਸ ਤੇ ਬਿਲਕੁਲ ਨਿਰਾਸ਼ ਇਸ ਤਰ੍ਹਾਂ ਦੇ ਮਨੁੱਖ ਹੀ ਪਰਮਾਤਮਾ ਦੇ ਮਾਰਗ 'ਤੇ ਕਲਮ ਰੱਖ ਸਕਦੇ ਨੇ, ਤਲਾਸ਼ ਕਰ ਸਕਦੇ ਨੇ। ਅਤੇ ਕੱਲ੍ਹ ਮੈਂ ਅਰਜ਼ ਕੀਤੀ ਸੀ ਮਨੁੱਖ ਆਸਥਾ ਤੋਂ ਰਹਿਤ ਹੋ ਕੇ ਨਿਰਾਸ਼ ਹੋਣ ਦੇ ਅਸਫਲ ਹੈ, ਆਸਾ ਹੀ ਇਸ ਨੂੰ ਜਵਾਈ ਜਾ ਰਹੀ ਹੈ। ਕਹਿੰਦੇ ਨੇ ਮਹਾਤਮਾ ਬੁੱਧ ਨੂੰ ਇੱਕ ਚੰਗੇ ਉੱਘੇ ਵਿਦਵਾਨ ਨੇ ਇੱਕ ਪ੍ਰਸ਼ਨ ਕੀਤਾ, ਇਤਨਾ ਦੁੱਖ, ਇਤਨਾ ਦੁੱਖ, ਇਤਨਾ ਦੁੱਖ, ਮਨੁੱਖ ਜੀ ਕਿਸ ਤਰ੍ਹਾਂ ਲੈਂਦਾ, ਕਿਵੇਂ ਜੀ ਲੈਂਦਾ? ਤਾਂ ਮਹਾਤਮਾ ਬੁੱਧ ਨੇ ਵੀ ਛੋਟੇ ਸ਼ਬਦਾਂ 'ਚ ਜਵਾਬ ਦਿੱਤਾ, ਆਸਾ ਜਵਾਈ ਜਾ ਰਹੀ ਹੈ, ਆਸਾ ਜਵਾਈ ਜਾ ਰਹੀ ਹੈ। ਦੁੱਧ ਕਰਮ ਫੁੱਲ ਸੁਰਤ ਸਮਾਇਨ ਹੋਏ ਨਿਰਾਸ਼ ਜਮਾਓ। ਕਰਮ ਤੇ ਦੁੱਧ ਨੇ, ਦਹੀਂ ਤੇ ਤਾਂ ਬਣੇਗੀ ਜੀ ਨਿਰਾਸ਼ ਹੋ ਜਾ। ਤੂੰ ਕਰਮ ਕੀਤਾ ਗੁਰਦੁਆਰੇ ਆਇਆ, ਤੂੰ ਕਰਮ ਕੀਤਾ ਬਾਣੀ ਪੜ੍ਹੀ, ਤੂੰ ਕਰਮ ਕੀਤਾ ਦਾਨ ਦਿੱਤਾ, ਤੂੰ ਕਰਮ

ਕੀਤਾ, ਲੰਗਰ ਦੀ ਸੇਵਾ ਕੀਤੀ ਹੈ। ਮੱਖਣ ਨਿਕਲਣ ਲਈ ਦੁੱਧ ਦਾ ਦਹੀਂ ਬਣਨਾ ਬੜਾ ਲਾਜ਼ਮੀ, ਬੜਾ ਲਾਜ਼ਮੀ। ਤੇਰੇ ਕੀਤੇ ਧਾਰਮਿਕ ਕਰਮ ਦੁੱਧ ਕਰਮ ਪਨ ਸੁਰਤ ਕਮਾਇਨ ਹੋਏ ਨਿਰਾਸ਼ ਜਮਾ। ਜਿੰਨੇ ਚਿਰ ਤੱਕ ਨਿਰਾਸ਼ਾ ਹੀ ਨਹੀਂ ਪੈਦਾ ਹੋਈ, ਦਹੀਂ ਜਮੀ ਨੇ, ਦਹੀਂ ਹੋਈ ਨੇ, ਦੁੱਧ ਦਹੀਂ ਬਣਿਆ ਹੀ ਨਹੀਂ, ਤੂੰ ਮੱਖਣ ਕਿੱਥੇ ਹੈ, ਗਿਆ ਉਹ ਕਿੱਥੇ, ਤੇ ਦੂਰ ਦੀ ਗੱਲ ਹੋ ਗਈ। ਤੂੰ ਅਜੇ ਸੰਸਾਰ ਤੋਂ ਉਦਾਸ ਹੀ ਨਹੀਂ, ਤੂੰ ਪਰਮਾਤਮਾ ਦੀ ਤਲਾਸ਼ ਕਿੱਥੇ, ਤੂੰ ਅਜੇ ਇਸ ਜੀਵਨ ਤੋਂ ਉਦਾਸ ਨਹੀਂ, ਤੂੰ ਪਰਮ ਜੀਵਨ ਦੀ ਤਲਾਸ਼ ਕਿੱਥੇ। ਆਪ ਦੀ ਗਿਆਤ ਲਈ ਅਰਥ ਕਰਾਂ, ਮਨੁੱਖ ਤੀਰਥਾਂ ਤੇ ਧਾਰਮਿਕ ਮੰਦਰਾਂ ਤੇ ਇਸ ਜੀਵਨ ਲਈ ਜਾਂਦੇ ਨੇ, ਪਰਮ ਜੀਵਨ ਲਈ ਨਹੀਂ, ਸੰਸਾਰ ਲਈ ਜਾਂਦੇ ਨੇ, ਨਿਰੰਕਾਰ ਲਈ, ਨਿਰੰਕਾਰ ਕੋਲ ਨਹੀਂ, ਪਰਿਵਾਰ ਲਈ ਜਾ ਰਹੇ ਨੇ, ਪਦਾਰਥਾਂ ਲਈ ਜਾ ਰਹੇ ਨੇ, ਪਰਮਾਤਮਾ ਲਈ ਨਹੀਂ। ਜਦਕਿ ਸਾਰੇ ਪਦਾਰਥ ਪਰਮਾਤਮਾ ਦੀ ਛਾਇਆ ਹੈ, ਮੰਗਣ ਮੰਗ ਤੋਂ ਏਕ ਹੈ ਮੰਗ, ਤੂੰ ਮੰਗ ਲਏ ਪਰਮਾਤਮਾ ਨੂੰ ਛਾਇਆ ਤੇ ਆਪੇ ਆ ਜਾਏਗੀ। ਮਹਾਮਾਈ ਤਾਂ ਕੀ ਹੈ ਛਾਇਆ, ਸਾਰੇ ਦੁਨਿਆਵੀ ਸੁੱਖ ਪਰਮਾਤਮਾ ਦੀ ਛਾਇਆ ਹੈ। ਜਿੱਥੇ ਪਰਮਾਤਮਾ ਆ ਗਿਆ ਤੇ ਕੁਝ ਬਚਦਾ, ਪਰ ਮਨੁੱਖ ਛਾਇਆ ਤੋਂ ਇਤਨਾ ਪ੍ਰਭਾਵਿਤ ਹੈ, ਇਤਨਾ ਪ੍ਰਭਾਵਿਤ ਹੈ। ਕਹਿੰਦੇ ਦਰਖਤ ਭਾਵੇਂ ਮਿਲੇ ਭਾਵੇਂ ਨਾ ਮਿਲੇ, ਛਾਇਆ ਮਿਲ ਜਾਏ ਤੇ ਛਾਇਆ ਦੇ ਪਿੱਛੇ ਹੀ ਭੱਜ ਦੌੜ। ਛਾਇਆ ਵਾਸਤੇ ਹੀ ਆਉਂਦਾ ਹੈ ਦਰਖਤ ਕੋਲ, ਫਲ ਵਾਸਤੇ ਨਹੀਂ। ਫਲ ਵਾਸਤੇ ਥੋੜ੍ਹੇ ਜਿਹੇ ਹੱਥ ਉੱਚੇ ਕਰਨੇ ਪੈਂਦੇ, ਥੋੜ੍ਹੀ ਜਿਹੀ ਸੁਰਤ ਉੱਚੀ ਕਰਨੀ ਪੈਂਦੀ, ਛਾਇਆ ਤੇ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਮੈਂ ਅਰਜ਼ ਕਰਾਂ, ਕਾਮਨਾ ਨਾਲ ਕਰਮ ਕਰਨ ਵਾਸਤੇ ਕੋਈ ਸੁਰਤ ਉੱਚੀ ਕਰਨ ਦੀ ਲੋੜ ਨਹੀਂ। ਕਾਮਨਾ ਕਰਕੇ ਗੁਰਦੁਆਰੇ ਆ ਗਏ, ਕਾਮਨਾ ਕਰਕੇ ਲੰਗਰ ਬਣਾਇਆ, ਕਾਮਨਾ ਕਰਕੇ ਬਾਣੀ ਪੜ੍ਹੀ, ਕਾਮਨਾ ਕਰਕੇ ਅਖੰਡ ਪਾਠ ਰਖਾ ਲਿਆ, ਕਾਮਨਾ ਕਰਕੇ ਹੋਰ ਸਾਰੇ ਕਰਮ ਕੀਤੇ, ਸਾਰੀ ਦੁਨੀਆਂ ਕਰਦੀ ਪਈ ਹੈ, ਸੌਖੇ ਨੇ। ਪਰ ਕੋਈ ਭਾਵਨਾ ਕਰਕੇ ਕਰੇ ਕਾਮਨਾ, ਕੁਛ ਵੀ ਨਹੀਂ। ਕਾਹੋਂ ਫਲ ਕੀ ਇੱਛਾ ਨਹੀਂ ਬਾਝੇ, ਕੇਵਲ ਭਗਤ ਕੀਰਤਨ ਸੰਗ ਰਾਜੇ। ਕਾਹੋਂ ਫਲ ਕੀ, ਹੇ ਪ੍ਰਭੂ ਕੁਛ ਵੀ ਕਾਮਨਾ ਨਹੀਂ। ਪਰ ਮਨੁੱਖ ਕਾਮਨਾ ਤੋਂ ਬਿਨਾਂ ਜੀ ਨਹੀਂ ਸਕਦਾ। ਜਿਸ ਸਮੇਂ ਕੱਲ ਅਰਜ਼ ਕੀਤੀ, ਇੱਕ ਮਹਾਂਪੁਰਸ਼ ਵਿਦਵਾਨ ਦਾ ਕਹਿਣਾ ਹੈ 40 ਦਿਨ ਮਨੁੱਖ ਰੋਟੀ ਤੋਂ ਬਿਨਾਂ ਜੀ ਸਕਦਾ ਹੈ, 3 ਦਿਨ ਮਨੁੱਖ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ, 8 ਮਿੰਟ ਸਵਾਸਾਂ ਤੋਂ ਬਿਨਾਂ ਵੀ ਰਹਿ ਸਕਦਾ ਹੈ, 1 ਸੈਕਿੰਡ ਆਸਾ ਤੋਂ ਬਿਨਾਂ ਨਹੀਂ ਰਹਿ ਸਕਦਾ। ਆਸਾ ਤੇ ਚੱਲ ਰਹੀ ਹੈ, ਲਗਾਤਾਰ ਚੱਲ ਰਹੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਜੋ ਉਦਾਸ ਨਹੀਂ ਨਿਰਾਸ਼ ਨਹੀਂ ਉੱਥੇ ਸੰਨਿਆਸ ਕਿੱਥੇ। ਸੰਨਿਆਸ ਸਵੰਨ ਵਿੱਚ ਸਥਿਤੀ, ਆਪਣੇ ਵਿੱਚ ਟਿਕ ਗਿਆ ਹੈ, ਸਾਰੀ ਭਟਕਣਾ ਮਿਟ ਗਈ। ਸੰਨਿਆਸ ਫਲ ਹੈ, ਉਦਾਸ ਹੋ ਜਾਣਾ ਨਿਰਾਸ਼ ਹੋ ਜਾਣਾ ਫੁੱਲ ਹੈ। ਬਾਕੀ ਸਾਰੇ ਧਾਰਮਿਕ ਕਰਮ ਬੀਜ ਨੇ, ਬੀਜ ਉਸ ਦਿਨ ਸਾਰਥਿਕ ਸਮਝ ਲੈਣਾ ਜਦ ਸੰਸਾਰ ਤੋਂ, ਪਰਿਵਾਰ ਤੋਂ, ਇਸ ਜੀਵਨ ਤੋਂ, ਪਦਾਰਥਾਂ ਤੋਂ ਉਪਰਾਮਤਾ ਪੈਦਾ ਹੋ ਜਾਏ, ਨਿਰਾਸ਼ਾ ਪੈਦਾ ਹੋ ਜਾਏ। ਕਹਿੰਦੇ ਨੇ ਸਭ ਕੁਛ ਮਿਲਣ ਦਾ ਇੱਕੋ ਲਾਭ ਹੈ, ਸਭ ਕੁਛ ਮਿਲਣ ਦਾ ਇੱਕੋ ਹੀ ਲਾਭ ਹੈ ਕਿ ਸਭ ਕੁਛ ਮਿਲ ਕੇ ਪਤਾ ਚੱਲਦਾ ਹੈ ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਕਹਿੰਦੇ ਨੇ ਇੱਕ ਸਿਆਣਾ ਅਤੇ ਅਮੀਰ ਬੰਦਾ ਬਹੁਤ ਛੇਤੀ ਨਿਰਾਸ਼ ਹੋ ਸਕਦਾ ਅਗਰ ਥੋੜ੍ਹੀ ਜਿਹੀ ਅਕਲ ਦੀ ਵਰਤੋਂ ਕਰੇ। ਇੱਕ ਗਰੀਬ ਲਈ ਨਿਰਾਸ਼ ਹੋਣਾ ਬੜਾ ਔਖਾ ਹੈ, ਇੱਕ ਮੁਖਲਿਸ ਲਈ ਨਿਰਾਸ਼ ਹੋਣਾ ਬੜਾ ਔਖਾ ਹੈ। ਹਿੰਦੁਸਤਾਨ ਜਦ ਸੰਪੰਨ ਸੀ ਅਤੇ ਧਨਾਜ ਸੀ ਅਤੇ ਸਾਰੀ ਦੁਨੀਆ ਦੇ ਲੋੜਵੰਦ ਜਦ ਹਿੰਦੁਸਤਾਨ ਦੀ ਤਰਫ ਜਾ ਰਹੇ ਸਨ, ਚੰਦ ਸਦੀਆਂ ਪਿੱਛੇ ਚਲੇ ਜਾਓ, ਅਰਬੀਅਨ, ਇਰਾਨੀ, ਅਫਗਾਨੀ ਸਭ ਹਿੰਦੁਸਤਾਨ ਵੱਜੇ ਜਾ ਰਹੇ ਸਨ, ਮੰਗੋਲ, ਡੱਚ, ਪੁਰਤਗੇਜ਼, ਫ੍ਰੈਂਚ ਸਭ ਹਿੰਦੁਸਤਾਨ ਵੱਜੇ ਹੋ ਜਾ ਰਹੇ ਸਨ, ਫਿਰ ਅੰਗਰੇਜ਼ ਸਭ ਹਿੰਦੁਸਤਾਨ ਦੀ ਤਰਫ, ਸੋਨੇ ਦੀ ਚਿੜੀਆ, ਲੋਹੇ ਦੇ ਪਹਾੜ, ਸੋਨੇ ਦੀਆਂ ਖਾਣਾਂ, ਹੀਰੇ ਦੀਆਂ ਖਾਣਾਂ, ਮਾਰਬਲ ਦੇ ਪਹਾੜ, ਅਵਰਗ ਜ਼ਮੀਨ ਦੇ ਥੱਲੇ ਕੋਲਾ ਬੜਾ, ਦਰਿਆਵਾਂ ਦਾ ਪਾਣੀ,
زرخیز زمین کمی تے کسی چیز دی نہیں، سب کچھ ساری دنیا دے لوگ ہندوستان دی طرف بجے جویں اج امریکہ دی طرف بجدے ہیں، ادھوں دھن دی خاطر سارے بجے ہندوستان دی طرف۔ ہندوستان اس واسطے غلام ہو گیا کہ ہندوستانیاں دی رچی دھن وچ نہیں رہی، اتھے تے راجے مہاراجیاں دے لڑکے بھی سنیاسی بنتے سن، برتری سنیاسی بن گیا، گوپی چند سنیاسی بن گیا، راج کمار مہاتما بدھ رب دی تلاش دے سنیاسی بن گیا، لوکاں دی دھن وچ رچی نہیں رہی۔ دیکھ لیا سب کچھ مل کے پتا چلتا ہے، کچھ بھی نہیں ملیا۔

بہت گہرائی نال سنن والا نہیں ہے، کوئی گہری سردا نہیں رکھتا، یا سندیا سندیا اس نوجے شبد نے تیر دی طرح نہیں بنے، یہ اداس نہیں ہے، یہ ستسنگی نہیں ہے، اداس نہیں ہے، نراش نہیں ہے، تو یہ عقل مند بھی نہیں ہے، موڑ ہوئے گا، اچیت ہوئے گا، پشو اداس نہیں ہوں دے، پشو بور بھی نہیں ہوں دے، پشو بے چین بھی نہیں ہوں دے، بے چین صرف منک ہوں دے، اور بے چینی اس گل دا ثبوت ہے، جو کچھ ہے یہ میرے سکھ دا کارن نہیں، اس کو مینوں سکھ نہیں مل رہا، پتر بھی ہیں، متر بھی ہیں، پتنی بھی ہے، پتی بھی ہے، دھن بھی ہے، سمپدا بھی ہے، سوپن بھی ہے، رہن نو مکان بھی ہے، چنگا دھندا بھی ہے، پر کراں کی میں بے چین بھی ہوں، میں دکھی بھی ہوں، میں پریشان بھی ہوں، یہ حقیقت ہے، پر اس سب کچھ نو سمجھن واسطے سیاحت ہوئے، اداس ہو جائے گا، نراش ہو جائے گا، اپنی عقل تو چوٹ کھا کے نراش ہو جائے گا، یا ایسا ہو سکتا ہے ستسنگی تے ہے نہیں، شبد نے چوٹ کی تھی نہیں، اس نے شبد تو چوٹ کھائی نہیں، کیونکہ کوئی بہتا عقل مند بھی نہیں ہے، انہیں عقل دی کوئی سادھنا بھی نہیں کی تھی، انہوں عقل نے بھی چوٹ نہیں کی تھی، کوئی سنسار تو چوٹ لگ گئی ہے، تاں سنسار تو اداس ہو گیا ہے، چوٹی دا دھنوان سی دیوالیہ ہو گیا ہے، میں سری نگر کشمیر دے ایک مہان منکھ نوں بڑی پرتشٹھا سی اس دی، بڑی گل سی، لاس اینجلس دے گردوارے چ دیکھیا، بڑی نمانی نکانی حالت دے، میں کہ گرمکھو تسی ہو، کدھر میں بھلدا تے نہیں پیا، بس اس دی اکھاں چ دو ہنجو ہی آ گئے، میں کہ ٹھیک ہے، میں پھر پہچانن دے چ غلطی نہیں کی تھی، میرے کول شیر نکل گیا باپ دیکھ سنگت دے، مٹے زندگی کے نشاں کیسے کیسے، اس زمین کھا گئی آسمان کیسے کیسے، اس زمین نے پتہ نہیں کتنے آسمانہ دی قبر بنا دیتی ہے، اس زمین پتہ نہیں کتنے آسمانہ نو نگل گئی، اس زمین پتہ نہیں کتنے آسمانہ نو کھا گئی تھی، آسمانہ دا نام و نشان مٹا گئی، بڑی گل سی، نام آسمانہ تک پہنچے ہویا سی، اج زمین دے تھلے چلا گیا، مٹھے زندگی کے نشان کیسے کیسے، زمین کھا گئی آسمان کیسے کیسے، یا تے سنسار تو اس طرح دی کوئی چوٹ کھا دی ہو، بڑی مان پرتشٹھا سی، اج کچھ بھی نہیں، بڑی دن دھن سمپدا سی، اج تیلے تیلے لئی متھاج، پرانا تو پیارا سی، جان تو بھی پیارا سی، جس دے تے جان بھی صدقے کر سکتے سی، انہوں اپنی موڈیاں تے چک کے گھروں کڈنا پیا، انہوں اپنے اکھاں دے سامنے جلدا دیکھنا پیا، اپنی ہتھاں نال اس دیاں ہڈیاں چکیاں، تو چوٹ کھا جائے گا ہردا، کیونکہ پرانا تو زیادہ پیارا سی، تو زیادہ چوٹ لگے گی، اداس ہو جائے گا، نراش ہو جائے گا، ہن میں پھر عرض کراں، جو اجے تک اداس نہیں ہویا، نراش نہیں ہویا، انہوں سنسار تو چوٹ نہیں لگی، انہوں اپنی عقل تو چوٹ نہیں لگی، انہوں سنگت دے چوں گرو دے شبد دی چوٹ نہیں لگی، اجے کوئی چوٹ نہیں لگی، اے پہچان ہے، اجے وہ اس طرح جی رہے ہیں، عام سادھارن منک تے سادھارن منک نو انج کہنے جی میں پشوان دی طرح جی رہے ہیں، کرتوت پشو کی مانس جا، لوک پچارا کرے دن رات، منکھتا تے اس دن جنم لیندی ہے جد کوئی زخم لگتا ہے، جد کوئی چوٹ لگتی ہے، ایک مہان عالم دا کہنا ہے، زخم جب بھی کوئی ذہن و دل پہ لگا، زندگی کی طرف ایک دریچہ کھلا،
ਕਹਿੰਦਾ ਜਦ ਵੀ ਮੈਨੂੰ ਕੋਈ ਗਹਿਰੀ ਚੋਟ ਲੱਗੀ ਹੈ, ਮੈਨੂੰ ਕੋਈ ਨਵਾਂ ਰਸਤਾ ਮਿਲਿਆ, ਕੋਈ ਨਵੀਂ ਸਮਝ ਆਈ ਹੈ, ਜਦ ਵੀ ਮੇਰੇ ਦਿਲ ਦਿਮਾਗ ਨੂੰ ਕੋਈ ਗਹਿਰੀ ਚੋਟ ਲੱਗੀ ਹੈ, ਕੋਈ ਗਹਿਰਾ ਜ਼ਖਮ ਲੱਗਿਆ ਹੈ, ਜ਼ਖਮ ਜਬ ਵੀ ਕੋਈ ਜ਼ਹਿਨੋ ਦਿਲ ਪੇ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ, ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈ, ਚੋਟ ਖਾਤੇ ਰਹੇ ਗੁਨਗੁਨਾਤੇ ਰਹੇ। ਤਬਲੇ ਨੂੰ ਜ਼ਰਬ ਨਾ ਪੁਚਾਈਏ ਤੋ ਤਿੰਨ ਤਾਲ ਯੱਕਾ ਦਾਦਰਾ ਕੈਰਵੇ ਦੇ ਬੋਲ ਨਹੀਂ ਨਿਕਲਦੇ, ਚੋਟ ਨਾ ਪੁਚਾਈਏ ਤੋ ਸਿਤਾਰ ਦੇ ਚੋਂ ਨਗਮਾ ਨਹੀਂ ਨਿਕਲਦਾ, ਜ਼ਰਬ ਨਾ ਪੁਚਾਈਏ ਤੋ ਰਬਾਬ ਨਹੀਂ ਬੋਲਦੀ, ਸਰੰਗੀ ਨਹੀਂ ਬੋਲਦੀ, ਬਿਨਾ ਨਹੀਂ ਬੋਲਦੀ। ਹਵਾ ਦੀ ਚੋਟ ਨਾ ਪਹੁੰਚਾਈਏ ਤਾਂ ਹਾਰਮੋਨੀਅਮ ਵੀ ਨਹੀਂ ਬੋਲਦਾ। ਕੋਈ ਬਹੁਤ ਗਹਿਰੀ ਚੋਟ ਮਨੁੱਖ ਨੂੰ ਨਾ ਨਿਕਲੇ ਲੱਗੇ, ਯਕੀਨ ਜਾਣੋ ਇਸ ਦੇ ਅੰਦਰੋਂ ਵੀ ਅਨੁਭਵ ਦੀ ਸ਼ਮਾ ਨਹੀਂ ਜਲਦੀ, ਨਹੀਂ ਪੈਦਾ ਹੁੰਦੀ, ਮਨੁੱਖ ਅਚੇਤ ਹੋ ਕੇ ਜ਼ਿੰਦਗੀ ਬਤੀਤ ਕਰ ਦਿੰਦਾ। ਇਹਨਾਂ ਤਿੰਨਾਂ ਥਾਵਾਂ ਤੋਂ ਕਿਸੇ ਥਾਂ ਤੋਂ ਤਾਂ ਮਨੁੱਖ ਚੋਟ ਖਾਵੇ, ਚਲੋ ਪਰਮਾਤਮਾ ਨਾ ਕਰੇ ਕਿਸੇ ਨੂੰ ਸੰਸਾਰ ਤੋਂ ਚੋਟ ਲੱਗੇ, ਪਰ ਗੁਰੂ ਬਖਸ਼ਿਸ਼ ਕਰੇ ਕਿਸੇ ਨੂੰ ਸ਼ਬਦ ਦੀ ਚੋਟ ਲੱਗੇ, ਰਹਿਮਤ ਹੋਵੇ, ਵਰਨਾ ਸਤਸੰਗ ਦੇ ਵਿੱਚ ਆਉਣ ਦਾ ਲਾਭ ਕੀ ਹੈ? ਕੁਛ ਵੀ ਲਾਭ ਨਹੀਂ ਹੈ। ਸ਼ਬਦ ਦੀ ਚੋਟ ਲੱਗੇ ਤੋਂ ਪਹਿਚਾਣ ਕਰਾਉਂਦੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਕੱਲ੍ਹ ਬੜੇ ਸੋਹਣੇ ਢੰਗ ਨਾਲ ਦਰਦੀ ਸਾਹਿਬ ਤੁਹਾਡੇ ਸਾਹਮਣੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਿਮਾ ਬਿਆਨ ਕਰ ਰਹੇ ਸਨ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ, ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰੂ ਬਚਨ ਮਨ ਤੀਰ ਲਗਈਆ। ਗੁਰੂ ਦਾ ਬਚਨ ਕੀ ਸੁਣਿਆ, ਇੱਥੇ ਤੀਰ ਦੀ ਤਰ੍ਹਾਂ ਲੱਗਿਆ, ਕਿਤੇ ਹਿਰਦੇ ਨੂੰ ਵਿੰਨ ਗਿਆ, ਕਿਤੇ ਹਿਰਦੇ ਨੂੰ ਛਲਨੀ ਕਰ ਗਿਆ। ਬਹੁਤ ਗਹਿਰਾਈ ਨਾਲ ਸੁਣਿਆ ਹੋਵੇਗਾ, ਬੈਠੇ ਨੇ ਲੋਕੀ ਸਤਸੰਗ ਦੇ ਗੁਰਦਾਸੀ ਮਾਫ, ਤੀਰ ਤੇ ਕਦੀ ਕਦਾਈ ਔਰ ਕਿਸੇ ਇੱਕ ਨੂੰ ਲੱਗਦਾ, ਬਾਕੀਆਂ ਦੇ ਸਿਰ ਦੇ ਉੱਪਰੋਂ ਹੀ ਤੀਰ ਲੰਘ ਜਾਂਦੇ ਨੇ। ਰੋਜ਼ ਗੁਰੂ ਦਾ ਸ਼ਬਦ ਤੀਰ ਹੈ, ਇਸ ਸਿਰ ਦੇ ਉੱਪਰੋਂ ਲੰਘ ਜਾਂਦੇ ਨੇ। ਮਨੁੱਖ ਆਪਣਾ ਸਿਰ ਨੀਵਾਂ ਕਰ ਲੈਂਦਾ, ਲੱਗੇ ਹੀ ਨਾ, ਆਪਣੇ ਆਪ ਨੂੰ ਇੱਕ ਪਾਸੇ ਕਰ ਦਿੰਦਾ, ਲੱਗੇ ਹੀ ਨਾ, ਸੁਣਿਆ ਅਨਸੁਣਾ ਕਰ ਦਿੰਦਾ। ਅੰਤਰ ਪਿਆਸ ਉਠੀ ਪ੍ਰਭ ਤੇਰੀ, ਸੁਨ ਗੁਰੂ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ। ਤੀਰ ਲੱਗਿਆ ਤੋ ਪੀੜ ਤੇ ਹੋਵੇਗੀ। ਇਸਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਪ੍ਰਸੂਤ ਦੀ ਪੀੜਾ ਤੋਂ ਲੰਘੇ ਬਿਨਾਂ ਕੋਈ ਇਸਤਰੀ ਮਾਂ ਨਹੀਂ ਹੋ ਸਕਦੀ, ਰੱਬੀ ਨਿਯਮ। ਕਹਿੰਦੇ ਨੇ ਕੋਸ਼ਿਸ਼ ਹੋਈ ਸੀ ਪੇਨਲੈਸ ਬਰਥ ਦੀ, ਬਿਨਾਂ ਪੀੜਾ ਤੋਂ ਜਨਮ ਹੋਵੇ, ਦਵਾਈਆਂ ਵੀ ਦਿੱਤੀਆਂ ਗਈਆਂ ਔਰ ਪੀੜਾ ਤੋਂ ਬਿਨਾਂ ਬੱਚੇ ਵੀ ਹੋਏ, ਲੇਕਿਨ ਅਪੰਗ ਹੋਏ, ਅੰਧੇ ਹੋਏ, ਟੁੰਡੇ ਹੋਏ, ਲੰਗੜੇ ਹੋਏ। ਕਿ ਨਹੀਂ, ਕੁਦਰਤ ਚਾਹੁੰਦੀ ਹੈ ਕਿ ਪੀੜਾ ਹੋਵੇ, ਕੁਦਰਤ ਸ਼ਾਇਦ ਚਾਹੁੰਦੀ ਹੈ, ਈਸ਼ਵਰ ਸ਼ਾਇਦ ਚਾਹੁੰਦਾ ਹੈ। ਉਸਦਾ ਨਿਯਮ, ਉਸਦਾ ਵਿਧਾਨ, ਇਹਦੇ ਵਿੱਚ ਤਬਦੀਲੀ ਕਰੋਗੇ, ਇਸ ਨੂੰ ਇਨਕਾਰ ਕਰੋਗੇ, ਉਸ ਅਟਲ ਨਿਯਮ ਨੂੰ ਤੋੜੋਗੇ, ਤਾਂ ਕੁਛ ਨਾ ਕੁਛ ਵਿਪਰੀਤ ਗੱਲ ਤੇ ਘਟੇਗੀ, ਉਹ ਘਟੇਗੀ। ਆਖਿਰ ਇਸ ਦਵਾਈਆਂ ਦਾ, ਇਸ ਤਰ੍ਹਾਂ ਦੀਆਂ ਦਵਾਈਆਂ ਦਾ ਤਿਆਗ ਕਰਨਾ ਪਿਆ, ਸੁੱਟਣੀਆਂ ਪਈਆਂ, ਇੱਕ ਪਾਸੇ ਕਰਨੀਆਂ ਪਈਆਂ। ਪਰ ਸੋਤ ਦੀ ਪੀੜਾ ਤੋਂ ਬਿਨਾਂ ਕੋਈ ਇਸਤਰੀ ਮਾਂ ਨਹੀਂ ਹੋ ਸਕਦੀ, ਕਿਉਂਕਿ ਇਹ ਇਸਤਰੀ ਸਿਰਫ ਬੱਚੇ ਨੂੰ ਜਨਮ ਨਹੀਂ ਦਿੰਦੀ, ਬੱਚਾ ਮਾਂ ਨੂੰ ਵੀ ਜਨਮ ਦਿੰਦਾ। ਉਹ ਪਹਿਲੇ ਇੱਕ ਔਰਤ ਆਉਂਦੀ ਹੈ, ਮਾਂ ਨਹੀਂ ਆਉਂਦੀ। ਬੱਚੇ ਦਾ ਜਨਮ ਹੋਇਆ, ਮਾਂ ਦਾ ਵੀ ਜਨਮ ਹੋਇਆ।
جی بچہ روندا ہویا جگت وچ آیا ہے تو کم سے کم اس نو جنم دین لگے ہوئے کچھ ماں نو بھی پیڑا ہوئے اودیاں بھی اکھاں رون رودن اس دے اندر بھی ہوئے تاکہ تال ملتے بیٹھے دوہاں دا تال ملتے بیٹھے تو ہی پیڑا دیچ نہیں میں بھی پیڑا دی پر سوت دی پیڑا تو لنگے بنا کوئی استری اپنی گود ہری نہیں کر سکتی اپنی کک تو بچے نو جنم نہیں دے سکتی اپنے ہی من چو جنم دینا ہے پرماتما نو من تو جوت سروپ ہے تو مانسک پیڑا تو لنگے بنا کوئی سنت نہیں ہو سکتا کوئی بھگوانت نہیں ہو سکتا کوئی گرمکھ نہیں ہو سکتا کوئی بھگت نہیں ہو سکتا بھگت بڑی گہری پیڑا چلنگے ہیں یہ بھی میں عرض کر دیں بہت گہری پیڑا چلنگے ہیں اور اس پیڑا دا بھگتا نے ذکر کیتا ہے یہ بھی میں عرض کر دیں شبد دا تیر لگے ہے تے پیڑ نہ ہوئے مانسک پیڑا نہ ہوئے سردا بنیا گیا کہ شریر نو تیر لگے تے تڑپ دایا شریر کردا ہے ہائے پانی ہائے پانی ہائے پانی خون بہت نکل جاندا ہے کنٹ خشک ہو جاندا ہے پانی لئی تڑپدا ہے ہائے پانی ہائے پانی ہائے پانی ایک تڑپ دایا منک پانی منگدا ہے شبد دا تیر لگ گیا ہردے نو تے ہردا ونیا گیا بس گہرائی چو نکلے گا واہے گرو واہے گرو واہے گرو پیاس نال تڑپدا ہویا منک پانی پانی آکھے اے گل کچھ اور ہے پیاس ہی نہیں لگی تے پانی پانی آکھے اے گل کچھ اور ہے ہردا تڑپ اٹھے ہردا چلنے ہو گئے گرو دا تیر بان دی طرح لگے یہ جو واہگرو واہگرو کہہ رہے ہیں گل کچھ اور ہے یہ او واہگرو واہگرو نہیں جو عام جگت کرتا ہے اس دا ایک دفعہ بھی جڑا واہگرو آکھیا ہوا ہے تے آسمانوں نو ہلانے والا ہے یہ بھی محسوس کر لیں کہ واہگرو نکل رہا ہے بہت گہری پیڑ کو اتنی گہری پیڑا پاسا دی بانی کہندی لاگی ہوئے سو جانے پیر رام بھگت انیالے تیر کہ لگے ہوئے تیر سے بیڑ جانے خوش قسمت نے دنیا دے چو پرش جنہاں نوں کدی اس طرح دی کوئی تیر نصیب ہو جاندی ہے امیر خسرو دا ایک واقعہ مینوں چیتے آ رہا ہے حضرت نظام الدین دا چیلا دلی دے اس دا مقبرہ ہے کہ اردو شاعری دا جنم داتا ہے تے قوالی سنگیت دا جنم داتا ہے اس تو پہلے قوالی سنگیت نہیں تھی کہ جو قوالی سنگیت ہے اس نو جنم دیتا ہے امیر خسرو نے کہ جو اردو شاعری ہے اس نو جنم دیتا ہے امیر خسرو نے ہندوستانی سے دلی دا رہن والا ہے اس نو جب پہلی دفعہ تیر لگے ربی یاد دا ربی کلام دا اور ہردا تڑپے ہے اس تڑپے ہردے چوں ایک دعا نکلی ہے ارداس یا رب دعائے وصل نہ ہرگز قبول ہو اے خدا اے میرا جڑا تڑپیا ہویا ہردا کہہ رہا ہے تو مل تو مل تو مل نہ ملے نہیں ملنا چاہتا تے نہ ملے میری اتنی یوگتا نہیں ہے کہ واقعی تو ملے لیکن ایک بینتی ہے ایک دعا ہے یا رب دعائے وصل نہ ہرگز قبول ہو پھر دل میں کیا رہے گا جو حسرت نکل گئی یہ جو میں تڑپ رہا بس مینوں تڑپن دیں یہ پیڑا رہن دیں اس پیڑا نے میرے جنما جنمانتراں دے داغ دھو دیتے ہیں
اس پیڑا نے میرے جنم جنماتر دے گناہ دھو دیتے ہیں، اس پیڑا نے مینو بے داغ کر دیتا ہے۔ تیری پیڑا جے اتنا کر سکتی ہے تو تیرا ملاب کتنا مہان ہوئے گا، میں کوئی سہن کر سکاں گا؟ نہیں مل رہا تے نہ مل، کم سے کم یہ پیڑا تے رہن دے۔ اس طرح دے بھی انبھو نے، یہ بھی میں عرض کر دیں۔ ٹھیک ہے، منک پیڑت ہوندا رہندا، پیڑا کا کسنوں گیان نہیں ہے۔ پیڑا ہوندی ہے وچھوڑے کر کے، صحت دا وچھوڑا، دھن سمپدا دا وچھوڑا، پروار دا وچھوڑا، متران دا وچھوڑا، پتران دا وچھوڑا۔ پیڑ اور کیڑی پیڑ ہوندی ہے؟ پیڑ ہو رہی ہے تو کچھ نہ کچھ کھویا گیا، صحت چلی گئی ہوے گی۔ پیڑ ہے، تندرستی نہیں رہی، پیڑ ہے۔ دھن سمپدا نہیں رہی، پیڑ ہے۔ لاڈا دا پالیا ہویا سی، جان تو بھی پیارا سی، نہیں رہا، پیڑ ہے۔ پروار دا کوئی ممبر سی، زندگی دا انگ سی، نہیں رہا، پیڑ ہے۔ پیڑا وچھوڑے تو آدھی ہے، یا انج کہہ لو بس ایک ہی دکھ ہے وچھوڑا، جو سارے دکھوں نو جنم دیندا ہے۔ اور گرو نانک نے یہی منیا ہے، دکھ وچھوڑا ایک دکھ بکھ، ایک دکھ سخت وار جمدود، ایک دکھ روگ لگے تن دھائے، وید نہ بھولے دارو لائے۔ دکھ تو ایک ہی ہے وچھوڑا، یہ پھر باقی سارے دکھوں نو جنم دیندا ہے۔ وچھڑیا منک ہوں پٹے گا، روئے گا، پیڑت ہے۔ یہ وچھوڑا بھاویں کسی چیز کا بھی ہوئے، رویا ہے منک پتران دے وچھوڑے چ، متران دے وچھوڑے چ، پروار دے وچھوڑے چ، دھن سمپدا دے وچھوڑے چ، وطن دے وچھوڑے چ۔ کدی کوئی لکھاں دے چ ایک قد رو اٹھتا ہے پرماتما دے وچھوڑے چ، گرو دے وچھوڑے چ، ورنہ ہنجو نہیں نکلتے۔ ایک ہی ہنجو ہے گرو دے وچھوڑے دے ہنجو، جو جنماں جنمانتراں دے گناہ نوں دھو دیندے نے، باقی کوئی ہنجو نہیں دھوندے۔ اے بھی میں عرض کرتا ہوں، روز بندے روندے رہندے نے، صحت دے وچھوڑے چ، پتراں دے وچھوڑے چ، متراں دے وچھوڑے چ، دھن سمپدا دے وچھوڑے چ، پربتا دے وچھوڑے چ۔ یہ رونے کئی دفعہ ہور داغ نوں ودا دیندے نے، میلا پانی ہے۔ ایک ہی اکھاں دا پانی ہے نرمل، جنماں جنمانتراں دے داغ دھو دیندا ہے۔ انہیں پرماتما کا وچھوڑا، اور اسی وچھوڑے کدھر اکھاں روئیاں ہون۔ دھن گرو ارجن دیو جی مہاراج کا واق، ہوں رہ نہ سکاں بن دیکھے پریتما، میں نیر وہے وہ چلے جی۔ روندے پٹتے تو تسی دیکھتے ہو گے، رو رہے نے کوئی دھن دے وچھوڑے چ، پربتا دے وچھوڑے چ، پتراں دے وچھوڑے چ، متراں دے وچھوڑے۔ کدی کدائیں پاگاں انسار، خوش قسمتی انسار، کدرے ایسے ہنجواں دے درشن ہو جاندے نے جو پرماتما دے وچھوڑے چ نکلدے نے، اور انہاں ہنجواں وچ پرماتما دی جھلک بھی ملدی ہے۔ یہ بھی میں عرض کردے ہیں۔ بھائی صاحب بھائی نند لال نے تے ایک شرط لا دیتی ہے بڑی گہری، دھن گرو گوبند سنگھ جی مہاراج دے آنن بھگت، آنن سکھ، پائی صاحب پائی نند لال۔ بچپن تو ہی میرا ہردا بھائی نند لال تو بڑا پربھاوت رہا ہے کہ پریم اتنا ڈونگا بھی ہو سکتا ہے، عاشقی اتنی گہری بھی ہو سکتی ہے، قربان ہون دے جذبے اتنے بلند بھی ہو سکتے ہیں۔ کہ نند لال نو پڑھن تو مینوں پتا چلے گا، دھن گرو گوبند سنگھ جی مہاراج نے نند لال دی پہلی کتاب، جس دا نام نند لال نے رکھیا سی بندگی نامہ، مہاراج نے کیا ہوئے گی بندگی نامہ، پر یہ زندگی نامہ ہے، جڑا پڑھے گا انہوں روحانی زندگی ملے گی۔ تو اس کتاب دے دو نام ہو گئے، بندگی نامہ اور زندگی نامہ۔ ایک نام دیتا نند لال نے، ایک نام دیتا دھن گرو گوبند سنگھ جی مہاراج نے۔ نند لال کہندے نے، شاہ امید عاشق ہرگز سمر نہ گیرت،
ਕਮਰ ਕਹਿੰਦੇ ਨੇ ਫਲ ਨੂੰ, ਸ਼ਾਖ ਕਹਿੰਦੇ ਨੇ ਦਰਖਤ ਨੂੰ। ਸ਼ਾਖੇ ਉਮੀਦ ਆਸ਼ਿਕ ਹਰਗਿਜ਼ ਕਮਰ ਨਾ ਗੀਰਤ, ਐ ਪ੍ਰੇਮੀ ਐ ਆਸ਼ਿਕ ਐ ਰੱਬੀ ਆਸ਼ਿਕ, ਤੂੰ ਉਮੀਦ ਦਾ ਬੂਟਾ ਲਾਇਆ, ਉਮੀਦ ਦੀ ਸ਼ਾਖ ਲਾਈ ਹੈ, ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ। ਹਰਗਿਜ਼ ਕਮਰ ਨਾ ਗੀਰਤ, ਕਮਰ ਫਲ ਹਰਗਿਜ਼ ਇਸਨੂੰ ਕਮਰ ਨਹੀਂ ਲੱਗਣਾ, ਫਲ ਨਹੀਂ ਲੱਗੇਗਾ। ਇੱਕ ਸੰਤ ਐਸਾ ਆਖੇ, ਇੱਕ ਬ੍ਰਹਮ ਗਿਆਨੀ ਐਸਾ ਆਖੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਦਮਾਂ ਦਾ ਆਸ਼ਿਕ ਐਸਾ ਆਖੇ, ਔਰ ਇਹ ਆਸ਼ਕੀ ਇਸਦੀ ਬੜੀ ਗਹਿਰੀ ਸੀ। ਇਹ ਵੀ ਮੈਂ ਅਰਜ਼ ਕਰ ਰਿਹਾ, ਬੜਾ ਆਲਮ ਸੀ, ਬੜਾ ਸਿਆਣਾ ਸੀ, ਬੜਾ ਸੋਝਵਾਨ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਅਦਾ ਲੇਖ ਸੀ, ਸ਼ਾਹੀ ਦਰਬਾਰ ਦੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਆਗਰੇ ਦੇ। ਇੱਕ ਦਿਨ ਕੁਰਾਨ ਨੂੰ ਪੜ੍ਹਾਉਂਦਾ ਪੜ੍ਹਾਉਂਦਾ ਕੁਝ ਆਇਤਾਂ ਦਾ ਤਰਜਮਾ ਇਸ ਢੰਗ ਨਾਲ ਕੀਤਾ, ਲੰਘਦਾ ਹੋਇਆ ਔਰੰਗਜ਼ੇਬ ਉਹਦੇ ਕਦਮ ਰੁਕ ਗਏ। ਹੈਂ, ਐਸੇ ਅਰਥ ਕੁਰਾਨ ਦੀ ਐਸੀ ਵਿਆਖਿਆ, ਰੁਕ ਗਏ ਉਸਦੇ ਕਦਮ, ਸੁਣਦਾ ਰਿਹਾ। ਪੜ੍ਹਦੇ ਸਨ ਔਰੰਗਜ਼ੇਬ ਦੇ ਬੱਚੇ, ਆਲਮਾਂ ਦੇ ਬੱਚੇ, ਵਜ਼ੀਰਾਂ ਦੇ ਬੱਚੇ, ਪਤਾ ਲੀਕ ਸੀ ਸ਼ਾਹੀ ਘਰਾਣੇ 'ਚ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ। ਪਰਸ਼ੀਅਨ ਦੇ ਕਹਿੰਦੇ ਅਤਾ ਲੀਕ, ਅਤਾ ਲੀਕ ਸੀ। ਕਦਮ ਰੁਕ ਗਏ ਔਰੰਗਜ਼ੇਬ ਦੇ। ਨੀਤੀ ਨਿਪੁੰਨ ਬੰਦਾ ਸੀ, ਜਿਹਦੀ ਸਿਆਣਪ ਮੇਰੇ ਕਦਮਾਂ ਨੂੰ ਰੋਕਦੀ ਹੈ, ਪਤਾ ਨਹੀਂ ਕਿਤਨਿਆਂ ਦੇ ਕਦਮ ਰੋਕੇਗੀ। ਅੰਦਰ ਖਿਆਲ ਆਇਆ, ਮੁਰਾਦ ਜੋ ਨੰਦ ਲਾਲ ਦਾ ਦੋਸਤ ਸੀ, ਲੇਕਿਨ ਔਰੰਗਜ਼ੇਬ ਨੂੰ ਇਤਨਾ ਨਹੀਂ ਪਤਾ ਸੀ ਕਿ ਦੋਸਤੀ ਬੜੀ ਗੂੜੀ ਹੈ। ਮੁਰਾਦ ਨੂੰ ਕਹਿੰਦਾ ਹੈ, ਐਸਾ ਰੋਸ਼ਨ ਦਿਮਾਗ ਬੰਦਾ, ਐਸਾ ਰੋਸ਼ਨ ਖਿਆਲ ਬੰਦਾ, ਐਸਾ ਗਹਿਰ ਗੰਭੀਰ ਬੰਦਾ ਹਿੰਦੂ ਨਹੀਂ ਹੋਣਾ ਚਾਹੀਦਾ, ਕਮ ਸੇ ਕਮ ਮੇਰੇ ਦਰਬਾਰ ਵਿੱਚ ਤਾਂ ਹਿੰਦੂ ਨਹੀਂ ਹੋਣਾ ਚਾਹੀਦਾ, ਕਮ ਸੇ ਕਮ ਸ਼ਾਹੀ ਘਰਾਣਿਆਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲਾ ਤਾਂ ਐਸਾ ਨਹੀਂ ਹੋਣਾ ਚਾਹੀਦਾ। ਸਮਝ ਗਿਆ ਮੁਰਾਦ, ਮੁਰਾਦ ਅੱਧੀ ਰਾਤ ਦੇ ਸਮੇਂ ਨੰਦ ਲਾਲ ਦੀ ਹਵੇਲੀ ਪਹੁੰਚਿਆ ਆਗਰੇ, ਔਰ ਆਪਣਾ ਬੜਾ ਖੂਬਸੂਰਤ ਘੋੜਾ ਨਾਲ ਲਿਆਇਆ। ਭਾਈ ਸਾਹਿਬ ਨੂੰ ਕਹਿਣ ਲੱਗਾ, ਘੋੜੇ 'ਤੇ ਬੈਠ ਜਾਓ, ਹੁਣੇ ਹੀ ਨਿਕਲ ਜਾਓ ਆਗਰੇ 'ਚ ਇਸੇ ਵਕਤ, ਕਿਉਂ ਤੁਹਾਡਾ ਰੋਸ਼ਨ ਦਿਮਾਗ ਖਤਰੇ, ਤੁਹਾਡੀ ਰੋਸ਼ਨ ਖਿਆਲੀ ਖਤਰੇ, ਤੁਹਾਡਾ ਇਲਮ ਖਤਰੇ, ਤੁਹਾਡਾ ਫਰਜ਼ ਖਤਰੇ। ਸਮਝ ਗਿਆ ਨੰਦ ਲਾਲ, ਪਤਾ ਸੀ ਉਸਨੂੰ ਕਿ ਬਹੁਤ ਸੰਕੀਰਨ ਅਤੇ ਤੰਗ ਦਿਲ ਹੈ ਬਾਦਸ਼ਾਹ, ਸਮਝ ਗਿਆ। ਪਰ ਨੰਦ ਲਾਲ ਕਹਿੰਦਾ, ਮੁਰਾਦ ਮੈਂ ਕਿੱਥੇ ਜਾਵਾਂ, ਸਾਰਾ ਹਿੰਦੁਸਤਾਨ ਔਰੰਗਜ਼ੇਬ ਦੀ ਪਕੜ ਵਿੱਚ, ਬਾਦਸ਼ਾਹ ਅਤੇ ਅਫਗਾਨਿਸਤਾਨ ਤੱਕ ਦਾ ਇਲਾਕਾ ਇਸਨੇ ਹਥਿਆਇਆ ਹੋਇਆ ਹੈ, ਮੈਂ ਕਿੱਥੇ ਜਾਵਾਂ, ਕਿੱਥੇ ਬਚ ਕੇ ਜਾਵਾਂ, ਪਕੜਿਆ ਜਾਵਾਂਗਾ। ਇਸਦਾ ਹੁਕਮ ਤਾਂ ਸਾਰੀ ਜਗ੍ਹਾ 'ਤੇ ਚੱਲਦਾ ਹੈ। ਮੁਰਾਦ ਕਹਿੰਦਾ ਹੈ, ਕਿਸੇ ਹਿੰਦੁਸਤਾਨ ਵਿੱਚ ਇੱਕ ਐਸੀ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਧੰਨ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਹੈ। ਉਸ ਜਗ੍ਹਾ ਦਾ ਨਾਂ ਹੈ ਆਨੰਦਪੁਰ। ਨੱਸ ਜਾ, ਰਾਤ ਦੇ ਸਮੇਂ ਸਫ਼ਰ ਕਰਿਆ ਕਰੀਂ, ਦਿਨ ਦੇ ਵਕਤ ਕਿਧਰੇ ਛੁੱਪ ਜਾਏ। ਇਸ ਤਰ੍ਹਾਂ ਹੀ ਕੀਤਾ। ਕੁਛ ਦਿਨਾਂ ਦੀ ਮੰਜ਼ਿਲ ਤੈਅ ਕਰਕੇ ਇਹ ਪਹੁੰਚਿਆ ਆਨੰਦਪੁਰ ਸਾਹਿਬ। ਸਹੁਰਾ ਪਰਿਵਾਰ, ਇਸਦੇ ਬੱਚੇ ਮੁਲਤਾਨ ਦੇ ਸਨ, ਅਜੇ ਮੁਲਤਾਨ ਤੱਕ ਕੁਛ ਖ਼ਬਰਾਂ ਨਹੀਂ। ਆਨੰਦਪੁਰ ਸਾਹਿਬ ਪਹੁੰਚ ਗਏ, ਅੱਜ ਦਰਬਾਰ ਦੇ ਹਾਜ਼ਰ ਭਰੀ ਹੈ, ਸਤਿਗੁਰਾਂ ਨੂੰ ਮੱਥਾ ਟੇਕਿਆ,
ਸਮਾਪਤੀ ਤੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਪਾਤਸ਼ਾਹ ਨੂੰ, ਮਹਾਰਾਜ ਮੈਂ ਆਪ ਦੇ ਪਾਸ ਰਹਿਣਾ ਹੈ, ਇੱਥੇ ਰਹਿਣਾ ਹੈ, ਆਪ ਆਗਿਆ ਦਿਓ ਮੈਂ ਇੱਥੇ ਰਹਿ ਸਕਾਂ। ਸਤਿਗੁਰ ਕਹਿਣ ਲੱਗੇ ਠੀਕ ਹੈ ਰਹੋ, ਪਰ ਦੱਸੋਗੇ ਕੁਛ ਆਪਣੇ ਬਾਰੇ, ਕੀ ਹੋ ਤੁਸੀਂ, ਕੌਣ ਹੋ? ਮਹਾਰਾਜ ਮੈਂ ਕੀ ਹਾਂ, ਦੁਨੀਆ ਮੈਨੂੰ ਕਹਿੰਦੀ ਹੈ ਮੈਂ ਰੋਸ਼ਨ ਖਿਆਲ ਹਾਂ, ਰੋਸ਼ਨ ਦਿਮਾਗ ਹਾਂ, ਮਹਾਨ ਸ਼ਾਇਰ ਹਾਂ, ਮਹਾਨ ਲਿਖਾਰੀ ਹਾਂ, ਮਹਾਨ ਵਕਤਾ ਹਾਂ, ਮਹਾਨ ਅਤਾਲੀਕ ਹਾਂ, ਭਾਵ ਪੜ੍ਹਾ ਸਕਦਾ, ਸਿਖਾ ਸਕਦਾ, ਅਤੇ ਮੇਰੇ ਖੂਬੀਆਂ ਨੇ, ਇਹਨਾਂ ਖੂਬੀਆਂ ਦਾ ਮਾਲਿਕ ਹਾਂ ਮੈਂ। ਸ਼ਾਇਦ ਕਹਿਣ ਲੱਗੇ ਤੂੰ ਰੋਸ਼ਨ ਦਿਮਾਗ ਹੈ, ਹਾਂ, ਰੋਸ਼ਨ ਖਿਆਲ ਹੈ, ਹਾਂ, ਤੂੰ ਬਹੁਤ ਵੱਡਾ ਅਤਾਲੀਕ ਹੈ, ਮਹਾਰਾਜ ਐਸਾ ਮੈਨੂੰ ਕਹਿੰਦੇ ਨੇ। ਇੱਥੇ ਰਹਿਣਾ ਹੈ ਤੂੰ? ਹਾਂ ਮਹਾਰਾਜ ਰਹਿਣਾ ਹੈ, ਰਹਿਣ ਲਈ ਆਇਆ। ਤੋ ਰਹੋ, ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਕੁਰਸੀ ਸੇਵਾ ਬਖਸ਼ ਦਿਓ, ਸੇਵਾ ਵੀ ਕਰਨੀ ਹੈ ਤੂੰ? ਹਾਂ, ਤੂੰ ਫਿਰ ਇੰਝ ਕਰਿਆ ਕਰ, ਤੂੰ ਸਵੇਰੇ ਸ਼ਾਮ ਬਸ ਲੰਗਰ ਦੇ ਭਾਂਡੇ ਮਾਂਜਿਆ ਕਰ, ਹੋਰ ਕੋਈ ਕੰਮ ਨਹੀਂ ਦੇਣਾ, ਇੰਨਾ ਹੀ ਕਰਿਆ ਕਰ। ਸਤਿਗੁਰ ਚਲੇ ਗਏ। ਬੜੀ ਚੋਟ ਲੱਗੀ ਇਸ ਸ਼ਾਇਰ ਦਿਲ ਨੂੰ, ਬੜੀ ਚੋਟ ਲੱਗੀ ਇਸ ਕਵੀ ਨੂੰ। ਕਹਿੰਦਾ ਹੱਦ ਹੋ ਗਈ, ਮੁਗਲ ਬਾਦਸ਼ਾਹ ਮੈਨੂੰ ਸਲਾਮਾਂ ਕਰਦੇ ਸਨ, ਉਹਨਾਂ ਦੇ ਬੱਚੇ ਮੈਨੂੰ ਸਜਦਾ ਕਰਦੇ ਸਨ, ਔਰ ਮੈਂ ਦੱਸ ਵੀ ਦਿੱਤਾ ਮੈਂ ਰੋਸ਼ਨ ਦਿਮਾਗ ਹਾਂ, ਰੋਸ਼ਨ ਖਿਆਲ ਹਾਂ, ਸ਼ਾਇਰ ਹਾਂ, ਕਵੀ ਹਾਂ, ਲੇਖਕ ਹਾਂ, ਅਤਾਲੀਕ ਹਾਂ। ਤੂੰ ਕਮ ਸੇ ਕਮ ਕੋਈ ਲਿਖਣ ਪੜ੍ਹਨ ਪੜਾਉਣ ਦਾ ਕੰਮ ਦਿੰਦੇ, ਸੇਵਾ ਦਿੰਦੇ, ਇਹ ਕਿਹੜੀ ਸੇਵਾ ਦੇ ਦਿੱਤੀ? ਪਰ ਹੁਣ ਜਾਵੇ ਵੀ ਕਿੱਥੇ? ਭਾਂਡੇ ਮਾਂਜਣ ਲੱਗ ਪਿਆ ਸਵੇਰੇ ਸ਼ਾਮ, ਰੋਜ਼ ਇਹੀ ਕੰਮ। ਖਬਰ ਪਹੁੰਚ ਗਈ ਮੁਲਤਾਨ ਤੱਕ, ਨੰਦ ਲਾਲ ਆਗਰੇ ਤੋਂ ਨੱਸ ਕੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਪਹੁੰਚਿਆ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਕਦਰ ਨਹੀਂ ਕੀਤੀ, ਸੇਵਾ ਦਿੱਤੀ ਹੈ ਭਾਂਡੇ ਮਾਂਜਣ ਦੀ। ਪੁਰਾਣਾ ਜ਼ਮਾਨਾ, ਰਾਖ ਨਾਲ ਭਾਂਡੇ ਮਾਂਜਣੇ, ਕੱਪੜੇ ਲਿਬੜੇ, ਹੱਥ ਕਾਲੇ, ਸਰੀਕ ਪਹੁੰਚੇ ਨੇ, ਸਹੁਰਾ ਪਰਿਵਾਰ ਪਹੁੰਚਿਆ ਅਨੰਦਪੁਰ ਸਾਹਿਬ, ਮੰਜ਼ਿਲ ਦਲ ਮੰਜ਼ਿਲ ਤੈਅ ਕਰਕੇ। ਪਰ ਜਿਤਨੇ ਦਿਨਾਂ 'ਚ ਉਹ ਪਹੁੰਚੇ ਅਤੇ ਜਿਤਨੇ ਦਿਨਾਂ ਤੋਂ ਨੰਦ ਲਾਲ ਰਹਿ ਰਹੇ ਸਨ ਰੱਬੀ ਫਿਜ਼ਾ ਦੇ 'ਚ, ਰੰਗ ਰਤਣਿਆਂ ਦੀ ਮਹਿਫਿਲ ਦੇ 'ਚ, ਨੰਦ ਲਾਲ ਦਾ ਮਨ ਬਦਲ ਚੁੱਕਿਆ ਸੀ, ਰੱਬੀ ਰੰਗਣ ਚੜ ਚੁੱਕੀ ਸੀ। ਮਾਹੌਲ ਦਾ ਅਸਰ, ਵਾਤਾਵਰਣ ਦਾ ਅਸਰ, ਸਤਸੰਗ ਦਾ ਅਸਰ, ਉਸ ਮਾਹੌਲ ਦੇ ਛਿਰਦਾ ਢਲ ਗਿਆ ਸੀ, ਰੰਗ ਚੜ ਗਿਆ ਸੀ। ਕਹਿੰਦੇ ਨੇ ਜਦ ਸ਼ਰੀਕ ਪਹੁੰਚੇ ਉਦੋਂ ਵੀ ਭਾਈ ਸਾਹਿਬ ਇਹੀ ਸੇਵਾ ਕਰ ਰਹੇ ਸੀ। ਬੜਾ ਦੁੱਖ ਹੋਇਆ ਸ਼ਰੀਕਾਂ ਨੂੰ। ਸ਼ਰੀਕ ਕਹਿਣ ਲੱਗੇ ਨੰਦ ਲਾਲ, ਸੁਣਿਆ ਸੀ ਤੂੰ ਭਾਂਡੇ ਮਾਂਜਦਾ ਹੈ, ਅੱਜ ਦੇਖ ਕੇ ਬੜਾ ਦੁੱਖ ਹੋਇਆ, ਬਹੁਤ ਦੁੱਖ ਹੋਇਆ। ਤੇਰੇ ਜੈਸਾ ਆਲਮ, ਤੇਰੇ ਜੈਸਾ ਰੋਸ਼ਨ ਦਿਮਾਗ, ਤੇਰੇ ਜੈਸਾ ਰੋਸ਼ਨ ਚਿਰਾਗ, ਔਰ ਤੇਰੇ ਜੈਸਾ ਅਤਾਲੀ ਇਲਮ ਪੜਾਉਣ ਵਾਲਾ, ਗੁਰੂ ਗੋਬਿੰਦ ਸਿੰਘ ਨੇ ਕਦਰ ਨਹੀਂ ਕੀਤੀ। ਸੁਣਿਆ ਸੀ ਕਵੀਆਂ ਨੂੰ ਮਾਣ ਦਿੰਦੇ ਨੇ, ਸਨਮਾਨ ਦਿੰਦੇ ਨੇ, ਆਲਮਾਂ ਨੂੰ ਸੀਨੇ ਨਾਲ ਲਾਉਂਦੇ ਨੇ, ਤੈਨੂੰ ਤੇ ਕਦਮਾਂ ਦੇ 'ਚ ਵੀ ਥਾਂ ਨਹੀਂ ਦਿੱਤੀ। ਸ਼ਰੀਕ ਕਹਿਣ ਲੱਗੇ, ਸ਼ਰੀਕਾਂ ਨੂੰ ਹੁਣ ਨੰਦ ਲਾਲ ਕਹਿੰਦੇ ਨੇ, ਇਹ ਉਹਨਾਂ ਦਾ ਦੀਵਾਨ ਹੈ। ਗੋਇਆ ਦੇ ਵਾਕ, ਨਸੀਹਾਤਾ ਚੰਦ ਗੋਹੀ, ਕਿੱਸਾ ਹੈ ਵਾ ਅਜ਼ੂਬਨ, ਬਜ਼ਮੇ ਮਸਤਾਂ ਅਸਤ, ਇੰਜ ਜਾ ਕਿੱਸਾ ਉਹ ਅਫਸਾਨਾ ਨੇ। ਐ ਸ਼ਰੀਕੋ, ਮੈਨੂੰ ਨਸੀਹਤ ਨਾ ਕਰੋ, ਮੈਨੂੰ ਉਪਦੇਸ਼ ਨਾ ਦਿਓ, ਮੈਂ ਉਸ ਜਗ੍ਹਾ 'ਤੇ ਪਹੁੰਚ ਗਿਆ ਜਿੱਥੇ ਹੁਣ ਤੁਹਾਡੀ ਨਸੀਹਤ ਨਹੀਂ ਪਹੁੰਚਦੀ, ਮੈਂ ਉਸ ਦੀ ਦੁਨੀਆ ਵਿੱਚ ਪਹੁੰਚ ਗਿਆ
ਜਿਹਦੀ ਦੁਨੀਆ ਰੱਬ ਦੀ ਦੁਨੀਆ ਖੁਦਾ ਦੀ ਦੁਨੀਆ, ਤੁਹਾਡੀ ਨਸੀਹਤ ਨਹੀਂ ਪਹੁੰਚਦੀ। ਇਹ ਸ਼ਰੀਕੋ, ਛੋੜ ਦਿਓ ਨਸੀਹਤ। ਵਿਚਾਰ ਵਟਾਂਦਰਾ ਹੋ ਰਿਹਾ।

ਇੱਕ ਸੀ ਉਹ ਅਸੀਂ ਤੈਨੂੰ ਨਹੀਂ ਦਿੱਤਾ। ਤੋ ਹੁਣ ਨੰਦ ਲਾਲ ਕਹਿੰਦੇ ਨੇ ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇ, ਬੜੇ ਕੀਮਤੀ ਬੋਲਣੇ ਤੇ ਬਾਈ ਸਾਹਿਬ ਦੇ, ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇ, ਹਵਾਏ ਸਲਤਨਤ ਵਜ਼ੌਕੇ ਕਜ ਕੁਲਾਹੀ ਨੇ। ਐ ਮੇਰੇ ਬਾਦਸ਼ਾਹ, ਇੱਕ ਦਫਾ ਭੁੱਲ ਕੇ ਕੋਈ ਤੁਹਾਡੀ ਗਲੀ ਚੋਂ ਲੰਘ ਜਾਏ, ਉਹ ਦੋ ਜਹਾਨਾਂ ਦੀ ਬਾਦਸ਼ਾਹੀ ਨੂੰ ਠੁਕਰਾ ਦਿੰਦਾ ਕਿ ਮੈਂ ਤੇ ਇਹ ਬੂਆ ਮਲ ਕੇ ਬੈਠਾ, ਮੈਨੂੰ ਕਿਸ ਚੀਜ਼ ਦੀ ਕਮੀ, ਮੈਂ ਤੇ ਦਰ ਮਲ ਕੇ ਬੈਠਾ, ਮੈਂ ਤੇ ਤੁਹਾਡੇ ਕਦਮਾਂ 'ਚ ਬੈਠਾ, ਜਿੱਥੇ ਮੈਨੂੰ ਉਹ ਸਮਝ ਮਿਲੀ ਹੈ ਜੋ ਜੰਨਤ ਦੇ 'ਚ ਵੀ ਨਹੀਂ ਮਿਲਣੀ। ਭਾਈ ਸਾਹਿਬ, ਭਾਈ ਨੰਦ ਲਾਲ ਮਹਾਰਾਜ ਨੇ ਗਲਵਕੜੀ ਚਲਾਇਆ ਅਤੇ ਹੱਥ ਜੋੜ ਕੇ ਨੰਦ ਲਾਲ ਕਹਿੰਦਾ, ਵਾਕਈ ਪਾਤਸ਼ਾਹ ਆਪਣੇ ਠੀਕ ਕੀਤਾ, ਮੈਨੂੰ ਇਸ ਸੇਵਾ 'ਤੇ ਲਾਇਆ। ਮੇਰਾ ਗਰੂਰ, ਮੇਰਾ ਤਕੱਬਰ ਕਿ ਮੈਂ ਜ਼ਬਾਨ ਦਾ ਧਨੀ ਹਾਂ, ਦਿਮਾਗ ਦਾ ਧਨੀ ਹਾਂ, ਅਕਲ ਦਾ ਧਨੀ ਹਾਂ, ਇਹ ਸਾਰਾ ਹੰਕਾਰ ਬਹਿ ਗਿਆ, ਡੁੱਲ ਗਿਆ। ਭਾਂਡੇ ਨਹੀਂ ਮੈਂ ਮਾਂਜੇ, ਮੇਰੀ ਅਕਲ ਮਾਂਜੀ ਗਈ, ਮੇਰਾ ਇਲਮ ਮਾਂਜਿਆ ਗਿਆ, ਮੇਰੇ ਇਲਮ ਦੇ 'ਚ ਨਿਖਾਰ ਆ ਗਿਆ। ਭਾਈ ਸਾਹਿਬ, ਭਾਈ ਨੰਦ ਲਾਲ ਕਹਿੰਦੇ ਨੇ, ਸ਼ਾਹੇ ਉਮੀਦ ਆਸ਼ਿਕ, ਐ ਪ੍ਰੇਮੀ, ਤੂੰ ਉਮੀਦ ਦਾ ਬੂਟਾ ਲਾਇਆ, ਮਿਲਾਪ ਦਾ ਫਲ ਨਹੀਂ ਲੱਗੇਗਾ। ਕਿਉਂ? ਕਾਰਨ, ਜਦ ਮੈਂ ਸ਼ਰਧਾ ਨਾਲ ਆਸਾ ਦਾ ਬੂਟਾ ਲਾਇਆ, ਰੱਬੀ ਮਿਲਾਪ ਦਾ ਫਲ ਲੱਗੇ, ਤੂੰ ਕਿਉਂ ਨਹੀਂ ਲੱਗੇਗਾ? ਮੇਰੀ ਸ਼ਰਧਾ, ਮੇਰੀ ਉਮੀਦ, ਮੇਰੀ ਇੱਛਾ ਪ੍ਰਭੂ ਮਿਲੇ। ਭਾਈ ਸਾਹਿਬ ਕਹਿੰਦੇ, ਨਹੀਂ ਮਿਲੇਗਾ, ਇਸ ਬੂਟੇ ਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ। ਕਿਉਂ? ਸ਼ਾਹੇ ਉਮੀਦ ਆਸ਼ਿਕ, ਹਰਗਿਜ਼ ਕਮਰ ਨਗੀਰਤ, ਅਜ ਆਵੇ ਅਸ਼ਕੇ ਮੈਂ ਜਗਾਂ ਤਾਂ ਸਬਜ਼ ਕਰਨਾ ਵਾਸ਼ਦ। ਇਸ ਬੂਟੇ ਦੇ ਤੂੰ ਜਲ ਤੇ ਪਾਇਆ ਹੀ ਨਹੀਂ, ਪਾਣੀ ਤੇ ਦਿੱਤਾ ਹੀ ਨਹੀਂ, ਉਮੀਦ ਦੇ ਬੂਟੇ ਨੂੰ ਕਿੱਥੋਂ ਦਾ ਪਾਣੀ ਦੇਵੇ, ਕਿਵੇਂ ਪਾਣੀ ਦੇਈਏ? ਮੈਂ ਜਗਾਂ, ਤੂੰ ਅੱਖਾਂ ਦਾ ਜਲ ਤੇ ਇਸ ਵਿੱਚ ਪਾਇਆ ਹੀ ਨਹੀਂ, ਮਿਲਾਪ ਦਾ ਫਲ ਕਿੱਥਾਂ ਹੈ ਤੈਨੂੰ? ਤੂੰ ਕਦੀ ਪਰਮਾਤਮਾ ਲਈ ਤੇ ਰੋਇਆ ਹੀ ਨਹੀਂ, ਪਰਿਵਾਰ ਲਈ ਰੋਇਆ, ਧਨ ਲਈ ਰੋਇਆ, ਸੰਪਦਾ ਲਈ ਰੋਇਆ, ਸਿਹਤ ਲਈ ਰੋਇਆ, ਮਾਣ ਮਰਿਆਦਾ ਲਈ ਰੋਇਆ, ਕਦੀ ਹੰਝੂ ਨਹੀਂ ਨਿਕਲੇ ਪਰਮਾਤਮਾ ਲਈ, ਕਦੀ ਹੰਝੂ ਨਹੀਂ ਨਿਕਲੇ ਈਸ਼ਵਰ ਲਈ। ਇਹ ਬੂਟਾ ਫਲ ਕਿਸ ਤਰ੍ਹਾਂ ਪ੍ਰਾਪਤ ਕਰੇ? ਤੂੰ ਮਿਹਨਤ ਕਰਾਂ, ਪੀੜਾ ਦੇ ਹੀ ਰੋਦਨ ਨਿਕਲਦਾ ਹੈ। ਕੁਝ ਸਮਾਜਿਕ ਪੀੜਾ ਹੁੰਦੀ ਹੈ, ਕੁਝ ਆਰਥਿਕ ਪੀੜਾ ਹੁੰਦੀ ਹੈ, ਕੁਝ ਸਰੀਰਕ ਪੀੜਾ ਹੁੰਦੀ ਹੈ, ਕੁਝ ਅਧਿਆਤਮਕ ਪੀੜਾ ਹੁੰਦੀ ਹੈ। ਪਰਮਾਤਮਾ ਦਾ ਵਿਛੋੜਾ ਤੇ ਇੱਕ ਪੀੜਾ, ਅਧਿਆਤਮਕ ਪੀੜਾ। ਇਸੇ ਪੀੜਾ ਦਾ ਜ਼ਿਕਰ ਕਰ ਰਹੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇਸ ਨੂੰ ਖੁਲਾਸਾ ਕਰਕੇ ਮੈਂ ਬਿਆਨ ਕਰਾਂ, ਇਸ ਵਕਤ ਸਮਾਂ ਨਹੀਂ, ਪਰ ਇਤਨੀ ਗੱਲ ਤੁਸੀਂ ਚੇਤੇ ਰੱਖਣੀ, ਸ਼ਬਦ ਚੋਟ ਕਰ ਜਾਏ ਤਾਂ ਮਨੁੱਖ ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਆਪਣੀ ਅਕਲ ਚੋਟ ਕਰ ਜਾਏ ਤਾਂ ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਜਾਂ ਸੰਸਾਰ ਵਿੱਚ ਰਹਿੰਦਾ, ਪਰਿਵਾਰ ਵਿੱਚ ਰਹਿੰਦਾ, ਪਰਿਵਾਰ ਚੋਟ ਕਰ ਜਾਏ, ਸੰਸਾਰ ਚੋਟ ਕਰ ਜਾਏ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਨਹੀਂ ਹੋਇਆ ਅਜੇ ਤੱਕ, ਤਾਂ ਨਾ ਇਸ ਨੂੰ ਪਰਿਵਾਰ ਤੋਂ, ਸੰਸਾਰ ਤੋਂ ਚੋਟ ਲੱਗੀ ਹੈ, ਨਾ ਹੀ ਅਜੇ ਤੱਕ ਸੰਗਤ ਦੇ ਇਸ ਨੂੰ ਗੁਰੂ ਸ਼ਬਦ ਦੀ ਚੋਟ ਲੱਗੀ ਹੈ, ਔਰ ਨਾ ਹੀ ਇਸ ਨੂੰ ਆਪਣੀ ਅਕਲ ਦੀ ਚੋਟ ਲੱਗੀ ਹੈ। ਇਹ ਅਕਲਮੰਦ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਉਦਾਸ ਹੋ ਜਾਣਾ, ਨਿਰਾਸ਼ ਹੋਣਾ ਹੋ ਜਾਣਾ ਬੜੀ ਸਮਝ ਦੀ, ਬੜੀ ਅਕਲ ਦੀ ਪਹਿਚਾਣ ਹੈ। ਇਸ ਦੇ ਜਿਹੜੇ ਅਗਲੇ ਪੜਾਅ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਬਿਆਨ ਕੀਤੇ ਨੇ, ਔਰ ਜਿਸ ਸਿਖਰ ਤੱਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚਾਉਣਾ ਚਾਹੁੰਦੇ ਨੇ, ਕੱਲ੍ਹ ਖੁਲਾਸਾ ਕਰਾਂਗੇ। ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਦਾਸ ਹੋ ਜਾ ਮਨ ਦੇ ਦਲ ਤੇ, ਨਿਰਾਸ਼ ਹੋ ਜਾ, ਘਰ ਨੂੰ ਉਜਾੜ ਸਮਝ ਲੈ, ਕੁਛ ਵੀ ਨਹੀਂ, ਸੰਸਾਰ ਨੂੰ ਉਜਾੜ ਸਮਝ ਲੈ, ਕੁਛ ਵੀ ਨਹੀਂ, ਪਰਿਵਾਰ ਨੂੰ ਜੰਗਲ ਸਮਝ ਲੈ, ਕੁਛ ਵੀ ਨਹੀਂ, ਨਿਰਾਸ਼ ਹੋ ਜਾ, ਉਦਾਸ ਹੋ ਜਾ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਹਿਰਦਾ ਸ਼ਬਦ ਤੋਂ ਚੋਟ ਖਾਵੇ ਔਰ ਪੀੜਾ ਅਧਿਆਤਮਕ ਪੈਦਾ ਹੋਵੇ ਔਰ ਸਰੀਰ ਦਾ, ਮਨ ਦਾ ਰੋਮ ਰੋਮ ਪਰਮਾਤਮਾ ਦੀ ਮੰਗ ਕਰੇ, ਈਸ਼ਵਰ ਦੀ ਮੰਗ ਕਰੇ, ਇਸ ਤਰ੍ਹਾਂ ਦੀ ਅਵਸਥਾ ਬਣੇ। ਸਾਰਿਆਂ ਦਾ ਧੰਨਵਾਦ।
آپ نے بڑی توجہ

0: एकाग्रता नाल सुने, इतने बोल प्रवान करने, फतेह प्रवान करने। वाहेगुरु जी का खालसा, वाहेगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਾਨੜਾ ਮਹੱਲਾ ਪੰਜਵਾਂ, ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਥੀਐ ਸੰਤ ਸੰਗ ਪ੍ਰਭ ਗਿਆਨ, ਪੂਰਨ ਪਰਮ ਜੋਤ ਪਰਮੇਸ਼ਰ। ਸਿਮਰਤ ਪਾਈਐ ਮਾਨ ਰਹਾਉ, ਆਵਤ ਜਾਤ ਰਹੀ ਸ਼੍ਰਮ ਨਾਥੇ। ਸਿਮਰਤ ਸਾਧੂ ਸੰਗ, ਪਤਤ ਪਨੀਤ ਹੋਹੇ ਖਿਨ ਭੀਤਰ। ਪਾਰ ਬ੍ਰਹਮ ਕੈ ਰੰਗ, ਜੋ ਜੋ ਕਥੈ ਸੁਨੈ ਹਰ ਕੀਰਤਨ। ਤਾਂ ਕੀ ਦੁਰਮਤ ਨਾਸ, ਸਗਲ ਮਨੋਰਥ ਪਾਵੈ ਨਾਨਕ। ਪੂਰਨ ਹੋਵੈ ਆਸ, ਕਾਨੜਾ ਮਹੱਲਾ ਪੰਜਵਾਂ। ਸਾਧ ਸੰਗਤ ਨਿਧ ਹਰ ਕੋ ਨਾਮ, ਸੰਗ ਸਹਾਈ ਜੀ ਕੈ ਕਾਮ। ਰਹਾਉ ਸੰਤਰੇਨ ਨਿਤ ਮਜਨ ਕਰੈ, ਜਨਮ ਜਨਮ ਕੇ ਕਿਲ ਬਿਖ ਹਰੈ। ਸੰਤ ਜਨਾ ਕੀ

ਤਜ ਮੋਹ ਭਰਮ ਸਗਲ ਅਭਮਾਨ ਹਨਰਾ ਮਹੱਲਾ ਪੰਜਵਾਂ ਪ੍ਰਭ ਕਹਿਣ ਮਲਨ ਦਹਿਨ ਲਹਿਨ ਗੁਰ ਮਿਲੇ ਆਣ ਨਹੀਂ ਉਪਾਉ ਰਹਾਉ ਤਟਨ ਖਟਨ ਜਟਨ ਹੋਮਨ ਨਾਹੀ ਡੰਡ ਧਾਰ ਸੁਵਾਉ ਜਤਨ ਭਾਂਤਨ ਤਪਨ ਭ੍ਰਮਣ ਅਨਕ ਕਥਨ ਕਥਤੇ ਨਹੀਂ ਥਾਹਾ ਪਾਈ ਠਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜ ਨਾਉ ਕਾਨੜਾ ਮਹੱਲਾ ਪੰਜਵਾਂ ਘਰ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਤਤ ਪਾਵਨ ਭਗਤ ਬਚਲ ਭੈ ਹਰਨ ਤਾਰਨ ਤਰਨ ਰਹਾਉ ਨੈਣ ਤਿਪਤੇ ਦਰਸ ਪੇਖ ਜਸ ਤੋਖ ਸੁਨਤ ਕਰਨ ਪ੍ਰਾਣ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਨਾਸਨ ਗਹੀ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਦਿਆਲ ਠਾਕੁਰ ਆਨ ਨਾਹੀ ਜਾਏ ਪਤਤ ਪਾਵਨ ਬਿਰਦ ਸੁਆਮੀ ਉਦਰ ਤੇ ਹਰ ਧਿਆਏ ਰਹਾਉ ਸੰਸਾਰ ਗਾਲ ਵਿਕਾਰ ਸਾਗਰ ਪਤਤ ਮੋਹ ਮਾਨ ਅੰਧ ਵਿਕਲ ਮਾਇਆ ਸੰਗ ਧੰਦ ਕਰ ਗਹੇ ਪ੍ਰਭ ਆਪ ਕਾਢੁ ਰੱਖ ਲੇ ਹੋ ਗੋਬਿੰਦ ਰਾਏ ਅਨਾਥ ਨਾਥ ਸਨਾਥ ਸੰਤਨ ਕੋਟ ਪਾਪ ਬਨਾਸ ਮਨ ਦਰਸਨੈ ਕੀ ਪਿਆਸ ਪ੍ਰਭ ਪੂਰਨ ਗੁਣ ਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਕਾਨੜਾ ਮਹੱਲਾ ਪੰਜਵਾਂ ਵਾਰ ਵਾਰੋ ਅਨਕ ਡਾਰੋ ਸੁਖ ਪ੍ਰਿਆ ਸੁਹਾਗ ਪਲਕ ਰਾਤ ਰਹਾਉ ਕਣਕ ਮੰਦਰ ਪਾਠ ਸੇਜ ਸਖੀ ਮੋਹੇ ਨਾਹੀ ਇਨ ਸਿਉ ਤਾਤ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਰੂਖੋ ਭੋਜਨ ਭੂਮ ਸੈਨ

ਸੰਤਾਨ ਮੰਗੋ ਧਨ ਲਖਮੀ ਸੁਤ ਦੇ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਪੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨ ਰਾਮ ਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰਚਰੀ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ਰਹਾਉ ਅਹੰ ਅਹੰ ਅਹ ਅਵਰ ਮੂੜ ਮੂੜ ਮੂੜ।

0: पेला हाथ न आवे पर तापे पछतावे गु जे को भला लोड़े भले अपना गुरु आगे तह तह पावे गु नानक दया दया कर ठाकुर मैं सतगुर भस्म लगावे गु।
1: केलबू दी रंगीली धरती दे वसनीक स्रोतियो तुसी ये प्रोग्राम FM रेडियो CIFK 94.3 तो सुन रहे हो। ये प्रोग्राम गुरुद्वारा साहिब वैष्णव सिंह सवा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3374 अति फैक्स नंबर एरिया कोड 250-392-3375।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: ਸਭਾ ਲੱਗੀ ਹੋਈ ਬਹੁਤ ਵਿਦਵਾਨਾਂ ਦੀ ਤੇ ਗੁਰਸਿੱਖ ਪਿਆਰਿਓ ਵਸ਼ਿਸ਼ਠ ਜੀ ਕਥਾ ਕਰਨ ਮੁਨੀ ਐਡੇ ਵੱਡੇ ਵਿਦਵਾਨ ਭਗਵਾਨ ਰਾਮ ਚੰਦਰ ਮਹਾਰਾਜ ਤ੍ਰੇਤੇ ਯੁਗ ਦੇ ਅਵਤਾਰ ਬੈਠੇ ਦੇਵੀ ਦੇਵਤੇ ਬੈਠੇ ਤੇ ਐਸਾ ਸਮਝਾਉਣ ਦਾ ਤਰੀਕਾ ਰਾਮ ਚੰਦਰ ਮਰਜ਼ਾਦਾ ਪੁਰਸ਼ੋਤਮ ਤ੍ਰੇਤੇ ਦੇ ਅਵਤਾਰ ਕਥਾ ਸੁਣਦੇ ਸੁਣਦੇ ਖਿੜ ਖਿੜ ਹੱਸ ਪਏ ਜਿਵੇਂ ਬੱਚਾ ਹੱਸਦਾ ਹੁੰਦਾ ਉੱਚੀ ਉੱਚੀ ਸਾਰੀ ਸਭਾ ਹੈਰਾਨ ਕਿ ਕੋਈ ਮੂਰਖ ਆਦਮੀ ਹੱਸੇ ਉਹ ਤਾਂ ਗੱਲ ਹੈ ਤਾਂ ਮਰਜ਼ਾਦਾ ਪੁਰਸ਼ੋਤਮ ਨੇ ਬਹੁਤ ਮਰਜ਼ਾਦਾ ਨਿਭਾਈ ਹੈ ਰਾਮ ਜੀ ਨੇ ਇਹ ਕਿਉਂ ਹੱਸੇ ਹੁਣ ਹੋਰ ਤਾਂ ਕੋਈ ਪੁੱਛ ਨਾ ਸਕੇ ਵਸ਼ਿਸ਼ਠ ਜੀ ਨੇ ਪੁੱਛਿਆ ਕਿ ਭਗਵਾਨ ਜੀ ਕੀ ਖੇਡ ਕਰ ਰਹੇ ਹੋ ਇੱਧਰ ਕਥਾ ਹੋ ਰਹੀ ਹੈ ਦੇਵਤਿਆਂ ਦੀ ਸਵਰਗਪੁਰੀ ਵਿੱਚ ਸਭਾ ਹੈ ਤੇ ਤੁਸੀਂ ਹੱਸ ਕਿਉਂ ਰਹੇ ਹੋ ਬਹੁਤ ਉੱਚੀ ਉੱਚੀ ਮਰਜ਼ਾਦਾ ਪੁਰਸ਼ੋਤਮ ਸੀ ਕਹਿੰਦੇ ਗੁਰੂ ਜੀ ਖਿਮਾ ਬਖਸ਼ੋ ਗਲਤੀ ਹੋ ਗਈ ਥੋੜ੍ਹੀ ਦੇਰ ਬਾਅਦ ਫੇਰ ਹੱਸ ਪਏ ਤਾਂ ਵਸ਼ਿਸ਼ਠ ਜੀ ਕਹਿੰਦੇ ਰਾਮ ਜੀ ਇਹ ਕੋਈ ਕਾਰਨ ਹੈ ਤੁਹਾਡਾ ਹੱਸਣਾ ਐਵੇਂ ਨਹੀਂ ਹੈ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਸੇ ਪਰਥਾਏ ਉਹ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ ਉਹਨਾਂ ਦਾ ਬਚਨ ਐਵੇਂ ਨਹੀਂ ਹੁੰਦਾ ਦੱਸੋ ਕਾਰਨ ਕੀ ਹੈ ਤਾਂ ਰਾਮ ਜੀ ਕਹਿਣ ਲੱਗੇ ਗੁਰੂ ਜੀ ਕਾਰਨ ਇਹ ਹੈ ਵੀ ਇੱਕ ਸਾਹਮਣੇ ਕੰਧ ਤੇ ਕੀੜਾ ਚੜਿਆ ਜਾਂਦਾ ਮੈਂ ਉਸ ਕੀੜੇ ਨੂੰ ਦੇਖ ਕੇ ਹੱਸ ਪਿਆ ਟਾਲਣੀ ਚਾਹੀ ਮਸੀਹ ਜੀ ਕਹਿੰਦੇ ਰਾਮ ਕੀੜੇ ਨੂੰ ਦੇਖ ਕੇ ਤਾਂ ਨਿਆਣੇ ਹੱਸਦੇ ਹੁੰਦੇ ਆ ਰਾਮ ਭਗਵਾਨ ਕੀੜੇ ਨੂੰ ਦੇਖ ਕੇ ਹੱਸੇ ਕਥਾ ਦੇ ਵਿੱਚ ਕੋਈ ਵੱਡੀ ਗੱਲ ਸਭਾ ਵਿੱਚ ਹੋ ਜਾਵੇ ਫੇਰ ਤਾਂ ਹੱਸੇ ਅਸਲ ਗੱਲ ਦੱਸ ਕੀ ਹੈ ਰਾਮ ਜੀ ਕਹਿੰਦੇ ਗੁਰੂ ਜੀ ਅਸਲ ਗੱਲ ਇਹ ਹੈ ਆਹ ਜਿਹੜਾ ਕੀੜਾ ਮੇਰੇ ਸਾਹਮਣੇ ਕੰਧ ਤੇ ਚੜ੍ਹਦੇ ਹੈ 2 ਫੁੱਟ ਚੜ੍ਹਦਾ ਫੇਰ ਗਿਰ ਜਾਂਦਾ ਇਹਦੀਆਂ 4 ਲੱਤਾਂ ਵਿੱਚੋਂ 1 ਲੱਤ ਟੁੱਟੀ ਹੋਈ ਹੈ ਇਹ ਕੋਸ਼ਿਸ਼ ਕਰਦਾ ਕੰਧ ਪਰ ਚੜ੍ਹਨ ਦੀ ਫੇਰ ਗਿਰ ਜਾਂਦਾ ਵਸ਼ਿਸ਼ ਜੀ ਕਹਿੰਦੇ ਵੀ ਤੁਹਾਨੂੰ ਹਾਸੀ ਕਿਉਂ ਆਈ ਰਾਮ ਜੀ ਕਹਿੰਦੇ ਗੁਰੂ ਜੀ ਗੱਲ ਇਹ ਹੈ ਇਹ ਜਿਹੜਾ ਅੱਜ ਟੰਗ ਟੁੱਟੀ ਵਾਲਾ ਕੀੜਾ ਕੰਧ ਪਰ ਨਹੀਂ ਨਾ ਚੜ੍ਹ ਸਕਦਾ ਇਹ 14 ਵਾਰ ਇੰਦਰਪੁਰੀ ਦਾ ਰਾਜਾ ਬਣ ਚੁੱਕਿਆ 14 ਵਾਰ ਇਹਨੂੰ ਪਰਮਾਤਮਾ ਨੇ ਸੁਰਗ ਦਾ ਰਾਜ ਦਿੱਤਾ ਅੱਜ ਇਹ ਕੀੜੇ ਦਾ ਕੀੜਾ ਫਿਰ ਕਿੱਥੇ ਅੰਤ ਪਾਵਾਂਗੇ ਉਹਦਾ ਕਿੱਥੇ ਇੰਦਰ ਅੰਤ ਪਾ ਲਓ 14 ਵਾਰ ਇੰਦਰਪੁਰੀ ਦਾ ਰਾਜ ਵਸ਼ਿਸ਼ ਜੀ ਕਹਿੰਦੇ ਰਾਮ ਜੀ ਤੁਸੀਂ ਸਮਰੱਥ ਹੋ ਥੇਤੇ ਦੇ ਇਹ ਗੱਲ ਸਭਾ ਨੇ ਐ ਮੰਨਣੀ ਨਹੀਂ ਹੈ ਤੁਸੀਂ ਕਿਰਪਾ ਕਰਕੇ ਹੁਣ ਜਿੰਨੀ ਸਭਾ ਬੈਠੀ ਹੈ ਉਹਨਾਂ ਨੂੰ ਦਿਵ ਦ੍ਰਿਸ਼ਟੀ ਦਿਓ ਸ਼ਕਤੀ ਦਿਓ ਸ਼ਕਤੀ ਹੁੰਦੀ ਹੈ ਗੁਰਸਿੱਖ ਪਿਆਰਿਓ ਤੁਹਾਡੇ ਕੋਲ ਵੀ ਇੱਕ ਸ਼ਕਤੀ ਹੈ ਪੌੜ ਹੈਗੇ ਜੇਬ 'ਚ ਕਿਸੇ ਨੂੰ ਦੇ ਸਕਦੇ ਹੋ ਉਹ ਵਰਤ ਲਓ ਤੁਹਾਡੀ ਸ਼ਕਤੀ ਜ਼ਮੀਨ ਹੈਗੀ ਤੁਹਾਡੇ ਕੋਲ 2 ਵੀਘੇ ਕਿਸੇ ਨੂੰ ਦੇ ਦਿਓ ਤੁਹਾਡੀ ਜ਼ਮੀਨ ਉਹ ਵਰਤ ਕੇ ਸ਼ਕਤੀ ਲੈ ਲੂਗਾ ਵਿਦਿਆ ਤੁਹਾਡੇ ਕੋਲ ਤੁਸੀਂ ਜਿਹੋ ਜਿਹੀ ਸ਼ਕਤੀ ਕਿਸੇ ਕੋਲ ਹੋਵੇ ਉਹ ਕਿਸੇ ਨੂੰ ਦੇ ਸਕਦੇ ਤੇ ਭਗਵਾਨ ਕੋਲ ਸਾਰੀਆਂ ਸ਼ਕਤੀਆਂ ਉਹ ਸਮਰੱਥ ਹੈ ਭਾਈ। ਉਹਦੇ ਵਿੱਚ ਵੱਡੀ ਸ਼ਕਤੀ ਇਹ ਹੈ ਕਿ ਜੜ ਤੇ ਚੇਤਨ, ਚੇਤਨ ਤੋਂ ਜੜ ਬਣਾ ਦੇਵੇ। ਆਪਾਂ ਨੂੰ ਬਣਾਇਆ ਹੋਇਆ ਇਹ ਪੰਜ ਤੱਤ, ਜਿਨ੍ਹਾਂ ਦਾ ਸਾਡਾ ਸਰੀਰ ਬਣਿਆ ਤਾਂ ਜੜ ਹੈ, ਮਿੱਟੀ, ਅੱਗ, ਪੌਣ ਪਾਣੀ, ਆਕਾਸ਼। ਪਰ ਵਾਹਿਗੁਰੂ ਵਿੱਚ ਸ਼ਕਤੀ ਹੈ ਆਪਣੀ ਚੇਤਨ ਸ਼ਕਤੀ ਬਣਾ ਬਖਸ਼ ਕੇ ਮਿੱਟੀ ਉਹ ਤੁਰੀ ਫਿਰਦੀ ਹੈ। ਆਹ ਮਿੱਟੀ ਉਹ ਹੈ ਸਰੀਰ 6 ਫੁੱਟ ਦਾ ਜਿਹੜਾ ਨੱਠਿਆ ਭੱਜਿਆ ਫਿਰਦਾ। ਇਹ ਸਭ ਤੋਂ ਵੱਡੀ ਸ਼ਕਤੀ ਹੈ। ਗੁਰੂ ਗੋਬਿੰਦ ਸਿੰਘ ਨੇ ਇਸੇ ਸ਼ਕਤੀ ਨੂੰ ਲਿਖਿਆ, ਕਤ ਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤ ਹੂੰ ਅਚੇਤ ਹੋਏ ਕੈ ਸੋਭਤ ਅਚੇਤ ਹੋ। ਇਹ ਵਾਹਿਗੁਰੂ ਦੀ ਸ਼ਕਤੀ ਹੈ। ਰਾਮ ਜੀ ਨੂੰ ਵਸ਼ਿਸ਼ ਜੀ ਕਹਿੰਦੇ ਸ਼ਕਤੀ ਦਓ, ਇਹ ਲੋਕ ਵੀ ਦੇਖ ਸਕਣ, ਨਹੀਂ ਇਹਨਾਂ ਨੇ ਮੰਨਣਾ ਨਹੀਂ ਹੈ। ਤੇ ਗੁਰਮੁਖ ਪਿਆਰਿਓ, ਉਹ ਇੰਦਰ ਜਿਹੜਾ ਮਾਣ ਕਰਦਾ ਸੀ ਮੇਰੇ ਵਰਗਾ ਹੈ ਹੀ ਨਹੀਂ, ਬਸ ਦੇਖ ਲਿਆ ਰੱਬ, ਇਹ ਤੋਂ ਬਾਅਦ ਰੱਬ ਹੁੰਦਾ ਕੀ ਹੈ ਇੰਦਰਪੁਰੀ ਤੋਂ। ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ। ਇਹਨੂੰ ਦ੍ਰਿਸ਼ਟੀ ਦੋ, ਭਗਵਾਨ ਰਾਮ ਜੀ ਨੇ ਕਿਰਪਾ ਕੀਤੀ, ਜਿੰਨੀ ਸਭਾ ਬੈਠੀ ਸੀ ਉਹਨਾਂ ਨੂੰ ਦਿਵ ਦ੍ਰਿਸ਼ਟੀ ਦਿੱਤੀ। ਜਦ ਦਿਵ ਦ੍ਰਿਸ਼ਟੀ ਅੰਦਰ ਪੈਦਾ ਹੋਈ, ਉਹ ਪਲਕਾਂ ਦੇ ਥੋੜੇ ਸਮੇਂ ਵਿੱਚ ਹੀ 14 ਵਾਰ ਉਸ ਕੀੜੇ ਨੇ ਜਨਮ ਲੈ ਕੇ ਇੰਦਰ ਦਾ ਰਾਜ ਕੀਤਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਮੁਲਤਾਨ ਵਿੱਚ ਕਾਜੀ ਦੇ ਮੁੰਡੇ ਨੂੰ ਇੱਕ ਪਲਕ ਵਿੱਚ ਲੱਖਾਂ ਪਤਾਲ ਆਕਾਸ਼ ਦਿਖਾਏ ਸੀ, ਲੱਖ ਪਤਾਲ ਆਕਾਸ਼ ਲੱਖ ਅੱਖ ਫਰਕ ਵਿੱਚ ਸਭ ਦਿਖਲਾਈ। ਭਾਈ ਗੁਰਦਾਸ ਜੀ ਦੀ ਬਾਣੀ ਉਹ ਸਾਰੀ ਸਭਾ ਨੂੰ ਦਿਖਾਤਾ ਕਿ ਇੱਕ ਇੰਦਰ, ਉਸ ਵਾਹਿਗੁਰੂ ਦਾ ਅੰਤ। ਇੱਥੇ ਤਾਂ ਕਰੋੜਾਂ ਹੀ ਇੰਦਰ, ਇਹ ਕੀੜਾ ਥਾਪ ਦੇ ਪਾਤਸ਼ਾਹੀ, ਇਹਨੂੰ ਇੰਦਰਪੁਰੀ ਦਾ ਰਾਜ ਤਾਂ ਦਿੱਤਾ ਵਾਹਿਗੁਰੂ ਨੇ ਸਵਰਗ ਦਾ, ਪਰ ਕਰਮ ਚੰਗਾ ਨਹੀਂ ਕੀਤਾ, ਸ਼ੁਭ ਕਰਮ ਨਹੀਂ ਕੀਤੇ, ਭੁੱਲ ਗਿਆ ਉੱਥੇ ਬੈਠ ਕੇ ਰੱਬ ਨੂੰ, ਤੇ ਫਿਰ ਮੁੜ ਕੇ ਕੀੜੇ ਦਾ ਕੀੜਾ ਫਿਰ ਜੂਨੀਆਂ ਵਿੱਚ ਪੈ ਗਿਆ। ਸਾਨੂੰ ਇਹ ਨਹੀਂ ਭਾਈ ਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ, ਸਾਨੂੰ ਵੀ ਚਾਰਕ ਗੱਲਾਂ ਆ ਜਾਣ, ਆਪਾਂ ਵੀ ਭੁੱਲ ਜਾਂਦੇ ਹਾਂ। ਬਾਣੀ ਵਿੱਚ ਲਿਖਿਆ ਹੈ, ਤੁਸੀਂ ਪੜ੍ਹ ਲਿਆ ਕਰੋ ਆਪਣੇ ਖਾਤਰ। ਕੂਪ ਪਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਿਸੇ ਆਰਾ ਪਾਰ ਨਾ ਸੂਝ। ਪੰਜਾਬ ਚੋਂ ਆਏ ਹੋ ਤੁਸੀਂ, ਹਾੜ ਵਿੱਚ ਪੈਂਦਾ ਹੁੰਦਾ ਸੀ ਮੀਂਹ ਪਹਿਲਾਂ 10 ਕਹਾੜ ਨੂੰ, ਗਰਮੀ ਤੋਂ ਬਾਅਦ ਬੜਾ ਤਕੜਾ ਮੀਂਹ ਪੈਂਦਾ ਹੁੰਦਾ ਸੀ, ਫਿਰ ਡੱਡੂ ਨਿਕਲਦੇ ਹੁੰਦੇ ਤੇ ਯਾਦ ਹੋਣੇ ਤੁਹਾਡੇ, ਬੜੇ ਡੱਡੂ ਖੂਹ ਹੁੰਦੇ ਸੀ ਉਦੋਂ। ਫਿਰ ਛਾਲਾਂ ਮਾਰਦੇ ਪਾਣੀ ਮਿਲ ਗਿਆ, ਸਾਰੀ ਸਾਰੀ ਰਾਤ ਗਾਈ ਜਾਂਦੇ ਤੇ ਤੁਹਾਨੂੰ ਪਤਾ ਕਿਤੇ ਸੌਣ ਦਿੰਦੇ ਸੀ ਡੱਡੂ, ਚੱਲਣ ਦੇ ਰਾਗ ਪਰ ਰਾਗ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਕ ਡੱਡੂ ਛਾਲਾਂ ਮਾਰਦੇ ਮਾਰਦੇ ਖੂਹ ਚ ਗਿਰ ਗਿਆ, ਛਾਲਾਂ ਮਾਰਦੇ ਚਬੂਸੀ ਮਾਰੀ ਖੂਹ ਦੇ ਵਿੱਚ, ਖੂਹ ਵਿੱਚ ਅੱਗੇ ਵੀ 5-7 ਉਹਦਾ ਭਾਈਚਾਰਾ ਥਾ, ਇਹ ਹੁੰਦੇ ਹੀ ਡੱਡੂ। ਗੁਰਸਿੱਖ ਪਿਆਰੇ ਉਹ ਗਿਰਿਆ ਸੀ ਨਵਾਂ, ਉਹ ਉੱਥੇ ਵੀ ਛਾਲਾਂ ਮਾਰੇ, ਇੱਕ ਛਾਲ ਮਾਰੀ, ਨਾਸਾਂ ਵੱਜੀਆਂ, ਮਾਉਣ ਦੇ ਨਾਲ ਕੱਠ ਕਪੁੜ ਚੌੜਾ ਹੁੰਦਾ ਖੂਹ, ਦੂਹੀ ਮਾਰੀ ਫੇਰ ਮੱਥਾ ਵੱਜਿਆ, ਤੀਏ ਪਾਸੇ ਨੂੰ ਛਾਲ ਮਾਰੀ ਫੇਰ ਕੰਧ ਨਾ ਵੱਜਿਆ, ਚੌਥੇ ਪਾਸੇ ਨੂੰ ਮਾਰੀ ਫੇਰ ਕੰਧ ਨਾ ਵੱਜਿਆ, 5 ਕੁ ਛਾਲਾਂ ਮਾਰੀਆਂ, ਜਿੱਧਰ ਨੂੰ ਛਾਲ ਮਾਰੇ ਉਧਰੇ ਮੱਥਾ ਵੱਜੇ ਕੰਧ ਨਾਲ, ਕਿਉਂਕਿ ਗੋਲ ਹੁੰਦਾ ਖੂਹ। ਜਾਂ 5 ਕੁ ਛਾਲਾਂ ਮਾਰ ਲਈਆਂ ਨਾ ਆਪਣੇ ਨਾਲ ਦੇ ਪਹਿਰੇ ਡੱਡੂਆਂ ਨੂੰ ਕਹਿੰਦਾ ਨਾ ਜਿਹੜੇ ਵਿੱਚ ਬੈਠੇ ਤੇ, ਉਹ ਕਹਿੰਦੇ ਮੂਰਖੋ, ਕਹਿੰਦਾ ਮੂਰਖਾ ਤੁਸੀਂ ਬੈਠੇ ਹੀ ਰਹਿ ਗਏ, ਮੈਂ ਦੁਨੀਆਂ ਦੇਖ ਆਇਆ, ਅੱਜ ਕੇ ਕੋਲ ਸਤਨਾਮ, ਤੁਸੀਂ ਮੂਰਖੋ ਬੈਠੇ ਹੀ ਰਹਿ ਗਏ, ਮੈਂ ਸੰਸਾਰ ਦੇਖ ਲਿਆ। ਉਹ ਡੱਡੂ ਦੇ ਪਾਦਾ ਖੂਹ ਹੀ ਸੰਸਾਰ ਹੈ, ਉਹਨੇ ਆਖਿਆ ਵਰਲਡ ਦੀ ਬਾਉਂਡਰੀ ਹੈ ਬਸ, ਇਹ ਤੋਂ ਗਾਹਾਂ ਜੱਗ ਹੈ ਨਹੀਂ। ਦੇਖੋ ਇੱਥੇ ਸਮਝ ਬੈਠੇ ਅਸੀਂ ਵਾਹਿਗੁਰੂ ਨੂੰ, ਖੂਹ ਦੇ ਵਿੱਚ, ਕੂਪ ਦੇ ਵਿੱਚ ਉਹ ਕੌਣ ਹੈ ਭਾਈ? ਡੱਡੂ ਡੁੱਡੂ ਨਹੀਂ, ਆਪਾਂ ਹੀ ਹੈ, ਮੈਂ ਵੀ ਵਿੱਚ ਹਾਂ ਤੁਹਾਡੇ। ਇਹ ਸੰਸਾਰ ਰੂਪੀ ਖੂਹ ਵਿੱਚ ਸਾਡਾ ਜੀਵ ਰੂਪੀ ਡੱਡੂ ਗਿਰਿਆ ਵੈ, ਤੇ ਖੂਹ ਵਿੱਚ ਗਿਰੇ ਵੇ ਆਪਾਂ, ਸੰਸਾਰ ਰੂਪੀ ਖੂਹ ਹੈ ਸਾਡਾ ਜੀਵ, ਆਪਾਂ ਡੱਡੂ ਹੈ, ਬਾ ਆਪਾਂ ਵੀ 5 ਕੁ ਛਾਲਾਂ ਮਾਰਦੇ, 10 ਕੁ ਜਮਾਤਾਂ ਪੜ੍ਹ ਗਏ, ਵਿਆਹ ਚੰਗਾ ਹੋ ਗਿਆ, ਸਕੂਟਰ ਮਰੂਤੀ ਕਾਰ ਮਿਲ ਗਈ, ਜੌਬ ਮਿਲ ਗਈ 3, ਬੈਂਕ ਵਿੱਚ ਕਾਪੀ ਬਣ ਗਈ, FDs ਪੰਜਵੀਂ ਫਿਰ ਆਏ ਦੁਆਏ ਦੇ ਚਾਰ ਕੁ ਘਰ ਸਤਿ ਸ੍ਰੀ ਅਕਾਲ ਬੁਲਾਉਣ ਲੱਗ ਗਏ। ਬਸ ਇਹ ਛਾਲਾਂ ਬੱਜ ਗਈਆਂ, ਕਹਿੰਦੇ ਹੁਣ ਜੱਗ ਚ ਗਾਹਾਂ ਹੈ ਕੱਖ ਨਹੀਂ, ਰਾਜ ਕੇ ਅਖੋ ਸਤਨਾਮ। ਇਹ ਪੰਜ ਕੁ ਛਾਲਾਂ ਨੇ ਆਪਣੀਆਂ ਬਸ, ਉਹੀ ਇੰਦਰ ਦੀ ਗੱਲ ਹੈ, ਮੈਂ ਜੋਬਨ ਮੈਂ ਧਨਵੰਤ, ਪਰ ਪਤਾ ਹੀ ਨਹੀਂ ਇੱਥੇ ਉਹਦਾ ਅੰਤ ਵੀ ਪਤਾ ਨਹੀਂ, ਕਿੰਨੀਆਂ ਇੰਦਰ ਪੁਰੀਆਂ ਉਹਦੇ ਦਰ ਤੇ ਉਹਦੀ ਧੂੜ ਵਿੱਚ ਪਈਆਂ ਨੇ, ਕਿਤੇ ਰਾਮ ਰਵਾਲ ਹੈ ਪਤਾ ਹੀ ਨਹੀਂ, ਜਿੰਨੇ ਧੂੜ ਦੇ ਕਿਣਕੇ ਇੰਨੇ ਤੇ ਇੱਥੇ ਰਾਮ ਆਲੇ। ਇੱਕ ਸ਼ਿਵ ਭਏ ਇੱਕ ਗਏ ਇੱਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਹੁਣ ਤੁਲਨਾ ਕਰ ਰਹੇ, ਆਪਣੇ ਮਨ ਵਿੱਚ ਤੁਲਨਾ ਕਰਦੇ ਹੋ, ਜਿੰਨੇ ਅਵਤਾਰ ਪਿੱਛੇ ਹੋਲੇ ਜੁਗਾਂ ਵਿੱਚ ਇੰਦਰ ਬ੍ਰਹਮਾ ਵਿਸ਼ਨੂੰ ਮਹੇਸ਼ ਜਿਨ੍ਹਾਂ ਦੀ ਕਥਾ ਆਊਗੀ ਉਹ ਤਾਂ ਕਿੰਨੇ ਹੀ ਹੈ। ਪਿਆਰ ਨਾਲ ਸੁਣਿਓ ਇੱਕ ਵਚਨ, ਤੁਹਾਨੂੰ ਕਿਸੇ ਗ੍ਰੰਥ ਵਿੱਚੋਂ ਇਹ ਨਹੀਂ ਮਿਲੂਗਾ ਵੀ ਨਾਨਕ ਵੀ ਕਿੰਨੇ ਹੀ ਹੈ। ਇਹ ਗੱਲ ਨਹੀਂ, ਜਿਹੜਾ ਨਿਰਣਾ ਲੈਣਾ ਇਸ ਰਵੱਈਏ ਤੋਂ, ਐਵੇਂ ਨਹੀਂ ਭੱਟਾ ਨੇ ਲਿਖਿਆ, ਤੁਹਾਨੂੰ ਇਹ ਨਹੀਂ ਮਿਲੂਗਾ ਕਿ ਗੁਰੂ ਗੋਬਿੰਦ ਸਿੰਘ ਕਿੰਨੇ ਹੀ ਹੈ, ਨਹੀਂ ਨਹੀਂ, ਬਾਕੀ ਸਭ ਬਣਾ ਬਸ। ਇੱਕ ਸ਼ਿਵ ਜੀ ਚਲਿਆ ਜਾਂਦਾ, ਦੂਹਾ ਆ ਜਾਂਦਾ, ਦੂਹਾ ਜਾਂਦਾ ਤੀਆ, ਇੱਕ ਸ਼ਿਵ ਭਏ ਇੱਕ ਗਏ ਇੱਕ ਫੇਰੇ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਗਿਣਤੀ ਨਹੀਂ ਗੁਰਸਿੱਖ ਪਿਆਰ। ਮੋਨ ਦੀ ਮੁਦਾਰ ਕੇ ਤੇ ਅਸ ਨਾ ਅਵਤਾਰ ਕੇ ਤੇ, ਅਸ ਨੀ ਕੁਮਾਰ ਕੇ ਤੇ, ਕਿਤੇ ਇੱਕੋ ਇਹਨੇ ਇੱਥੇ ਗੁਰਸਿੱਖ ਪਿਆਰ। ਪਰ ਇੱਕ ਸਤਿਗੁਰ ਨਾਨਕ ਦੀ ਗੱਦੀ ਹੈ ਜਿਹਦੀ ਮਹਿਮਾ ਹੋ ਰਹੀ ਹੈ, ਇਹ ਇੱਕ ਗੁਰਸਿੱਖ ਪਿਆਰਿਓ, ਇਹ ਵੀ ਸਮਝ ਲਓ ਇਹ ਇੱਕੋ ਕਿਉਂ ਹੈ, ਇਹ ਗੱਦੀ ਜੁੜੀ ਹੋਈ ਹੋ ਇੱਕ ਨਾਲ ਸਤਨਾ, ਇਹਨੇ ਗੁਰਬਾਣੀ ਇੱਕ ਤੋਂ ਹੀ ਉਚਾਰੀ ਹੈ, ਉਪਦੇਸ਼ ਹੀ ਇੱਕ ਦਾ ਹੀ ਦਿੱਤਾ, ਇੱਕ ਦਾ ਹੀ ਰੂਪ। ਤੇ ਉਹ ਇੰਦਰ ਵਿਚਾਰਾ ਗੁਰਮੁਖ ਪਿਆਰਿਓ ਕਹਿੰਦਾ ਪਾ ਲਿਆ ਅੰਤ, ਇੰਨਾ ਸਮਝਾਉਣਾ ਕੀਤਾ, ਸਮਝਾਉਂਦੀ ਕੁਦਰਤ ਆਪਾਂ ਨੂੰ ਵੀ ਬਹੁਤ ਹੈ, ਬਾਰ ਬਾਰ ਬਾਣੀ ਕਹਿ ਰਹੀ ਹੈ ਗੁਰਮੁਖਾ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਭੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਤੇ ਪਹਿਲਾ ਜਨਮ ਨੀ ਤੇਰਾ, ਐਸੇ ਘਰ ਹਮ ਬਹੁਤ ਵਸਾਹੇ। ਇੱਥੇ ਅੰਤ ਪਾਉਣਾ ਚਾਹੁੰਦੇ ਅਸੀਂ। ਉਹ ਇੰਦਰ ਬਾਲਾ ਦੀ ਬਾਣੀ ਹੁਣ ਬਚਨ ਕਰਦੀ ਹੈ, ਇੰਦਰ ਨੂੰ ਮਾਣ ਸੀ, ਬਸ ਇੰਦਰਪੁਰੀ ਤੋਂ ਗਾਹਾਂ ਕੋਈ ਚੀਜ਼ ਨਹੀਂ ਹੈ, ਨਾ ਕੋਈ ਰੱਬ ਹੈ ਨਾ ਕੋਈ ਜੱਗ ਹੈ, ਮੈਨੂੰ ਜੋ ਕੁਝ ਰੱਬ ਨੇ ਦੇ ਦਿੱਤਾ ਬਸ। ਜਦ ਸਾਹਮਣੇ ਦਿਖਾਇਆ ਦਿਵ ਦ੍ਰਿਸ਼ਟੀ ਨਾਲ ਕਿ ਇੱਕ ਕੀੜੇ ਤੋਂ ਇੰਦਰ, ਇੰਦਰ ਤੋਂ ਕੀੜਾ, ਫਿਰ ਕੀੜੇ ਤੇ ਕੀੜਾ, ਭੁੱਲ ਗਿਆ ਕਿ ਬਸ ਇਹ ਤਾਂ ਕਿਣਕੇ ਹਨ ਸਾਡੀਆਂ ਦਾਤਾਂ ਜਿਹੜੀਆਂ ਪੁਰੀਆਂ ਨੇ, ਉਹਦੇ ਆਕਾਰ ਨੂੰ ਤਾਂ ਕੋਈ ਜਾਣੇ ਨਹੀਂ ਸਕਿਆ। ਜਦ ਇਹ ਗਿਆਨ ਦਿੱਤਾ ਸੀ ਗੁਰਮੁਖ ਪਿਆਰਿਓ, ਫਿਰ ਸਭਾ ਲਾਈ ਇੰਦਰ ਨੇ, ਐਸਾ ਸਾਰੀ ਦੁਨੀਆ ਵਿੱਚੋਂ ਅਮੀਰ ਧਨ ਦੌਲਤ ਕੋਲ, ਫਿਰ ਸਭਾ ਲਾਈ। ਜਦੋਂ ਸਭਾ ਲਾਉਂਦੀ ਹੈ, ਅਸੈਂਬਲੀ ਹੋਵੇ, ਪਾਰਲੀਮੈਂਟ ਹੋਵੇ, ਜਾਂ ਗੁਰਦੁਆਰੇ ਦੀ ਕਮੇਟੀ ਜਦੋਂ ਇਕੱਠੀ ਹੋ ਕੇ ਬੈਠਦੇ ਹੈ, ਬੁਲਾਉਂਦੇ ਹੈ ਕਿ ਮੀਟਿੰਗ ਕਰਨੀ ਹੈ, ਕੋਈ ਮਸਲਾ ਹੁੰਦਾ, ਤੇ ਇੰਦਰ ਦੇ ਦੇਵਤਿਆਂ ਨੇ, ਰਾਜਿਆਂ ਨੇ, ਛੋਟਿਆਂ ਨੇ, ਉਪਇੰਦਰ ਕਹਿੰਦੇ ਛੋਟੇ ਨੂੰ, ਉਹਨਾਂ ਨੇ ਪੁੱਛਿਆ ਕਿ ਮਹਾਰਾਜ ਜੀ ਅੱਜ ਤੁਸੀਂ ਸਭਾ ਬੁਲਾਈ ਹੈ, ਅੱਜ ਕਾਰਨ ਕੀ ਹੈ? ਕਾਰਨ ਹੁੰਦਾ ਜਦੋਂ ਇਜਲਾਸ ਹੁੰਦਾ ਨਾ, ਕੋਈ ਮਤੇ ਪਾਸ ਹੁੰਦੇ ਨੇ, ਇਸ ਸਭਾ ਦਾ ਇਜਲਾਸ ਦਾ ਮਤਾ ਕੀ ਹੈ? ਹੱਥ ਬੰਨ ਕੇ ਇੰਦਰ ਖੜਾ ਹੋ ਗਿਆ, ਕਹਿਣ ਲੱਗਾ ਬਈ ਕੋਈ ਮਤਾ ਨਹੀਂ, ਇੱਕ ਬੇਨਤੀ ਹੈ ਮੇਰੀ, ਪ੍ਰਵਾਨ ਕਰ ਲੋ, ਮੈਂ 100 ਸਾਲ ਇੰਦਰਪੁਰੀ ਦਾ ਰਾਜ ਛੱਡ ਕੇ ਬਾਹਰ ਜਾਣਾ, ਤੁਸੀਂ ਪ੍ਰਬੰਧ ਸਾਂਭਿਓ। ਛੋਟੇ ਇੰਦਰ ਨੂੰ ਕਹਿੰਦਾ, ਜਿਵੇਂ ਜਾਣ ਲੱਗਿਆ ਤਹਿਸੀਲਦਾਰ ਛੋਟੇ ਨੂੰ ਚਾਰਜ ਦੇ ਜਾਂਦਾ, ਤੁਸੀਂ ਸਾਂਭੋ ਮੈਂ ਜਾਣਾ। ਤੇ ਸਾਰੀ ਸਭਾ ਹੈਰਾਨ ਹੈ ਕਿ ਜਾਣਾ ਕਿੱਥੇ ਹੈ? ਦੇਖੋ ਇੰਦਰ ਦੀ ਕਿੱਥੇ ਬਿਰਤੀ ਸੀ ਕਿ ਮੇਰੇ ਨਾਲ ਗਾਂ ਕੋਈ ਹੈ ਹੀ ਨਹੀਂ, ਪਾ ਲਿਆ ਅੰਤ ਵਾਹਿਗੁਰੂ ਦਾ। ਜਦ ਪਤਾ ਲੱਗਿਆ ਇੰਦਰਪੁਰੀ ਤਾਂ ਇੱਕ ਕਿਣਕਾ ਵੀ ਨਹੀਂ ਉਹਦੇ ਸਾਹਮਣੇ, ਇਹੋ ਜਿਹੇ ਤਾਂ ਕਰੋੜਾਂ ਉਹਦੀ ਧੂੜੀ ਵਿੱਚ ਪੁਰੀਆਂ ਰੁਲਦੀਆਂ ਫਿਰਦੀਆਂ। ਫਿਰ ਹੱਥ ਬੰਨ ਕੇ ਕਹਿੰਦਾ, ਮੈਨੂੰ 100 ਸਾਲ ਦੀ ਛੁੱਟੀ ਤੇ ਜਾਣਾ ਕਿੱਥੇ ਹੈ? ਕਹਿੰਦਾ, ਇਹ ਵੀ ਨਹੀਂ ਦੱਸਣਾ, 100 ਸਾਲ ਬਾਅਦ ਆਊਂਗਾ, ਤੁਸੀਂ ਰਾਜ ਕਰੋ ਸੁਰਗ ਦਾ। ਕਹਿੰਦੇ ਹੈ ਨਹੀਂ ਜਾਣ ਦਿੰਦੇ, ਤੂੰ ਬਾਦਸ਼ਾਹ ਹੈ ਮਾਲਕ ਹੈ, ਦੱਸੇ ਬਿਨਾਂ ਕਿੱਥੇ ਜਾਵੇਂਗਾ। ਕਹਿੰਦਾ ਜਾਣਾ ਵੀ ਇਕੱਲੇ ਨੇ, ਕਿਸੇ ਸੇਵਾਦਾਰ ਨੂੰ ਨਹੀਂ ਜਾਣਾ। ਹੁਣ ਐਡਾ ਵੱਡਾ ਬਾਦਸ਼ਾਹ ਕਦੇ ਇਕੱਲਾ ਤੁਰਦਾ ਦੇਖੇ? ਇੱਥੇ ਤਾਂ ਸਾਡੇ ਸੰਤ ਨਹੀਂ ਇਕੱਲੇ ਤੁਰਦੇ, ਸੰਤ ਇੱਕ ਬਦੂਖਾ ਇੱਕ ਹੀ ਹੋਣੀ ਹੈ। ਅਜਿਹੇ ਕੋਲ ਸਤਨਾਮ ਦੇਖਿਓ, ਪੰਜਾਬ ਵਿੱਚ ਜਾ ਕੇ ਦੋ ਗੱਡੀਆਂ ਮੂਹਰੇ ਜੀਪਾਂ ਦੀਆਂ ਭਰੀਆਂ ਵੀ ਹੈ, ਉੱਪਰ ਨੂੰ ਚੱਕੀਆਂ ਵੀ ਹੈ ਬਦੂਖਾਂ ਵੀ, ਉੱਪਰ ਤੇ ਕੋਈ ਬੰਬ ਡਿੱਗਣ ਲੱਗੇ, ਦੋ ਪਿੱਛੇ ਟੂ ਟੂ ਕਰਦੀਆਂ ਨੱਠੀਆਂ ਫਿਰਦੀਆਂ, ਸਾਧਗਿਰੀ ਦੀ ਪੱਟੀ ਮੇਜ਼ ਕਰਤੀ ਇਹਨਾਂ ਹੁਣ ਦੇ ਉੱਠਿਆ ਹੋਏ ਨੇ ਗੁਰਮੁਖ ਪਿਆਰਿਓ। ਇਹ ਪਤਾ ਕੌਣ ਉਹਨੇ ਇਹਨਾਂ ਨੂੰ ਮੇਰੇ ਵਰਗਿਆਂ ਨੂੰ ਬਾਣੀ ਵਿੱਚ ਕਿਹਾ, ਜੈਸੇ ਭਾਦੋ ਖੂਨ ਬਰਾਜ ਤੂੰ ਦਿਸਤੇ ਖਰੀ ਉਤਾਵਲੀ। ਇਹ ਤੁਹਾਡੇ ਘਰ ਦੇ ਪ੍ਰਮਾਣ ਹੈ, ਆਪਣੇ ਖੂਹਾਂ ਨੂੰ ਯਾਦ ਕਰੋ। ਭਾਦੋ ਦੇ ਵਿੱਚ ਖੁੰਭ ਜੰਬਦੀ ਹੁੰਦੀ ਸੀ ਆਪਣੇ ਖੂਹਾਂ ਤੇ ਖੁੰਭ, ਸ਼ਾਮ ਨੂੰ ਉਸ ਖੇਤ ਵਿੱਚੋਂ ਆਓ ਉੱਥੇ ਕੁਛ ਨਹੀਂ ਸੀ ਹੁੰਦੀ, ਸਵੇਰਿਓ ਜਾਓ ਐਡੀ ਖੜੀ ਹੁੰਦੀ ਸੀ ਰਾਤ ਰਾਤ। ਬਸ ਦੁਪਹਿਰੇ ਦੀ ਰੋਟੀ ਖਾਣ ਲੱਗੋ ਹੈ ਨੀ, ਅੱਜ ਕਿਹਾ ਕੋ ਸਤਨਾਮ ਉਹ ਹਾਰਾ ਉਹ ਪ੍ਰਮਾਣ ਦੱਸਦਾ, ਜੈਸੇ ਭਾਂਦੋ ਖੂੰਬਰਾ ਜਿਵੇਂ ਭਾਂਦੋ ਦੀ ਖੁੰਭ ਹੁੰਦੀ ਹੈ, ਘੰਟਿਆਂ ਚ ਜੰਮਦੀ ਹੈ, ਘੰਟਿਆਂ ਚ ਜਵਾਨ, ਘੰਟੇ ਚ ਖਤਮ। ਇਹ ਮੇਰੇ ਵਰਗੇ ਖੁੰਬਾਂ ਵਾਂਗ ਉੱਠਦੇ ਆ, ਬਸ ਖੁੰਬਾਂ ਵਾਂਗ ਬਹਿ ਜਾਂਦੇ, ਕਿਉਂਕਿ ਖੜਨ ਦੀ ਸ਼ਕਤੀ ਨਹੀਂ ਹੁੰਦੀ, ਆਪਣੀ ਕਮਾਈ ਤਾਂ ਕੋਈ ਹੁੰਦੀ ਨਹੀਂ, ਬੜੀ ਲਲਾ ਲਲਾ ਹੁੰਦੀ ਹੈ। ਦਰਬਾਰ ਵਿੱਚ ਵੀ ਜਦੋਂ ਜਾਣਗੇ ਪੰਜ ਸੱਤ ਮੂਹਰੇ ਪੰਜ ਚਾਰ ਪਿੱਛੇ, ਕਿ ਪਤਾ ਲੱਗ ਜਾਵੇ ਸੰਗਤ ਨੂੰ ਫਲਾਣਾ ਆਇਆ। ਦੇਖੋ ਕਿੰਨੀ ਮੈਂ ਸਾਡੇ ਵਿੱਚ ਬੜੀ ਹੈ ਗੁਰਮੁਖ ਪਿਆਰਿਓ, ਤੇ ਕੁਛ ਪਹਿਲੇ ਹੀ ਚਮਚੇ ਬੈਠੇ ਹੁੰਦੇ ਵਿੱਚ, ਉਹ ਕੀਰਤਨ ਨਹੀਂ ਦੇਖਦੇ, ਕਥਾ ਨਹੀਂ ਦੇਖਦੇ, ਆਏ ਦੇ ਨਾਲ ਹੀ ਜਕਾਰੇ, ਕਿਉਂਕਿ ਕਾਰਗਿਲ ਦੀ ਜੰਗ ਜਿੱਤ ਕੇ ਆਇਆ ਨਾ, ਅੱਜ ਕਿਹਾ ਖੁਲਸਾ ਤੇ ਨਾ ਵੇਖੋ ਡੇਰੇ ਤੇ ਉੱਠ ਕੇ ਤੂੰ ਆਇਆ, ਕਿਸੇ ਦਾ ਸੁੱਖਾ ਪੀਤਾ ਵੈ, ਕਿਸੇ ਦਾ ਛਤਰ ਧਾਰਾ ਚੱਕਿਆ ਵੈ, ਤੇ ਜਕਾਰੇ ਛੱਡਣ ਵਾਲਿਆਂ ਨੂੰ ਸੰਗ ਨਹੀਂ ਆਉਂਦੀ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਕਥਾ ਕੀਰਤਨ ਹੋ ਰਿਹਾ, ਕਿੰਨਾ ਵਿਘਨ ਪਾਉਂਦੇ ਹੋ ਤੁਸੀਂ ਜਕਾਰੇ ਛੱਡ ਕੇ ਵਿੱਚ। ਪਰ ਸਾਡੀ ਰੋਵੇ ਕਿ ਸੰਗਤ ਨੂੰ ਪਤਾ ਲੱਗ ਜਾਵੇ ਫਲਾਣਾ ਆਇਆ ਵੀ ਬੜਾ ਬੜਾ ਸੰਤ ਹੈ, ਬੜੇ ਬਾਡੀ ਗਾਰਡ ਨੇ ਇਹਦੇ, ਬਹੁਤ ਇਹਦੇ ਸ਼ਰਧਾਲੂ ਨੇ, ਕਿੱਥੇ ਮੈਂ ਵਿੱਚ ਫਸ ਗਏ ਗੁਰਸਿੱਖ ਪਿਆਰਿਓ। ਮਾਨ ਨੇ ਮਾਰ ਲਿਆ ਹਰਨਾਕਸ, ਮਾਨ ਨੇ ਦਰਜੋਧਨ ਕੀ ਪਾਤ ਖੋਈ, ਸਾਡੇ ਸਾਹਮਣੇ ਨੇ ਗੱਲਾਂ, ਫੇਰ ਨੀ ਅਸੀਂ ਸਮਝੇ। ਤੇ ਪਿਛਲੇ ਤੁਕ ਵਿੱਚ ਕਹਿ ਦਿੱਤਾ, ਜਿਨ ਮਾਣ ਕੀਆ ਸੋ ਬਚਿਆ ਨਾ ਕੋਈ। ਇੱਥੇ ਤਾਂ ਜਿਹਨੇ ਹੋਮੇ ਕੀਤਾ ਕੋਈ ਦਿਖਦਾ ਤੁਹਾਨੂੰ? ਬਾਣੀ ਨੇ ਕਹਿ ਤਾ, ਇਹ ਤਾਂ ਬੂਰ ਹੈ ਪਾਣੀ ਦਾ, ਲੱਭ ਬਣਾਹੇ ਮਾਣ ਸਾਹਿਬ ਜੀ ਪਾਣੀ ਬੂਰ, ਆਪਣੀ ਇੱਜ਼ਤ ਦਾ, ਆਪਣੀ ਧਨ ਦੌਲਤ ਮਾਣ ਦਾ ਜੋ ਲੋਭ ਕਰੇਗਾ ਮੈਨੂੰ ਚੰਗਾ ਕਹਿਣ, ਮੈਨੂੰ ਵੱਡਾ ਕਹਿਣ, ਉਹ ਬਸ ਪਾਣੀ ਦੇ ਬੂਰ ਵਾਲੀ ਉਹ ਗੱਲ ਹੁੰਦੀ ਹੈ। ਪਾਣੀ ਦਾ ਬੂਰ ਕਦੇ ਜਮਿਆ ਦੇਖਿਆ? ਪੱਛਮਾ ਚੱਲ ਗਈ ਵਿਚਾਰਾ ਪੂਰਬ ਕੰਨੀ ਖੜਾ ਹੁੰਦਾ, ਪੂਰਾ ਚੱਲ ਪਿਆ ਪੱਛਮ ਕੰਨੀ ਖੜਾ ਹੁੰਦਾ, ਮਾ ਇੱਕੋ ਬੁੱਲਾ ਲੈ ਜਾਂਦਾ ਕੰਢੇ ਨਾਲ ਲਾ ਦਿੰਦਾ, ਬਸ ਜਿਹੜੇ ਹੰਕਾਰ ਮੱਤੇ ਹੁੰਦੇ ਇੱਕੋ ਬੁੱਲਾ ਢਾ ਕੇ ਢੇਰੀ ਕਰ ਦਿੰਦਾ। ਬਾਣੀ ਪੜਿਆ ਸੁਣਿਆ ਕਰੋ, ਵਿਚਾਰਿਆ ਕਰੋ। ਮਹਾਰਾਜ ਕਹਿੰਦੇ ਉੱਚਾ ਚੜੈ ਸੋ ਪਵੈ ਪਿਆਲ, ਧਰਨ ਪੜੈ ਤਿਸ ਲੱਗੈ ਨਾ ਪਾਲ। ਜਿਹੜਾ ਉੱਚਾ ਹੈ ਉਹੀ ਗਿਰ ਕੇ ਨੀਵਾਂ ਆਉ ਨਾ, ਜਿਹੜਾ ਪਹਿਲਾਂ ਹੀ ਧਰਤੀ ਤੇ ਪਿਆ ਉਹਨੇ ਗਿਰਨਾ ਕਿੱਥੇ? ਦੇਖੋ ਕੈਸੇ ਪ੍ਰਮਾਣੇ, ਧਰਨ ਪੜੈ, ਜਿਹੜਾ ਪਹਿਲਾਂ ਹੀ ਨੀਵਾਂ ਹੈ ਉਹ ਗਿਰੂਗਾ ਕਿੱਥੋਂ? ਗਿਰਦਾ ਹਮੇਸ਼ਾ ਉੱਚਾ ਹੀ ਹੇਠ ਨੂੰ ਆਉਂਦਾ ਹੁੰਦਾ ਗਿਰ ਕੇ। ਖੱਬਲ ਵਿਚਾਰਾ ਧਰਤੀ ਤੇ ਹੀ ਪਿਆ, ਗਾਹ ਗਿਰੂਗਾ ਕਿੱਥੇ? ਖੋ ਸਤਨਾਮ, ਉਹ ਤਾਂ ਪੇ ਇੰਨਾ ਨੀਵਾਂ ਹੋ ਜਾਣਾ ਕਿ ਗਿਰੇ ਹੀ ਨਾ। ਇਹ ਪ੍ਰਮਾਣ ਹੈ, ਉੱਚਾ ਚੜੇਗਾ ਤੇ ਇੱਕ ਦਿਨ ਗਿਰਨਾ ਹੀ ਹੈ। ਜਿੰਨਾ ਉੱਚੇ ਤੋਂ ਕੋਈ ਗਿਰੇ ਉਨੀਆਂ ਹੀ ਹੱਡੀਆਂ ਜ਼ਿਆਦਾ ਟੁੱਟਦੀਆਂ, ਉਨਾ ਹੀ ਚਕਨਾ ਚੂਰ ਹੁੰਦਾ। ਇਹ ਜਿੰਨੇ ਉੱਚੇ ਕਹੋਗੇ ਜਿੱਦਣ ਗਿਰਨਾ ਫਿਰ ਰਹਿਣਾ ਵੀ ਕੱਖ ਨੀ ਕੋਲ ਬਸ। ਮਹਾਰਾਜ ਕਹਿੰਦੇ ਨੀਵਾਂ ਨੀਚਾ ਨੀਵਾਂ ਨਿਮਰਤਾ, ਉਹ ਐਡਾ ਵੱਡਾ ਇੰਦਰ ਜੀ ਦਾ ਪ੍ਰਮਾਣ ਦਿੱਤਾ ਸਤਿਗੁਰਾਂ ਨੇ, ਜਿਹੜਾ ਭੁੱਲ ਗਿਆ ਮੈਨੂੰ ਹੁਣ ਰੱਬ ਦੀ ਕੀ ਲੋੜ ਹੈ, ਰੱਬ ਕੋਈ ਹੋਰ ਹੁੰਦਾ ਮਹੀ ਹੈ। ਇੰਦਰਪੁਰੀ ਨਾਲ ਰੱਬ ਦਾ ਦਰਬਾਰ ਕੀ ਹੁੰਦਾ? 33 ਕਰੋੜ ਦੇਵਤਾ ਆ ਕੇ ਮੈਨੂੰ ਮੱਥੇ ਟੇਕਦੇ, ਤੇ ਰੱਬ ਦੇ ਤਾਂ ਸਾਰੇ ਤਿੰਨੇ ਦੇਵਤੇ, ਮੇਰਾ 33 ਕਰੋੜ ਹੈ। ਐਡਾ ਮਾਣ इंद्र ने भी अंत पाना चाहिया कि बस खत्म है काम बापे हाथ बनी खड़ा गुरसिख प्यारे हो कहिंदा जाना है पर किसे नु नाल नहीं ले जाना सेवादार कहिंदे तू इंद्रपुरी दा राजा तैनू कल्ले नु किवें भेज दिए कहिंदा कल्ले ने जाना है जाना किथे है सुनदे हुण इंद्र कहना मैं 100 साल उथे रहना है जिथे संगत जुड़दी होवे नाम जपदे होण उस संगत दा जिथे लंगर पकदा हो न सुनियो इंद्र जी दा नाम आया है उस लंगर दियां 100 साल में लकड़ियां ढोणियां आज के आखो सतना ये बाणी विच ऐवें नहीं ओ संगत किथे है नाम किथे है जिन्ने भटकेंदे ओ गुरु अर्जन जी तेरा दरबार है ओ गुरु नानक दा दर है जब तक बराबर दी चीज मसाल नहीं दऊंगा थानू परख नहीं आनी है गद्दी की है ए गुरु कर है की ओ फिर 100 साल इंद्रपुरी नू छड के गुरु दे दर ते आउंदा है गुरु अर्जन ऐसे गद्दी ते बैठे हो तुसी जेड़ा मान करदा सी मैं तो वड्डा ही कोई नहीं दुनिया विच देख लिया मैं रब दा अंत पा लिया जब बजियां ठोकर फिर 100 साल आके लंगर दिया लकड़ा ढोंदा इंद्रपुरी दा बादशाह लंगर विचों जंगल विचों लकड़ा लियाउणियां मिलन आए प्यारे आउणा ही सी 100 साल हो गया मुड़िया नहीं जद वेख्या पैरां विच ब्याईयां खून चले कपड़े पाटे होए बुरा हाल लकड़हाड़ा बढ़िया वया मिट्टी नाल सारी देह भरी होई रोपे देख के देवते कहंदे महाराज आ हाल तेरा किथे मोती पैर विच बिछदे सी किथे सूआ पैर विच किथे हीरे जवाहरातां दे हार तुहाडे इंद्रपुरी विच ते किसे आजे पाटे कपड़े लीरो लीर इंद्र ने जवाब जेड़ा दत्ता सी ओ सुन लियो कहना मैं दसना नहीं तुहानू ये हाल थोड़ा चिर मेरे ना लकड़ियां ढो के वेखो फिर आनंद दा पता लगूगा अज के आखो सा फिर थानू पता लगू ये पाटे कपड़े की ने ये पैरां विच सूआ बजियां की ने ये मिट्टी पई की है ते इंद्रपुरी की है ये अपने खातर ने थोड़ा चिर करके देखो गुरु के लंगर दी सेवा मांझ के देखो भांडे बह के देखो गुरु दे चरणा विच पूंजे फिर थानू पता लगे के कोठियां की ने ते गुरु घर की है फिर पता लगे सोने चांदी दे गहने की ने ते झूठे भांड्यां दी झूठ की है जद आपने परखिया ही नहीं तो पता किवें लगू उन्हें इंद्र ने परख लिया सब कुछ सब तो वड्डी दौलत तिन्ने चीजा उहदे कोल जोबन धन प्रभता सुंदरता भी बहुत धन भी बहुत ते इज्जत भी बहुत तिन्ना विच शांति नहीं मिली भटकदा फिरिया कहिंदा ढो लकड़ियां तुहानू पता लगे ये मेरा उपरला शरीर ना तुसी देखो जेड़ी शांति है गुरु के लंगर दी सेवा गुरु अर्जन दे दरबार दी संगत इथे दिया लकड़ियां ढोनिया ते बैठ के सकना प्रसादा गुरु नानक दे दर ते ए तुसी रह के वेखो देवतियां नूं कहिंदा फिर गुरसिख प्यारे हो गए कथा आऊगी गुरु रामदास महाराज दे पिछले दिन फिर सने देवतियां आप इंद्रपुरी ते इंद्र ने सरोवर दी सेवा की थी कार सेवा दे टोकरे ढोए छने राणियां देवी देवते असी भुल के गुरसिख प्यारे हो ऐसी वस्ता साड़ी आई है प्रमाण क्यों दते ने ए हुण दस रहे ने परखण खातर कि ब्रह्मपुरी की है इंद्रपुरी की है शिवपुरी की है गुरु नानक दा दर की है जब तक बराबर ना चीज खड़ी होवे परख नहीं होया कर दी ताही महाराज ने प्रमाण दते ने पुराने कि थानू पता लग जावे असली की है नकली की है जे गरारी है एक की पता लगू ਦੋ ਹੋਣ ਜਦੇ ਇੱਕ ਦੂਜੀ ਨੂੰ ਆਪੇ ਦੱਸ ਦੂਗੀ ਵੀ ਨਕਲੀ ਕਿਹੜੀ ਹੈ ਅਸਲੀ ਕਿਹੜੀ, ਉਹਦਾ ਰੰਗ ਰੋਗਨ ਉਹਦੀ ਬਨਾਵਟ

0: ਉਹਨਾਂ ਈਸਾਈਆਂ ਨੇ ਆਪਣਾ ਦੁੱਖ ਰੋਇਆ।
1: ਭਲੇ ਮਹਾਰਾਜ ਸੁਮਤ ਬਖਸ਼ਣ ਇਹਨਾਂ ਨੂੰ, ਇੰਦਰਪੁਰੀ ਵਰਗੇ ਭੁੱਲੇ ਗੁਰਮੁਖ ਪਿਆਰੇ। ਉਹ ਕੱਲ ਤੁਸੀਂ ਕਥਾ ਸੁਣੀ ਸੀ ਕਿੱਡੇ ਕਿੱਡੇ ਦੇਵੀ ਦੇਵਤੇ ਕਦੋਂ ਭੁੱਲਦਾ, ਜਦੋਂ ਆਪਣੇ ਆਪ ਨੂੰ ਕੋਈ ਬੰਦਾ ਸਮਝਣ ਲੱਗ ਜਾਂਦਾ ਮੈਂ ਹੈਗਾ। ਇਹ ਸਭ ਤੋਂ ਵੱਡੀ ਭੁੱਲ ਹੈ ਗੁਰਮੁਖ ਪਿਆਰੇ, ਇਹ ਤੋਂ ਬਚੀਏ। ਜਦ ਤੈਨੂੰ ਆਪਣਾ ਆਪ ਯਾਦ ਆਊਗਾ ਉਦੋਂ ਰੱਬ ਨੂੰ ਭੁੱਲੇਗਾ, ਜਦ ਰੱਬ ਯਾਦ ਆਊਗਾ ਆਪਣੇ ਆਪ ਨੂੰ ਭੁੱਲੇਗਾ। ਅਸੀਂ ਥੋੜੀ ਜਿਹੀ ਖਿਚੜੀ ਜੀ ਬਣਾਈ ਫਿਰਦੇ ਹਾਂ, ਨਾਲੇ ਤਾਂ ਕਹਿੰਦਾ ਮੈਂ ਸੁਖਮਨੀ ਪੜ੍ਹਦਾ, ਨਾਲੇ ਕਹਿੰਦਾ ਮਨ ਟਿਕ ਜਾਵੇ। ਸੁਖਮਨੀ ਤਾਂ ਰੱਬ ਦਾ ਰੂਪ ਹੈ, ਜਪ ਜੀ ਤਾਂ ਪਰਮਾਤਮਾ ਦਾ ਰੂਪ ਹੈ, ਇੱਕ ਇੱਕ ਅੱਖਰ ਗੁਰੂ ਗ੍ਰੰਥ ਸਾਹਿਬ ਦਾ ਵਾਹਿਗੁਰੂ ਦਾ ਸਰੂਪ ਹੈ। ਤੂੰ ਆਪਣਾ ਆਪ ਯਾਦ ਕਰੀ ਬੈਠਾ, ਤੈਨੂੰ ਰੱਬ ਕਿੱਥੇ ਯਾਦ ਆਊ? ਭੁੱਲ ਆਪਣੇ ਆਪ ਨੂੰ, ਕੋਈ ਚੀਜ਼ ਤੁਹਾਡੀ ਬਾਹਰ ਗਿਰ ਗਈ ਟੋਲ ਨਾ ਜਾਣੇ, ਤਾਂ ਦੇਖੋ ਗੁਰਮੁਖ ਪਿਆਰੇ ਨਾਲੇ ਘਰ ਰਹੋ ਤੇ ਨਾਲੋਂ ਬਾਹਰੋਂ ਟੋਲ ਲਿਓ। ਜੇ ਤੁਸੀਂ ਗੁਆਚੀ ਹੋਈ ਚੀਜ਼ ਨੂੰ ਲੱਭਣਾ ਤਾਂ ਘਰ ਛੱਡਣਾ ਪਊਗਾ, ਬਾਹਰ ਨਿਕਲਣਾ ਪਊਗਾ। ਅਸੀਂ ਕਹਿੰਦੇ ਘਰ ਵਿੱਚ ਬੈਠੀ ਬੱਸ ਸਟੈਂਡ ਤੇ ਗਿਰੀ ਹੋਏ ਬਟੂਏ ਨੂੰ ਟੋਲ ਲਈਏ, ਅੱਜ ਕਿਹਾ ਕੋ ਸਤਨਾਮ। ਤੂੰ ਆਪਣਾ ਘਰੇ ਨੀ ਛੱਡਿਆ ਹਿਰਦਾ ਸਰੀਰ ਰੂਪੀ, ਤੈਨੂੰ ਰੱਬ ਕਿੱਥੋਂ ਮਿਲਣਾ? ਇਹ ਜਿਹੜੀ ਮਾਇਆ ਪ੍ਰਭਤ ਇੰਦਰਪੁਰੀ ਵਰਗੇ ਭੁਲਾਤੇ, ਮਹਾਰਾਜ ਕਹਿੰਦੇ ਸਿੱਖੋ ਛੱਡੋ ਉਹਨਾਂ ਪੁਰੀਆਂ ਨੂੰ। ਕੀ ਸੁਣਿਆ ਸੁਖਮਨੀ ਵਿੱਚ ਤੁਸੀਂ? ਹੁਣ ਸੁਣੋ ਇੰਦਰ ਦਾ ਪ੍ਰਮਾਣ, ਸ਼ਾਇਦ ਬਚਨ ਹਿਸਾਬ ਵਿੱਚ ਤੁਹਾਡੇ ਨਾਂ ਆਇਆ ਹੋਵੇ। ਇੰਦਰ ਦਾ ਦਰਬਾਰ ਨਿਤ ਸੁਣਦੇ ਹੋ ਸੁਖਮਨੀ ਵਿੱਚ, ਪਾਰ ਜਾ ਤੇ ਘਰ ਕੋ ਨਾਮ ਤਾਮ ਧੇਨ ਹਰ ਹਰ ਗੁਣ ਗਾਮ। ਪਾਰ ਜਾ ਰੁੱਖ ਇੰਦਰ ਨੂੰ ਦਿੱਤਾ, ਉਹਦੇ ਬਾਗ ਵਿੱਚ ਖੜਾ ਇੰਦਰਪੁਰੀ। ਕਾਮ ਧੇਨ ਗਊ ਇੰਦਰ ਨੂੰ ਦਿੱਤੀ ਹੈ, ਉਹਦੇ ਦਰਵਾਜੇ ਚ ਖੜੀ ਹੈ। ਪਾਰ ਜਾ ਰੁੱਖ ਉਹਦੇ ਹੇਠ ਖੜ ਕੇ ਜੋ ਵੀ ਮੰਗੋ ਕਲਪ ਤਰ ਉਹੀ ਪੂਰਾ। ਕਾਮ ਧੇਨ ਗਊ ਕੋ ਜਾ ਕੇ ਜੋ ਵੀ ਮੰਗੋ ਉਹੀ ਕਾਮਨਾ ਪੂਰੀ। ਮਹਾਰਾਜ ਨੇ ਖੰਡਨ ਨਹੀਂ ਕੀਤਾ, ਇਹ ਦੋ ਗੁਣਨਾ ਵਿੱਚ ਹੈਗੇ। ਪਰ ਹੁਣ ਦੇਖੋ ਸਿੱਧੀ ਪੰਜਾਬੀ, ਉਹ ਦੋਵੇਂ ਇੰਦਰਪੁਰੀ ਵਿੱਚ ਹੈ। ਕਾਮ ਧੇਨ ਗਊ ਵੀ ਇੰਦਰਪੁਰੀ ਚ, ਤੇ ਗੁਰਮੁਖ ਪਿਆਰਿਓ ਪਾਰ ਜਾਤ ਰੁੱਖ ਵੀ ਇੰਦਰਪੁਰੀ ਚ। ਮੈਨੂੰ ਹੁਣ ਤੁਸੀਂ ਦੱਸੋ ਵੀ ਤੁਹਾਡੇ ਕਮੈਂਟਰੀ ਵਾਲੇ ਚੋਂ ਕੋਈ ਇੰਦਰਪੁਰੀ ਜਾਊਗਾ ਮੰਗਣ? ਜੇ ਕੋਈ ਉੱਥੇ ਜਾਵੇ ਤਾਂ ਕਾਮ ਧੇਨ ਫਲ ਦਊ, ਜੇ ਇੰਦਰਪੁਰੀ ਤੱਕ ਕੋਈ ਪੁੱਜੇ ਤਾਂ ਪਾਰ ਜਾਤ ਰੁੱਖ ਤੋਂ ਮੰਗੇ, ਕੌਣ ਜਾਊਗਾ? ਆ ਤੁਹਾਡੀ ਅਮਰੀਕਾ ਚੰਦਰਮਾ ਤੇ ਗਈ ਹੈ, ਇੰਦਰਪੁਰੀ ਚ ਨਹੀਂ ਜਾ ਸਕਦੀ, ਫਿਰ ਸਾਨੂੰ ਕੀ ਫਾਇਦਾ ਹੋਊਗਾ ਉਹਦੀ ਪੁਰੀ ਵਿੱਚ? ਹੋਣ ਗਈਆਂ ਚੀਜ਼ਾਂ ਤੇ ਤੁਹਾਨੂੰ ਦੇਖੋ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਵਈਏ ਚੱਲ ਰਹੇ ਨੇ, ਤੁਹਾਨੂੰ ਛਡਾ ਤਾਂ ਇੰਦਰਪੁਰੀ ਤੋਂ ਖੇੜਾ। ਨਾ ਉੱਥੇ ਜਾ ਸਕੀਏ ਨਾ ਚੀਜ਼ਾਂ ਲੈ ਸਕੀਏ, ਤੇ ਤੁਹਾਨੂੰ ਇੱਥੇ ਹੀ ਆ। ਗੁਰੂ ਤੇਰਾ ਦਰ ਕੈਸਾ ਹੈ, ਕੈਸੀ ਸ਼ੋਭਾ ਬਖਸ਼ੀ ਹੈ ਸਾਨੂੰ, ਤੁਹਾਨੂੰ ਇੰਦਰਪੁਰੀ ਵਿੱਚ ਜਾਣ ਦਾ ਲੋੜ ਨਹੀਂ ਕਿ ਕਾਮ ਧੇਨ ਗਊ ਨੂੰ ਟੋਲੀਏ, ਪਾਰ ਜਾਤ ਰੁੱਖ ਨੂੰ ਟੋਲੀਏ। ਤੁਸੀਂ ਪਾਰ ਜਾਤ ਹਰ ਕੋ ਨਾਮ, ਆ ਜਿਹੜੀ ਬਾਣੀ ਤੁਹਾਨੂੰ ਦੱਸੀ ਹੈ ਨਾ ਵਾਹਿਗੁਰੂ ਦਾ ਨਾਂ, ਇਹੀ ਕਲਪ ਤਰ ਬਿਰਖ ਹੈ, ਇਹੀ ਪਾਰ ਜਾਤ ਹੈ। ਇਹ ਕੈਸਾ ਗੁਰੂ ਦਿੱਤਾ ਸਾਨੂੰ? ਜੋ ਮੰਗ ਹੈ ਠਾਕਰ ਆਪਣੇ ਤੇ, ਉਹ ਪਾਰ ਜਾਤ ਤੋਂ ਵੀ ਜੋ ਵੀ ਮੰਗਿਆ ਜਾਂਦਾ ਉਹ ਦਿੰਦਾ, ਪਰ ਮੰਗੂ ਕਿਹੜਾ? ਜਿਹੜਾ ਉੱਥੇ ਜਾਊ ਉਹ ਮੰਗੂ। ਤੁਹਾਨੂੰ ਇਸ ਧਰਤੀ ਤੇ ਹੀ ਗੁਰੂ ਅਰਜਨ ਦਾ ਦਰ ਦੇ ਦਿੱਤਾ।

ख निरपौ निर्वैर अकाल मूल

ਜਾਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਨਨ ਸਕੈ ਮਹਿਮਾ ਜੋ ਤੁਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਪਾਪ ਲਹੋ ਤੁਮ ਕਥਾ ਸੁਧਾਰੀ ਹਮ ਨ

ਤੇਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ

हर जाप न छाडो एक करी मथुरा जन को प्रभु दीन दयाल है संगत श्री।

ਗੁਰ ਪੇਟਿਆ ਪਾ ਬ੍ਰਹਮ ਹਰ ਪੜ ਭੁਜ ਸਮਰਦਾ ਗੁਰ ਪੇਟਿਆ ਪਾ ਬ੍ਰਹਮ ਹਰ ਪੜ ਭੁਜ ਸਮਰਦਾ ਗੁਰ ਪੇਟਿਆ ਪਾ ਬ੍ਰਹਮ ਹਰ ਪੜ ਭੁਜ ਸਮਰਦਾ ਗੁਰ ਪੇਟਿਆ ਪਾ ਬ੍ਰਹਮ ਹਰ ਪੜ ਭੁਜ ਸਮਰਦਾ ਨਾਨਕ ਪਾਇਆ ਸੋ

I'm going to go to the hospital.

ਬਾਬਾ ਨੇ ਕੋਈ ਨਹੀਂ ਆ।

0: ਜੀ ਗੁਰੂ ਗੋਬਿੰਦ ਸਿੰਘ ਜੀ ਹਰ ਕੇ ਹਰ ਹਰ ਮੇਰਾ ਮਤ ਸਾਹੀ ਸਾਹੀ
1: Oh my God.

ਮਿਲਿਆ ਮਾਹੀ ਹਾਂਜੀ

ਉਹ ਸੰਗ ਫੇਰ ਉਹ ਰੰਗ ਲਾਗਾ ਅੰਨ ਲਾਲ ਫੇਰ ਉਹ ਆਜ ਹਮਾਰੇ ਗ੍ਰਹਿ ਪਸੰਦ

Why should you?

ਖੇਲ ਤੇਰੇ ਦੋਹੇ ਆਇਆ ਭਗਤ ਕਰਤ ਨਾਮਾ ਪਕੜੇ ਉਠਾਇਆ ਹਾਂਜੀ

ਕਿਸਨ ਕਹੀਏ ਨਾਨਕਾ ਸਭ ਕਿਛ

ਪੌੜੀ ਵੱਡੇ ਕੀਆਂ ਵਡਿਆਈਆਂ।

ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੇਰੇ ਘਰ ਆਨੰਦ ਵਧਾਈ ਸੁਧ ਘਰ, ਵੱਡੀ ਵੱਡਾ ਪਾਰ ਤੇਰਾ ਮਰਤ ਦਾ, ਰੰਗ ਰੰਗ ਅਨੇਕ ਨਜਾ ਪੰਖਰ ਜੀਆ ਅੰਦਰ ਜੀਓ ਸਭ ਕਿਛ ਜਾਣ, ਸਭ ਕਿਛ ਤੇਰੇ ਮਤ ਤੇਰੇ ਘਰ ਆਨੰਦ ਮਾਨ ਮਹੱਤਾ ਤੇ ਸਰਬ ਕਲਾ ਭਰਪੂਰ। ਹਾਂ ਹਾਂ ਹਾਂ ਹਾਂ ਕਲਾ ਭਰਪੂਰ ਜਿਸੇ ਜਤ ਕਰਦਾ ਨਾਨਕ ਦਾ ਸੰਗਦਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਕੋਈ ਪਾਪ ਪਏ ਸਭ ਪਾਉ।

हर चरणी चितलाए उस तत्त करो।

कल्प प्रभ अस्थिर कही और श्री गुरु नानक जप सही।

都来

后边

अलख रंग ना उतर नानक रंग ना उतर नानक रंग ना उतर नानक रंग

ਸੱਜਣ ਮੈਂਦਾ ਰੰਗਲਾ ਸੱਜਣ ਮੈਂਦਾ ਰੰਗਲਾ ਉਹ ਸੱਜਣ ਮੈਂਦਾ ਰੰਗਲਾ

नानक रंग ना उतरे, नानक रंग ना उतरे, नानक रंग ना उतरे।

मन रंगो बड पाखियो, मन रंगो बड पाखियो, मन रंगो बड पाखियो।

Bye.

हर गुण गाए Bye.

हर जस श्रवन सुनावना तुदे आवत मेरा मन तन हरिया हर जस तुम संग का।

मिल सज्जन हर गुण गाए, मिल सज्जन हर गुण गाए, हीर हीर मिल बेदया

वाहे गुरु वाहे गुरु मेरे गोविंदा।

गुण गावा तृप्त मन होए गुण गावा

सब दुख निवारण हा बगी हा प्रयोग करे जल प्रेम

नाम से नाए।

ਸਾਥੀਆ ਕਾਲੀ

सतगुर कै बल जाऊं सतगुर कै बल जाऊं बिन सतगुर हर नाम न

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵੰਦਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ।

ਹਰ ਨਾਮ ਧਨ ਅਮਰ ਨਿਰਮਲ ਅਤਿ ਅਪਾਰ ਗੁਰ ਕੈ ਸ਼ਬਦ ਭਰੇ ਭੰਡਾਰ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਹਰ ਨਾਮ ਧਨ ਨਿਰਮਲ ਅਤਿ ਅਪਾਰਾ

ਕੋ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਗੋਟੀ ਗੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਉ ਅਪਾਰ ਅੱਖ ਹੈ ਮੰਗੈ ਦੇਹ ਦੇ ਦਾਤ ਕਰੀ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਬੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇ ਵਿਆਦਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਰਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਾਈ ਕਰੀ ਜੇ ਤੀਸਰ ਠੋ ਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਨਿਵਾਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਏ ਕਹੇ ਜਸ ਕੀਰਤ ਜਗ ਲਏ ਜੇ ਤੈਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਹੇ ਕੀਟਾਂਦਰ ਕੀਟ ਕਰ ਦੋਸ਼ੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾ ਅੰਦ ਸੁਣਿਆ ਮੁਖ ਸਾ ਲਾਹਣ ਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਸ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋਹ ਝੂਟਾ ਨਾ ਖਾਏ ਮੰਨੈ ਜਮ ਕੈ ਸਾਧ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸੰ ਪ੍ਰਗਟ ਜਾਈ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਐਸਾ ਦਾਰ ਮੰਨੈ ਤਰੈ ਧਾਰੇ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦੁਰਗਾ ਮਾਨ ਪੰਚੇ ਸੋਹੇ ਦਰ ਦਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਦੌਲ ਧਰਮ ਦਇਆ ਕਾ ਪੂਤ ਸੰਤੋਖ ਸਾਭ ਰੱਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਜਿਆਰੂ ਦਬਲੇ ਉਪਰ ਕੇਤਾ ਪਾਰੂ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਦਾਨ ਸਵਾਲ ਰੂਪ ਗੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇਕੋ ਗਵਾਓ ਦਿਸਤੇ ਹੋਏ ਲੱਖ ਦਰੀਆਓ

ਨਾਨਕ ਹੁਕਮੀ ਆਵਾ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮਨਾਹੀ ਕੋਇ ਬਿਨ ਗੁਣ ਕੀਤੇ ਭਗਤ ਨਾ ਹੋਇ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿ ਰੁਤੀ ਮਾਂ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡ ਦੀ ਜੇ ਉਗਾ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲਿਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਂ ਨਾ ਕੋਈ ਜਾ ਕਰਤਾ ਸਿਰ ਠੀਕਾ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਾ ਲਾਈ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਾ ਆਪਾਂ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੜ ਕੋੜ ਕਪਾਲ ਥੱਕੇ ਵੇਦ ਕਹਿਣ ਗਵਾਤ ਸਾਸੇ ਡਾਰਾਂ ਕਣਕ ਤੇ ਬਾਸਲੂ ਕਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਬਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲ ਆਹੀ ਸਾਲ ਆਏ ਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹ ਪਵੇ ਸਮੁੰਦਰ ਨਾ ਜਾਣੀਆਂ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਗੀੜੀ ਸੁਲ ਨਾ ਉਗਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਰਦੀ ਗਾਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਬਾਰਾ ਵਾਰ ਅੰਤ ਕਾਰਨ ਕਿਤੇ ਬਿਲ ਰਾਹੇ ਜਾ ਕੇ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਬੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਦਿਲ ਨਾ ਤਮਾਈ ਕਿਤੇ ਮੰਗੈ ਜੋਧ ਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਗਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਆਈ ਖਾਏ ਕਿਤਿਆਂ ਦੁਖ ਪਊ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬਨ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ

ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ ਦਾ ਨਿਖੀ ਅਸਰ ਗਵਾਰ ਗਵਾਰ ਸੂਦਰ ਗਿਆ ਜਿਤਨਾ ਸਰ ਸਮਾਲੇ ਵਾਜੇ ਨਾ ਦੇਨੇ ਕ ਸੰਸਾਰ ਕਿਤੇ ਵਰਣਹਾਰੀ ਕਿਤੇ ਰਾਗ ਪੁਰਸ਼ ਕਹੀ ਅਨ ਕਿਤੇ ਗਾਵਣਹਾਰੀ ਗਾਵੇ ਤੁਨ ਪੌਣ ਬਸੰਤਰ ਗਾਵਰ ਤਰਨਵਾਰੀ ਗਾਵੇ ਚਿਤਕੁਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਅੰਦਰ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਹੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਇਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ।

ਮੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇਮ ਜਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਬਾਦ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਜੋੜੀ ਧਿਆਨ ਕੀ ਕਰੇ ਬਭੂਤ ਖਿੰਦਾ ਕਾਲ ਕੁਆਰੀ ਕਾਇਆ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸੈ ਆਦੇਸ਼ ਆਦਿ ਨੀਰਾ ਨਾਦ ਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦੈ ਭੰਡਾਰਨ ਗੜਗੜ ਵਜ ਨਾਦੁ ਆਪ ਨਾਥ ਨਾਥੀ ਸਭ ਜਾਨ ਕੀ ਦਿਸ ਜਬਰਾ ਸਾਧ ਸੰਯੋਗ ਬਜੋਗ ਕਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦਿ ਨੀਰ ਨਾਦ ਨਾਥ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋਗ ਛਪਾਇਆ ਸੁ ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸ ਆਦੇਸ਼ ਆਦਿ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪਉ ਲੱਖ ਹੋਵੈ ਲੱਖ ਹੋਵੈ ਲੱਖ ਵੀਸੋ ਲੱਖ ਲੱਖ ਗਿੜਾ ਆਖੀਆਂ ਏਕ ਨਾਮ ਜਗਦੀਸ਼ ਇਤਰਾ ਪਦ ਪਵੜੀਆਂ ਚੜੀਆਂ ਯਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਸਰਦੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੋਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ ਗਚ ਪਗਾਹੀ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਇਹੋ ਕਰਮ ਕੇਤੇ ਪਵਨ ਪਾਣੀ ਬੈ ਸੰਤਰ ਕੇਤੇ ਗਾਨ ਮਹੇਸ਼ ਕੇਤੇ ਵਰਮੈ ਕਾਟ ਕੜੀਆਂ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤਬੁਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਬਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਖੇਤੀਆਂ ਸੁਰਤੀ ਸੇਵਕ ਕਹਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਲ ਮਨੋਦ ਗੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਘਾਟ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਈ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਜਿੱਥੇ ਘੜੀ ਹੈ ਸੁਰਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਜਨਮੈ ਰਾਮ ਰਹੇ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨਾ ਕਥਨੇ ਜਾਹੀ ਨਾ ਉਹ ਮਰਹਿਣ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਪ੍ਰਭੰਡ ਜੇ ਕੋ ਵਸਤ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜੋ ਹੁਕਮ ਦਿਵੈ ਦਿਵਕਾਰ ਵੇਖੈ ਵਿਵਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਦ ਬਹਾਰਾ ਤੀਰਥ ਸੁਨਿਆਰ ਹਰਨ ਮਤ ਵੀ ਦਸਿਆਰ ਭਉ ਖਲਾਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਦਿੱਤ ਢਾਲ ਘੜੀਐ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਤ ਜਸਰਾਧ ਦਾਈ ਦਾਇਆ ਖਿਲੈ ਸਗਲ ਜਾਗਤ

ਸ੍ਰੀ ਵਾਹਿਗੁਰੂ ਜੀਓ ਪੰਜਾਬ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਛਪੈ ਛੰਦ ਦਾ ਪ੍ਰਸਾਦ ਚੱਕਰ ਚਿਹ ਨਰ ਵਰੰਜਾ ਤਿਆਰ ਬਾਦ ਨਹਿਣ ਜੈ ਰੂਪ ਰੰਗ ਅਰ ਦੇਖ ਬੇਖ ਗੂ ਕਹਿ ਨਾ ਸਕਦ ਕਹੇ ਅਜਲ ਮੂਰਧਨ ਭਾਵ ਪ੍ਰਕਾਸ਼ ਅਮਿਤੋ ਕਹਿ ਜੈ ਕੋਟ ਇੰਦਰ ਨਾਰਾਇਣ ਸਾਹਿਬ ਸ਼ਾਨ ਗੁਣ ਜੈ ਤਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਾਇ ਦਉ ਤਬ ਸਰਵ ਨਾਮ ਕਥਾ ਕਵਣ ਕਰਮ ਨਾਮ ਵਰਨਤ ਸਮਤ ਭੁਜੰਗ ਪਰਿਆਤ ਛੰਦ ਨਮਸਤਵੰਗਾ ਕਾਲੇ ਨਮਸਤਵੰਗ ਕਰਬਾਲੇ ਨਮਸਤੰਗਾ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਕਾਲੇ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮਗ ਨਮਸਤੰਗ ਧਰਮਗ ਨਮਸਤੰਗ ਨਾਮ ਨਮਸਤੰਗ ਤਾਮੰਗ ਨਮਸਤੰਗ ਜੀਤੇ ਨਮਸਤੰਗ ਬੀਤੇ ਨਮਸਤੰਗ ਬਾਹੀ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ

ਭੂਤੇ ਨਮਾਜ਼ ਸੰਗ ਅਜੂਪੇ ਨਮਾਜ਼ ਸੰਗ ਨਿਰਤ ਨਾਮ ਨਿਰ ਕਰਮੇ ਨਮਾਜ਼ ਸੰਗ ਨਿਰ ਭਰਮੇ ਨਮਾਜ਼ ਸੰਗ ਨਿਰ ਦੇਸੇ ਨਮਾਜ਼ ਸੰਗ ਨਿਰ ਬੇਸੇ ਨਮਾਜ਼ ਸੰਗ ਨਿਰ ਨਾਮੇ ਨਮਾਜ਼ ਸੰਗ ਨਿਰ ਕਾਮੇ ਨਮਾਜ਼ ਸੰਗ ਨਿਰ ਦਾਤੇ ਨਮਾਜ਼ ਸੰਗ ਨਿਰ ਖਾਤੇ ਨਮਾਜ਼ ਸੰਗ ਨਿਰ ਦੂਤੇ ਨਮਾਜ਼ ਸੰਗ ਭੂਤੇ ਨਮਾਜ਼ ਸੰਗ ਅਲੋਕੇ ਨਮਾਜ਼ ਸੰਗ ਅਸੋਕੇ ਨਮਾਜ਼ ਸੰਗ ਨਿਰ ਦਾਪੇ ਨਮਾਜ਼ ਸੰਗ ਸਾਪੇ ਨਮਾਜ਼ ਸੰਗ ਪਰਮਾਨੇ ਨਮਾਜ਼ ਸੰਗ ਦਾਨੇ ਨਮਾਜ਼ ਸੰਗ ਅਗਾਹੀ ਨਮਾਜ਼ ਸੰਗ ਅਬਾਹੀ ਨਮਾਜ਼ ਸੰਗ ਦਰਵਰਗੇ ਨਮਾਜ਼ ਸੰਗ ਸਰਗੇ ਨਮਾਜ਼ ਸੰਗ ਪ੍ਰਭੋਗੇ ਨਮਾਜ਼ ਸੰਗ ਸਜੋਗੇ

ਨਮਾਜ਼ ਸੰਗ ਅਗੰਮੇ ਨਮਾਜ਼ ਤਾਸਰ ਅੰਮੇ ਨਮਾਜ਼ ਸੰਗ ਜਲਾਸਰੀ ਨਮਾਜ਼ ਸੰਘ ਨਰਾਸਰੀ ਨਮਾਜ਼ ਸੰਘ ਜਾਤੇ ਨਮਾਜ਼ ਸੰਘ ਅਬਾਤੇ ਨਮਾਜ਼ ਸੰਘ ਮਜਬੇ ਨਮਾਜ਼ ਦਾਸਤਾ ਜਬੇ ਆਦੇਸ਼ ਸੰਘ ਆਦੇਸ਼ ਨਮਾਜ਼ ਸੰਘ ਭੇਸੇ ਨਮਾਜ਼ ਸੰਗ ਨਿਰਤਾਮੇ ਨਮਾਜ਼ ਸੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਨਮਾਜ਼ ਦਾਸਤ ਦੇਵੈ ਨਮਾਜ਼ ਸੰਗ ਅਪੇਵੈ ਨਮਾਜ਼ ਸੰਘ ਜਨਮੇ ਨਮਾਜ਼ ਸੰਘ ਸੁਭਾਨਵੇਂ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਾਲ ਕਾਲੇ ਨਮਾਜ਼ ਦਾਸ ਦਿਆਲੇ ਨਮਾਜ਼ ਸੰਗ ਵਰਣੇ ਨਮਾਜ਼ ਸੰਘ ਮਰਣੇ ਨਮਾਜ਼ ਸੰਘ ਜਰਾਰੰਗ ਨਮਾਜ਼ ਸੰਘ ਕਰਤਾਰੰਗ ਨਮੋ ਸਰਬ ਤੰਦੇ ਨਮੋ ਅਸਤੰਦੇ ਨਮਾਜ਼ ਸੰਘ ਨਿਰਸਾਕੇ ਨਮਾਜ਼ ਸੰਘ ਨਿਰਭਾਕੇ ਨਮਾਜ਼ ਸੰਘ ਰਹੀਮੇ ਨਮਾਜ਼ ਸੰਘ ਕਰੀਮੇ ਨਮਾਜ਼ ਸੰਘ ਅਨੰਤੇ ਨਮਾਜ਼ ਸੰਘ ਮਹਾਂਤੇ ਨਮਾਜ਼ ਦਾਸ ਰਾਗੇ ਨਮਾਜ਼ ਸੰਘ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਭੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਬਾਨ ਬਾਨੇ ਨਮੋ ਬਲ ਬਲ ਨਮੋ ਖਿਆਂਤ ਰੂਪੇ ਨਮੋ ਪਰਮ ਸਤੰਗ ਸਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਆਰੂਪ ਹੈ ਅਨੂਪ ਹੈ ਜੂਹਾਂ ਪੂਹਾਂ ਲੇਖਾਂ ਪੇਖਾਂ ਨਾਮ ਹੈ ਕਾਮ ਆਦੇ ਹੈ ਪਿਆ ਜੀਤਾਂ ਪੀਤਾ ਹੈ ਤਰਮਾਨ ਅਨਧਾਨ ਤਰਵਰਗਾਂ ਸਰਗਾਂ ਨੀਲਾ ਨਾਦਾ ਜਿਹਾ ਜਾਵਦਾ ਜਨਮ ਵਰਣ ਪੂਤਾ ਵਰਣ ਗਾਂਝਾ ਪਾਂਝਾ ਚੂਝਾ ਜਾਂਝਾ ਮੀਕਰ ਫੀਕਾ ਤੰਦ ਬੰਦ ਹੈ ਨਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਜਹਾ ਅਨੰਤ ਹੈ ਮਹੰਤ ਅਲੀਕਾ ਨਰਸਰੀਕਾ ਨਿਰਲੰਬ ਹੈ ਸੰਭ ਹੈ ਗਾਮਾ ਜਾਮਾ ਭੂਤਾਂ ਸੂਤਾਂ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ ਜੀਤਾ ਪੀਤਾ ਵਾਹਿਗਾ ਹੈ ਮਾਨ ਅਨਦਾਨ ਅਨੇਕਾ ਫਰੀ ਕਾ ਭਜੰਗ ਪ੍ਰਿਆਧਿਅੰਬ ਨਮੋ ਸਰਵ ਮਾਨੇ ਸੁਹਾਸਤੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਗਾਉਣੇ ਨੰਗੀ ਅਨਾਥੀ ਨਿਰਸੰਗੀ ਪਰਮਾਥੇ ਨਮੋ ਭਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੀ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਵਦ ਪਾਦੇ ਅਨੰਗੀ ਅਨਾਮੇ ਸਮਾਜ ਸਮਾਧੀ ਸਰੂਪੇ ਪ੍ਰਭੰਗੀ ਪਰਮਾਤਮਾ ਸਮਾਜ ਦੇਵ ਬੁੱਧੇ ਅਲੰਕਾਰ ਮਿਲਣੇ ਅਨੰਗੀ ਅਨਾਮੇ ਤ੍ਰਿਭੰਗ ਸਮਾਧੀ ਸਰੂਪੇ ਪ੍ਰਭੰਗੀ ਪਰਮਾਤੇ ਸਮਾਧੀ ਪ੍ਰਭੂਤੇ ਕਲੰਕੰ ਬਿਨਾ ਨੇਕ ਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬਿਰਦੇ ਨਮੋ ਸਸਤ੍ਰ ਪਾਣੀ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਵੇਖੀਏ ਪਰਮੀ ਭੋਗੀਏ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੋਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਰ ਤੰਗ ਸ਼ਨਾਨੇ ਨਮੋ ਮੰਤਰ ਮੰਤਰੰ ਨਮੋ ਯੰਤਰ ਯੰਤਰੰ ਨਮੋ ਇਸ਼ਟੇ ਇਸ਼ਟੇ ਨਮੋ ਦੰਦਰ ਤੰਤਰੰ ਸਦਾ ਸਚਦਾਨੰਦ ਸਤਰੰਗ ਪ੍ਰਣਾ ਸ੍ਰੀ ਗਿਰੀਮਲ ਗਨੰਦਾ ਸਦਾ ਸਚਦਾਨੰਦ ਸਰਵੰਗ ਪ੍ਰਣਾ ਸ੍ਰੀ ਅਨੂਪੇ ਰੂਪੇ ਸਮਾਜ ਤਲਨੇ ਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਦੂਰ ਦਰਦੰਗ ਅਗੰਗੋਗ ਹਰਤਾ ਪਰੰਗ ਪਰਮ ਪਰਮੇਸ਼ਵਰੰਗ ਪਰੋਸ਼ ਪਾਲੰਗ ਸਦਾ ਸਰਬਦਾ ਅਸਿੱਧ ਦਾਤਾ ਦਿਆਲੰਗ ਅਸ਼ੇਦੀ ਅਪੇਦੀ ਅਨਾਮੰਗ ਅਕਾਲੰਗ ਸਮਾਜ ਤੋਂ ਬਰਾਜੀ ਸਮਾਪ ਦਾਸਮੰਗ ਤੇਰਾ ਜੋਰ ਜਾਜਰੀ ਸ਼ੰਭ ਜਲੇ ਹੈ ਥਲੇ ਹੈ ਪੀਤਾ ਵੇ ਪ੍ਰਭੂ ਅਜੂਹਾ ਦੇ ਸਭੇ ਸਹਿ ਭਜੰਗ ਪ੍ਰਿਆਦ ਸ਼ੰਭ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਵ ਮਾਨੇ ਸਮਾਜ ਦਿਨ ਦਾਨੇ ਨਮਾਜ਼ ਤੋਂ ਅੰਦਰਨਾਥੇ ਨਮਾਜ਼ ਤੁੰਗ ਪਰਮਾਥੇ ਨਮਾਜ਼ ਤੁੰਗ ਗੰਜੇ ਨਮਾਜ਼ ਤੁੰਗ ਪੰਜੇ ਨਮਾਜ਼ ਤੁੰਗ ਕਾਲੇ ਨਮਾਜ਼ ਤੁੰਗ ਪਾਲੇ ਨਮਾਜ਼ ਤੁੰਗ ਨਮੋ ਸਰਬ ਦੇਸੇ ਨਮੋ ਸਰਬ ਪੇਸੇ ਨਮੋ ਰਾਜ ਰਾਜ ਨਮੋ ਸਾਜ ਸਾਜ ਨਮੋ ਸਾਹ ਸਾਹ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਯੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਬੀਜੇ ਸਮਾਧੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮੰਗ ਪ੍ਰਣਾਸੀ ਚਰਪਟ ਛੰਦ ਦਉ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਜਲ ਭੋਗੇ ਅਜਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਾ ਕਰਮੰਗ ਸਰਬੰਗ ਦਾਤਾ

ਆਮੋ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖੋ ਆਦਿ ਪੁਰਖ ਉਧਾਰ ਮੂਰਤਿ ਜੋ ਨਾਦ ਸੇਖ ਦੇਸ ਔਰ ਨਾ ਪੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦੇਸਾ ਵੇਸਾ ਹੋਈ ਫੈਲਿਓ ਨਿਰਾਗ ਨਾਮ ਕਾਮ ਵਿਹੀਨ ਪੇਖਤ ਦਮ ਹੂੰ ਨਹਿ ਜਾਹੀ ਸਰਵ ਮਾਨ ਸਰਵ ਧਰਮਾਨ ਸਹਿ ਮੰਦ ਦਾਹੇ ਏਕ ਮੂਰਤ ਅਨੇਕ ਦਰਸ਼ਨ ਕਿੰਗ ਰੂਪ ਅਨੇਕ ਖੇਲ ਖੇਲਾ ਖੇਲ ਖੇਲ ਅਨੰਤ ਕੋ ਫਰੇਕ ਦੇਵ ਪੇਵ ਨ ਜਾਨੀ ਜੇ ਬੇਦੌਰ ਕਤੇਵ ਰੂਪ ਰੰਗ ਨ ਜਾਤ ਪਾਤ ਸੁਜਾਨੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰੁ ਜਨਮ ਮਰਨ ਵਹੀਨ ਚੱਕਰ ਬਕਰ।

പ്രസാവല ശാന്ത തവ പ്രസാദ് നമോ നർക്കനാശേ സുദൈവം പ്രകാശേ നംഗംഗ സ്വരൂപേ ഭംഗം ഭൂതേ പ്രമാദം പ്രമാതേ സദാ സർവസാധേയ ഗാസ്വരൂപേ നിർവാദ ഭൂതേ അനംഗീയ നാമേ നിർഭംഗി ദൃഗാമേ നൃപംഗി സ്വരൂപ സർവംഗി അനുപേന പുത്രന പുത്രന സത്രന മിത്ര ന താതന മാതന ജാതന പാതയ നൃസാകം ശ്രീകാമിതോമികായ സുദൈവം പ്രവാഹ ജയ ഭഗവതി ശാന്ത തവ പ്രസാദ് ਕਿਜਾਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਾਸ ਲਗਨਾਮ ਹੈ ਕਿ ਸਾਹਿਬ ਨੂੰ ਆ ਗਏ ਉਸ ਨੂੰ ਜਰਾ ਗਏ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਿੰਦਾ ਹੈ ਕਿ ਰਾਜ ਕਰਿਆਉਂਦਾ ਹੈ ਕਰੀਮ ਨੂੰ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਕਰੀਮ ਨੂੰ ਖਰਾਜ ਹੈ ਗਰੀਬ ਨਿਵਾਜ ਹੈ ਹਰੀ ਫਲ ਸਕਾਨ ਹੈ ਰਾਜ ਲਪਕਾਨ ਹੈ ਕਾਲਾ ਕੰਗ ਵਰਨਾ ਹੈ ਸਮਾਸਲ ਨਿਵਾਸ ਹੈ ਅਗੰਜ ਲਗਨੀਮ ਹਰ ਜਾਇ ਕਰੀਮ ਹੈ ਸਮਾਸਲ ਜਵਾਹੇ ਕਿ ਸਾਹਿਬ ਕਰਾਏ ਕਿ ਨਰਕੰਗ ਵਰਨਾ ਹੈ ਬਹਿਸਤੁਲ ਨਿਵਾਸ ਹੈ ਹੇ ਸਰਵਲਗਵਾਨ ਹੈ ਮੇ ਸੁਲਰਵਾਨ ਹੈ ਤਮਾਮ ਉਲਤਮੀਜ ਹੈ ਸਮਾਸਤਲ ਅਧੀਜ ਹੈ ਪਰੰਗ ਪਰਮੀਸ ਹੈ ਸਮਾਸਤਲ ਅਧੀਸ ਹੈ ਆਦੇਸ਼ ਲਾਲੇਖ ਹੈ ਮੇ ਸੁਲ ਭੇਖ ਹੈ ਜਮੀਨ ਉਲ ਜਮਾ ਹੈ ਮੀ ਕਲਮਾ ਹੈ ਕਰੀਮਲ ਕਮਾਲ ਹੈ ਕਿ ਜਦੋਂ ਜਮਾ ਲੈਂਗੇ ਚਲੰਗ ਪ੍ਰਕਾਸ਼ ਹੈ ਕਿਵੇਂ ਤੋ ਸੁਭਾਸ ਹੈ ਕਿ ਅੱਜ ਵਿਸਰੂਪ ਹੈ ਕਿਵੇਂ ਤੋ ਵਿਭੂਤ ਹੈ ਕਿਵੇਂ ਤੋ ਬਸਾਏ ਕਿ ਆਦਮ ਪ੍ਰਵਾਹੇਂਗੇ ਕਿ ਅਚਲੰਗ ਨੰਗ ਹੈ ਕਿਵੇਂ ਤੋ ਭੰਗ ਹੈ ਮਦ ਪਾਰ ਛੰਦ ਤਬ ਪ੍ਰਸਾਦ ਮੋਨ ਮਨ ਪ੍ਰਣਾਮ ਗੁਰੂ ਗਨ ਬਦਾਮ ਹਰ ਭਰੇ ਕਾਂਜੂ ਹਰ ਨਰ ਪਰ ਪੰਜ ਗਨ ਗਨ ਪ੍ਰਣਾਮ ਮੋਨ ਮਨ ਸਲਾਮ ਹਰ ਨਰ ਖਾਂਡੂ ਪਰ ਨਰ ਮੰਡ ਅਨ ਪਵਨ ਆਸ਼ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨਸ ਜੇ ਅੰਗ ਆਸਨ ਅਪੰਗ ਉਪਮਾ ਪਾਰ ਗਤ ਮਿਤ ਉਧਾਰ ਜਲ ਥਲ ਮੰਡ ਦੇਸ ਵਿਸ ਅਭੰਡ ਜਲ ਥਲ ਮਹੰਤ ਦੇਸ ਵਿਸ ਬੇਅੰਤ

ਨਾਮ ਸ੍ਰੀ ਵਾਹਿਗੁਰੂ ਜੀ ਪਾਤਸ਼ਾਹ ਦਸਵੀਂ ਕਬਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਦ ਕੀ ਇੱਛਾ ਸਭ ਚਰਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਦਵਾਰਾ ਹਮਰੇ ਦੋਸ਼ ਸਬਦ ਮੁਕਾਵੋ ਆਪ ਹਾਥ ਦੇ ਮੋਹ ਬਚਾਵੋ

ਸਮਾਸ਼ਾੜਗੁਜ ਵਰਨਾ ਤਿਆਉ ਜੋ ਵਰ ਜਾਉ ਸੋ ਤੁਮ ਤੇ ਪਾਉ ਸੇਖ ਮਾਰੇ ਤਾਰੀ ਹੈ ਜਨ ਚੁਨ ਸਤਰ ਮਾਰੇ ਮਾਰੀ ਹੈ ਆਪ ਹਾਲ ਦਾ ਮੁਝ ਵਰਿਆ ਮਰਨ ਕਾਲ ਕਾ ਤਰਾਸ ਨਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀ ਹਸਤ ਜੂ ਕਰੇ ਹੋ ਰੱਛਾ ਰਾਖ ਲਿਓ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦਰਸ਼ਨ ਕੇ ਹੰਤਾ ਤੁਮ ਪੁਰੀ ਜਤ ਕੰਤਾ ਕਾਲ ਪਾਏ ਬ੍ਰਹਮ ਅੰਬ ਅਵਤਰਾ ਕਾਲ ਪਾਏ ਸਿਵ ਜੁਗ ਅਵਤਰਾ ਕਾਲ ਪਾਏ ਕਾਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਿਰਕਾਰ ਹੈ ਤਾਹੀਂ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਤਿਆਂ ਦੇ ਜਸ਼ਨ ਬਜਾਇਓ ਆਦਿ ਅੰਤ ਕੈ ਅਵਤਾਰਾ ਨਮਸਕਾਰ ਤੁਸੀਂ ਕੁਮਾਰੀ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਪਲ ਮੋਹਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਜੇਟੀ ਦੇ ਗੁੰਜਰਿਆ ਸੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣਾ ਘੜ ਘੜ ਕੇ ਬੜ ਬੜ ਕੀ ਜਾਣੇ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਦਰਦ ਦਬ ਦੀ ਅਪਾਰ ਜਬਿਆ ਕਰਖ ਕਰ ਦੋ ਕਵੋਂ ਤੁਮ ਮੈਂ ਮਿਲਤ ਦੇ ਦਰ ਸਵੋਂ ਜੇਤੇ ਬਦਨ ਸ੍ਰੇਠ ਸਭ ਧਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭੀ ਤੇ ਰਤ ਨਿਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਦਾ ਕਾਮੂਡ ਚਾਰਦ ਵੇਦਾ ਜਾ ਕੋ ਬੇਬ ਨਾ ਪਾਵਤ ਵੇਦਾ ਤਾਂ ਕਉ ਕਰ ਬਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕਉ ਕਹਿ ਸਦਾ ਸੇਵੋ ਨਿਰੰਕਾਰ ਕਾ ਜੀਣ ਦਿਨ ਪੈਵੋ

ਕਹੇ ਪ੍ਰਿਧ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜਿਰਜ ਸਿਰਜ ਗਿਨੀ ਵਿੱਚ ਉਤਪਜ ਖਾਨ ਬਹੋਰ ਰਾਜ ਦੀਨੀ ਕਹੋ ਬੂਧ ਰਾਜਾ ਬਾ ਬੈਠਾ ਕਹੋ ਸਮਟ ਭਯੋ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਵਾਰਿਆ ਸਿੱਖ ਸੰਗਰੋ ਦੋਟ ਜਿਤੇ ਉਠ ਵਧ ਬਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਝ ਤਾ ਸਰਣੀ ਪਰੇ ਤਿਨ ਕੇ ਦੋਸ਼ ਦੁਖਤਾ ਵੈ ਮਰੇ ਪੁਰਖ ਜਮਨ ਪਗ ਪਰੇ ਦਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇੱਕ ਵਾਰ ਦਿਆਏ ਹੈ ਦਾ ਕੇ ਕਾਲ ਨਿਕਟ ਨਹੀਂ ਆਏ ਹੈ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਰਹਿੰਦ ਕਾਲਾ ਕਿਰਪਾ ਦ੍ਰਿਸ਼ਟ ਜਾਇਨ ਹਰਿਓ ਤਾਂ ਕੇ ਦਾਵ ਤਨ ਕਮਾ ਹਰਿਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਦਾ ਗਾਵੋ ਹਰੀ ਗੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਲਏ। ਸਾਚੇ ਸਾਹਿਬਾ ਗਿਆਨਾ ਹੀ ਕਰ ਦੇ ਰਾਏ, ਕਰਤਾ ਦੇ ਰਹੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸੁਲਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰਦੇ ਰਹੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਕਰ ਸੁਭਾ ਗਏ, ਕਰ ਸੁਭਾ ਗਏ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਜ ਦੂਤ ਵਸ ਕੀਤੇ, ਕਾਲ ਕੰਟ ਕੁਮਾਰਿਆ, ਸੁਰ ਕਰਮ ਪਾਇਆ ਤੁਦ ਜਨ ਕਾਉ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਜਿਤ ਕਰ ਅਨਹਦ ਵਾਜੇ। ਸਾਚੀ ਲਵੈਬਨ ਦੇ ਨਿਮਾਣੀ, ਦੇ ਨਿਮਾਣੀ ਦੇਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦ ਬਾਅਦ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਉ ਨਾਹੀ, ਸਭ ਲਾਗ ਸਵਾਰੀਆ, ਕਹੇ ਨਾਨਕ ਲਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਿਰਪਾ ਕਰੇ ਕੱਟੇ ਗਿਆਨ ਜਨ।

ਇਹ ਆਨੰਦ ਹੈ ਆਨੰਦ ਗੁਰ ਦੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁੱਲੇ ਫਿਰ ਦਿਸੇ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ

ਅਰੇ ਮਨ ਜਾਣੇ ਅੰਮ੍ਰਿਤ ਗੁਰ ਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਈ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਜੁਗਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਉਠਾ ਜਿਹਨੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਜਾਲਾਂ ਦਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਹੇਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜੇ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਦਿਵ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਦਿਵੇ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਜਿਨ ਕੈ ਮਨ ਵਸਿਆ ਜਿੰਦਰੋ ਲਿਖਿਆ ਆਇਆ ਇੱਕ ਫਿਰ ਇੱਕ ਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਧਿਆਇਆ ਹਰਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ

ਜਿਨੀ ਗੁਰ ਮੁਖਾ ਰੜ ਤੇ ਆਇਆ। ਕਰਮੀ ਸਹਿਜ ਨਾ ਉਪਜੈ ਬਣ ਸਹਿਜੇ ਸਹਿਸਾ ਨਾ ਜਾਈ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀ ਅਮਲੀਨ ਹੈ ਕਿ ਸੰਜਮ ਦੋਧਾ ਜਾਈ ਮਨ ਧੋਵੋ ਸ਼ਬਦ ਲਾਗੋ ਹਰਿ ਸਿਰਹੁ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਈ।

ਹਰ ਹਰ ਨਿਤ ਕਰੇ ਰਸਨਾ ਕਹਿਆ ਕਛੁ ਨਾ ਜਾਣੀ ਜਿਤ ਜਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਿਹੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਇਹ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿਹੜਾ ਉਹ ਸ਼ਿਵ ਸਕਦਾ ਬਬਾਏ ਕਹਿ ਕਰਦਾ ਬੇ ਹੁਕਮਰਦਾਏ ਹੁਕਮਰਦਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਬਲਾਏ ਕਹੇ ਨਾਨਕ ਆਪ ਕਰਤਾ ਪੇ ਹੁਕਮ ਬਜਾਏ ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਧਾ ਸੁੱਧਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਮਨ ਜਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ

ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉਂ ਅਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਰ ਮਾਇਆ ਮਾਇਆ ਗਨ ਸਭ ਏਕੋ ਜਿਹੀ ਕਰਤਾ ਖਿਲਰ ਜਾਇਆ ਜਾਂ ਤਿਸ ਭਾਣਾ ਦਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜ ਦਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਨਾ ਲਿਵਲਾ ਕੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਰਾਏ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਰਸੋਂ ਪੀਏ ਵਿੱਚੋਂ ਆਪ ਜਾਈ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਈ ਹਰ ਆਪ ਅਮੁੱਲ ਕਹਿ ਬਾਗ ਦਿਨਾਂ ਕੇ ਨਾਨਕਾ ਜਿੰਦ ਹਰ ਬੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾ ਰਹਾ ਹਰ ਰਾਸ ਮੇਰੀ ਮਨ ਬਣ ਜਾ ਰਹਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨ ਜਪੋ ਜੀਓ ਲਾ ਘਟਿਓ ਦਿਹਾੜੀ ਇਹ ਧਨ ਦਿਨਾ ਮਿਲਿਆ ਜਿਨ ਹਰ ਪੇ ਭਾਣਾ ਕਹਿ ਨਾਨਕਾ ਰਸ ਮੇਰੀ ਮਨ ਹੋਆ ਬਣ ਜਾ ਰਹਾ ਹੀ ਰਸਨਾ ਤੂੰ ਅੰਦਰਾਸ ਅੰਦਰਸ ਰਾਤ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਈ ਔਰਤ ਕਿਤੇ ਜਿੱਥਰ ਹਰ ਰਸ ਭੱਲੇ ਨਾ ਪਾਏ ਹਰ ਰਸ ਪਾਏ ਭੱਲੇ ਪੀਏ ਹਰ ਰਸ ਬੌੜ ਨਾ ਦ੍ਰਿਸ਼ਣ ਲੱਗ ਆਏ ਕਹੇ ਨਾਨਕ ਹੋਰ ਅੰਦਰਸਾ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰੱਖੀ ਦਾਤੂ ਜਗ ਮੈਂ ਆਇਆ ਮਨ ਚਾਉ ਪਇਆ ਪ੍ਰਭਾਗ ਨੂੰ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਜਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹੇ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਬਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਨ ਸਤਿਗੁਰ ਸਿਉ ਜਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਵਰਨ ਦੇਖੋ ਕੋਈ ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਹੈ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਾ ਵਰਨਾ ਕੋਈ ਕਹੇ ਨਾਨਕੇ ਨੇਤਰਾਂ ਦਸੇ ਸਤਿਗੁਰ ਮਿਲਿਆ ਦੇ ਬਦਰਾ ਟੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ ਸਾਚਾ ਸੁਣਦੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਦ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸਾਚਾ ਲੱਖ ਬਣਾਉਣੀ ਤਾਂ ਕੀ ਗਦ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦੇ ਨੂੰ ਬਿਠਾਏ ਹਰ ਜੀਓ ਗੁਫਾਂਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨਾਮ ਦੁਆਰੀ ਪ੍ਰਗਟ ਕੀਏ ਦਸਵਾਂ ਗੁਰ ਦਿਖਾਇਆ

Thank you.

Thank you.

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤ ਕਰੇ ਜਾਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਜ ਸਮਾਏ

ਹਰ ਨਾਮ ਧਨ ਨਿਰਮਲ ਅਤਿ ਅਪਾਰ ਗੁਰ ਕੈ ਸ਼ਬਦ ਭਰੇ ਭੰਡਾਰ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਹਰ ਨਾਮ ਧਨ ਨਿਰਮਲ ਅਤਿ ਅਪਾਰ ਗੁਰ ਕੈ ਸ਼ਬਦ ਭਰੇ ਭੰਡਾਰ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੈ ਅਭਿਮਾਨ ਗੁਰਮੁਖ ਹਰ ਰਸ ਜਾਖੈ ਕੋਏ

ਸ਼ਬਦੀਪਕ ਵਰਤ ਤਹਿਲੋਏ ਜੋ ਚੱਖ ਸੋ ਨਿਰਮਲ ਹੋਏ। ਨਿਰਮਲ ਨਾਮ ਹਉਮੈ ਮਲਤ ਹੋਏ।

ਸ਼ਬਦ ਦੀਪਕ ਵਰਤੈ ਤਹਿ ਲੋਏ, ਜੋ ਚਾਖੈ ਸੋ ਨਿਰਮਲ ਹੋਏ। ਨਿਰਮਲ ਨਾਮ ਹਉਮੈ ਮਲ ਧੋਏ,

ਹਰ ਨਾਮ ਜਪੈ ਹਰ ਤੇ ਸੁਖ ਪਾਵੈ ਜੋ ਕਿਛੁ

ਬਾਈ ਸਤਿਗੁਰ ਮਿਲੈ ਸਭ ਦ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਬਿਨ ਸਤਿਗੁਰ ਸਭ ਮੋਈ ਬਿਲ ਲਾਏ ਅਨ ਦਿਨ ਦਾਜ ਹੈ ਸ਼ਾਂਤ ਨਾ ਪਾਏ ਸਤਿਗੁਰ ਮਿਲੈ ਵਡ ਭਾਗ ਸੰਜੋ ਸਤਿਗੁਰ ਮਿਲੈ ਸਭ ਦ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਸਤਿਗੁਰ ਮਿਲੈ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾ ਜਨਮ ਪਾਉਂਦਾ।

ਦਰਬਾਰ ਜੋ ਵੀ ਤੁਮ ਜਾਣਦੇ ਤੇ ਰੱਖਣਾ ਕਰਦਾਰ ਸੁਖ ਮੁਖ ਨਾਮ ਨਿੰਜਾਰ ਸਦੀ ਅਮਨ ਚੰਦੋ ਗੁਰ ਜੈ ਦੇ ਕਰੇ ਜਾ ਦੇ ਮੰਗ ਚੰਦਾ।

ਨਾਨਕ ਨੇ ਕਹੇ ਇੱਕ ਵਾਰ ਹੋਰਾਂ ਮੈਂ ਚੱਪਣਾ ਚਾਹ ਮੈਂ ਦਾ ਪਹਿਲਾ ਲਿਖ ਭਰਿਆ ਤੇ ਦਬਰਿਆ ਬਸ ਇਸ ਮੰਗਿਆ ਤੇ ਤੋਂ ਨਵਿਆ ਬਹੁਤੇ ਪਿਆ ਦੇ ਦੁਖੀਆ ਸੋਵੇ ਜੀ ਆਪਣਾ ਗਿਆ ਨਾ ਪਾਇਆ ਦਰ ਪਾਇਆ ਬਹੁਤ ਪਾਇਆ ਦੂਜੇ ਪਾਇਆ।

ਸਤਾ ਪਰ ਜਾਣੀਆ ਜਦ ਸਤੀ ਲੈ ਜੈ ਜਨ ਜੀ ਸਤਵ ਜਾਣੀਏ ਜਾਂ ਆਤਮ ਕੀਰਤਨ ਨਿਵਾਸ ਸਤਿਗੁਰੂ ਪੁੱਛਦਾ ਧਰਮ ਨਿਵਾਸ ਸਤਵ ਨਾ ਹੋਏ ਦਾਰੂ ਪਾਪ ਦਾ ਧੋ ਨਲ ਮੁਖਣ ਦਿਲ ਸਤ ਨਾ ਹੋਏ ਮਤਾਈਏ ਕੂੜਾ ਨਾਲ ਛੱਡੀਏ ਮਨ ਅਰਪਿਆ।

ਨਾਨਕ ਭਗਤੀ ਜਿਹੜਾ ਮੈਂ ਪੂਰਾ ਨਾ ਪੜ ਮੈਂ ਲਾਭ ਲਾਭਾਂ ਦਾ ਰਾਜਾ।

ਨਾ ਪਿਤਾਰੀ ਆਇਆ ਜੀਵਨ ਛੱਡੀ ਆਇਆ।

ਸਤਿਗੁਰ ਦਵਾ ਮੈਲਾ ਪੈਦਾ ਸਾਹਮਣੇ ਦੰਬ

ਸਭ ਕੁਝ ਮੈਂ ਆਪਕੋ।

ਕਰ ਦਮ ਪੂਰੇ ਨਾਲ ਹੋਣਾ ਫੇਰ ਆਵੇ ਹੋਈ ਦਾਸ ਪੂਰੀ ਯਾਰ ਪੂਰਾ ਬਾਬਾ ਪੂਰ ਪੂਰ ਕਰਿਆ ਸਰਮ ਕਰਮ ਕਰੇ ਰਹੇ।

ਪੰਡ ਮੰਗਦੇ ਹਾਂ ਉਹਨਾਂ ਦਾ ਦੋਸਤ।

ਮਾਲੂਮ ਸਾ ਰਾਮ ਲਾਲ

ਦਰਬਾਰ ਪੁੱਛਣ ਤੇ ਬੜੇ ਸੰਸਾਰ ਕਰ

I'm so glad you

ਬੁਰੀ ਕਮਾਲੀਆ ਮੰਦਾ ਮੁੰਡਾ ਮੇਰਾ ਪਤਾ ਕਾਲੀ ਹੈ।

ਨਾਨਕ ਜਦੋਂ ਲੱਗਾ ਤੂੰ ਮਿਲੈ ਲੱਗਾ ਤੋ ਪ੍ਰਵਾਨ ਮਹਿਲਾ ਦੂਜਾ ਜੋ ਜੀ ਹੋਏ ਤੋ ਉਪਲੈ ਮੌਕਾ ਕਿਆ ਵਾ ਵਿਜੇ ਤੁਕ ਮੰਗੇ ਅੰਮ੍ਰਿਤ ਵੇਖੋ ਨਿਆ ਮਹਿਲਾ ਦੂਜਾ ਨਾਲਿਆ ਰੇ ਦੋਸਤੀ ਕਦ ਨਾ ਵੈਰਾ ਜਿਆ ਜਾਣੇ ਤੇ ਵਰਤ ਵੇਖੋ ਫੋਨ ਦਾਸ ਵਸੂ ਅੰਦਰ ਵਸਤ ਮਾਜੀ ਮੈਂ ਪਾਸ ਸਾਹਿਬ ਦੇ ਤੇ ਹੁਕਮ ਨਾ ਚੱਲੈ ਕੋਈ ਬਣੇ ਅਰਦਾਸ ਹੁਕਮਾਰਾ ਪੂੜੋਗਾ ਨਾ ਸੁਖੂ ਦਾਸ ਮੈਲਾ ਦੂਜਾ ਨਾਲ ਜਾਣ ਦੋਸਤੀ ਬਾਡਾ ਰੁਚੋ ਪਾਣੀ ਅੰਦਰ ਦੀ ਪਿਓ ਕਿੱਸਾ ਥਾਂ ਨਾ ਪਿਓ ਉਹੀ ਆਣਾ ਕਰੇ ਕੰਮ ਆਨਸ ਤੇਰਾ ਜੇ ਇੱਕ ਅੱਜ ਚੰਗੀ ਕਰੇ ਤੁਸੀਂ ਬਰਾਸ ਕਰੋ ਸਭ ਲੱਗੇ ਚੱਸ

0: ਜੋ ਪਾਈਐ ਨਾਨਕ ਦਾ ਕਰਮਾ ਸਭ ਦੁੱਖ ਜੋ ਮਿਲੈ ਮਹਿਲਾ ਦੂਜਾ
1: ਇਸ ਨਹੀਂ ਚਾਤਰੀ ਸਾਖ ਪ੍ਰਗਟਾ ਨਾਨਕਮ ਸਾਡੀਆ ਸਿੱਖ ਦੀ ਸੁਖ ਸੁਭਾਏ ਪੜੀ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Sri Vahe Guru Ji Gaudi Sukhmani Mahalla Panjwa Salok Ek Oankar Sadgur Prasad Adi Gur E Namah Jugadi Gur E Namah Sadgur E Namah Sri Gurdev E Namah Ashtapadi ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਵਿਸੁਮ ਹਰ ਏਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਿਰ ਕੀਨੇ ਰਾਮ ਨਾਮ ਇਕ ਆਖਿਰ ਕਿਨਕਾ ਏਕ ਜਿਸ ਜੀਵ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕੋ ਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪੇ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ

ਇਕੇਲਾ ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨਸਰਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨੇਕ ਵਿਘਨ ਜਹ

ਸੰਗ ਤੋ ਸਾਜਿਹ ਪੈੜੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਿਛਾਨੂ। ਜਹ ਮਹਾ ਭਯਾਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੂੰ ਪਰਿਸ਼ਾਮ। ਜਹਾਂ ਤ੍ਰਿਖਾ ਮਨ ਤੁਜ ਆਕਰਖ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਖ।

ਕੀ ਸੇਵਾ ਨਾਨਕ ਪੂਜਾ ਹਰਿ ਹਰਿ ਦੇਵਾ ਹਰਿ ਹਰਿ ਜਨ ਕੈ ਮਾਲੁਖ ਜੀਨਾ ਹਰਿ ਧਨ ਜਨ ਕੋ ਆਪੇ ਪ੍ਰਭ ਦੀਨਾ ਹਰਿ ਹਰਿ ਜਨ ਕੈ ਓਟ ਸਤਾਣੀ ਹਰਿ ਪ੍ਰਤਾਪੇ ਜਨ ਅਵਰ ਨਾ ਜਾਣੀ ਓਤੇ ਪੋਤੇ ਜਨ ਹਰਿ ਰਸ ਰਾਤੇ ਸੁਨ ਸਮਾਧੇ ਨਾਮ ਰਸ ਮਾਤੇ ਆਠ ਪਹਿਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੇ ਭਗਤ।

ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸਾਸਤਰ ਬਹੁ

ਅਰ ਸੀਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਰ ਵਿਵਸਥਾ ਤੁਝ ਪਿਆਰ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਕ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਹੋ ਤਉ ਨਾਨਕ ਸੀਜਹਿ ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਗ ਹਸਹਿ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆ

ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮਾਨੈ ਜੋ ਹੋਵਨ ਸੋ ਦੂਰ ਪ੍ਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਬਪ੍ਰੀਤ ਭਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲ ਨਾਗ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤੇ ਲੋਕ ਪਚਾਰਾ ਕਰੈ ਦਿਨ ਰਾਤੇ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ ਕਰੈ ਛਪਾ

ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ

ਮਿਥਿਆ ਤਨ ਤਹਨ ਕੋਟੰਬ ਸਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੁਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸੋ ਬਸਤਰਾ।

ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਜਿਸ ਪਹਲੈ ਤਿਸ ਲੈ ਲੜ ਲਾਏ, ਥਾਨ ਥਰਾਂਤਰੇ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ।

ਜਿਹ ਪ੍ਰਸਾਦ ਬਸਹ ਸੁਖ ਮੰਦਰ ਤਸਹ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰਹੁ ਤੇ ਸਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਮਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹਡਾਵਹਿ ਤਸਹ ਤਿਆਗ ਕਤ ਅਵਰ ਲੁਭਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਕਾ ਜਸ ਗਾਵੀਜੈ ਜਿਹ ਪ੍ਰਸਾਦ ਤੁਜ ਸਭ ਕੋ ਮਨ ਮੁਖ ਤਾਕੋ ਜਸ ਰਸਨ ਬਖਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ

ਦੇਹ ਜਿਹ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠਤ ਬੈਠਤ ਸਦ ਤਿਸਹਿ ਧਿਆਈ ਤਿਸਹਿ ਧਿਆਏ ਜੋ ਏਕ

ਪੇਖ ਬਿਸਮਾਦ ਜਿਹ ਪ੍ਰਸਾਦ ਬੋਲਹ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵਹੇ ਜਿਹ ਪ੍ਰਸਾਦ ਸੁਖ ਸਹਿਜ ਸਮਾਲ ਹੈ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੋ ਗੁਰ ਪ੍ਰਸਾਦ ਨਾਨਕ ਮਨ ਜਾਗਹੋ

ਸੁ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪਹੁ ਕਛੂ ਨਾ ਕਿਨਹੂੰ ਲਾਇਆ ਜਿਤ ਜਿਤ ਲਾਵਹੁ ਤਿਤ ਲਗਹਿ ਹਰਨਾਥ ਨਾਨਕ ਇਨਕੈ ਕਛੂ ਨਾ ਹਾਥ ਸਲੋਕ

ਕੌਣ ਪਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹਿ ਸਮਾਨੀ। ਸਾਧਕਾ ਸੰਗ ਅਗੋਚਰ ਮਿਲੈ, ਸਾਧਕਾ ਸੰਗ ਸਦਾ ਪਰਫੁੱਲੈ, ਸਾਧਕਾ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧਕਾ ਸੰਗ ਮਨੋਹਰ ਬੈਨ, ਸਾਧਕਾ ਸੰਗ ਨਾ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧਕਾ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ।

ਜੇਤਾ ਸੁਨਹਿ ਤੇਤਾ ਬਖਿਆਨ ਹੈ ਸਾਧਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਊਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ।

ਇਤ ਪੰਚ ਦੋਖ ਦੇ ਰਹਿਤ ਨਾਨਕ ਕੋਟ ਮੱਧੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਏ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗ ਤੇ ਕੀਰਤਨ ਸੰਗ ਰਾਚੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰਹ ਨਾਮ ਜਪਾਵੈ ਨਾਨਕ ਹੋ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਾ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨਾ ਆਵੈ ਬੇਰ ਪ੍ਰਾਣ ਸਿਮਰਤ ਬੂਝੈ ਮੂਲ

ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗ ਤੇ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਊ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗ ਤੇ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਓ ਆਪੇ ਕਰਨ ਕਰਾਮਨ ਜੋਗ ਪ੍ਰਭ ਪਹਵੈ ਸੋਈ ਫਨ ਹੋਗ ਪਸਰਿਓ ਆਪ ਹੋਏ ਅੰਤ ਤਰੰਗ ਲਖੇ ਨਾ ਜਾਹੇ ਪਾਰ

ਸ਼ਲੋਕ ਉਸਤਤ ਕਰਹਿ ਅਨੇਕ ਜਾਨ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਸਹਿ ਤੀਰਥਵਾਸੀ ਕਈ ਕੋਟ ਬਨਮ ਪ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕਾ ਅੰਤ ਨਾ ਪਾਵਹੇ ਕਈ ਕੋਟ ਪਹਿ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿ ਰਹੇ ਕਈ ਕੋਟ ਪਰ ਦੁੱਖ ਨਾ ਕਰੇ।

ਤੇ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸ ਅੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸ਼ੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਤਹਰੈ ਨਾ

ਮਰਹੇ ਕਈ ਕੋਟ ਬਹਜੋਨੀ ਫਰਹੇ ਕਈ ਕੋਟ ਬੈਠ ਹੀ ਖਾਹੇ ਕਈ ਕੋਟ ਘਲ ਹੈ ਥਕ ਪਾਹੇ ਕਈ ਕੋਟ ਕੀਏ ਤਹਮੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ।

ਗੁਣ ਗਾਹੇ ਆਤਮ ਰਸ ਸੁਖ ਸਹਿਜ ਸਮਾਰਹਿ ਆਪਣੇ ਜਨ ਕਾ ਸਾਸੇ ਸਾਸੇ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣ ਜਲ ਥਲ ਮਹੀ ਅਲ ਸੋਏ ਅਸ਼ਟਪਦੀ

ਹੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਪ੍ਰਭ ਪਹਾਵੈ ਮਾਨੁਖ ਗਤਿ ਪਾਵੈ, ਪ੍ਰਭ ਪਹਾਵੈ ਤਾਂ ਪਾਥਰ ਤਰਾਵੈ, ਪ੍ਰਭ ਪਹਾਵੈ ਬਿਨ ਸਾਸਤੇ ਰਾਖੈ, ਪ੍ਰਭ ਪਹਾਵੈ ਤਾਂ ਹਰ ਗੁਣ ਭਾਖੈ, ਪ੍ਰਭ ਪਹਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੁਹਾਂ ਸਿਰਿਆ ਕਾ ਆਪ।

ਪਾਵੈ ਸੋਈ ਕਰਾਵੈ ਸਕੈ ਹਾਥ ਹੋਏ ਤਾਂ ਸਭ ਕਿਛੁ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮਹਿ ਰਚੈ ਜੇ ਜਾਣਤ ਆਪਣ ਆਪ ਬਚੈ ਪਰਮੇ ਭੂਲਾ ਦਹ ਦਿਸ ਤਹਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨਾ ਗਣੇ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਟ।

ਮਰੈ ਬਹੁ ਜੋਨ ਪਰਮਾਵੈ ਧਨ ਭੂਮ ਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੈ ਨਾਨਕ ਇਹਾ ਮੁਕਤ ਆਗੈ ਸੁਖ ਪਾਵੈ ਸਹਮਾਨਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ੇ ਸੰਗ ਨਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖੁਆ

ਸਾਤੇ ਸਾਤੇ ਸਾਤੇ ਪ੍ਰਭ ਸੁਆਮੀ ਗੁਰ ਪ੍ਰਸਾਦ ਏਕ ਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਏਕ ਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਹਟ ਕਹਟ ਸੁਣੇ ਸਰਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੌ ਰੱਖੈ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦੁਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸਨਾ ਮਹਿ ਜਲੈ ਸੰਤ

ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹ ਨਾਨਕ ਉਜਲ ਮੱਥਾ ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਹੰਤ ਗਣੀ ਸੰਸਾਰ ਮਨ ਤਾਨੇ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ ਏਕੋ ਏਕੋ ਏਕ ਪਛਾਣੈ ਇਤ ਉਤਕੀ ਉਹ ਸੋਝੀ ਜਾਣੈ ਨਾਮ ਸੰਗੇ ਜਿਸਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਝੈ ਤਿਸਕੀ ਜਨ ਤ੍ਰਿਸ਼ਨਾ ਬੁਝੈ ਸਾਰ ਸੰਗ ਹਰਿ ਹਰਿ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਹਸਥ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਆ ਜਮਕੀ ਫਾਸਾ ਪਾਰ ਬ੍ਰਹਮ ਕੀ ਦਿਸ ਮਨ ਭੂਖ ਨਾਨਕ ਤਿਸਹਿ ਨਾ ਲਾਗੈ ਦੂਖ ਜਿਸਕਾ ਹਰ ਪ੍ਰਭ ਮਨ ਚੇਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਇਸ ਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਤ ਆਪ ਹੀ ਕਰੈ ਆਮਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮਹਿ ਆਪ ਅਨਕ ਜੁਗਤੇ ਰਾਚੇ ਥਾਪ ਉਥਾਪ ਅਬਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਵੱਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋਗ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਇ ਹੋਵੈ ਸੋ ਹੋਏ ਕਰਣੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ

ਮੇਰੇ ਸਦਾ ਹਰ ਜਾਪੇ ਅਬਨਾਸੀ ਪ੍ਰਭ ਆਪੇ ਆਪੇ ਆਪਣ ਕੀ ਆ ਕਛੂ ਨਾ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਾਤੇ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤ ਹਵੈ ਜੇ ਕੋ ਹੋਏ ਵਹਿ ਦਾਤਾਰ ਤਿਸ ਦੇਨਹਾਰ ਜਾਨੈ ਗਾਵਾਰ ਜੇ ਸੋ ਗੁਰਪ੍ਰਸਾਦੇ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਅਸਥੰਮਨ।

ਸਚ ਕਰਨੀ ਸਚ ਤਾ ਕੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋਜਨ ਸਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਤਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਪ੍ਰਭ ਮਨਮਹ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬਿੰਦਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ।

ਸਤਰੀ ਸਬਦ ਸਾਤੇ ਸਾਤੇ ਪ੍ਰਭ ਭਗਤਾ ਸੁਰਤ ਸਾਤੇ ਸਾਤੇ ਜਸ ਸੁਨਤਾ ਬੁਜਨ ਹਰ ਕੋ ਸਾਤੇ ਸਭ ਹੋਏ ਨਾਨਕ ਸਾਤੇ ਸਾਤੇ ਪ੍ਰਭ ਸੋਏ ਸਾਤੇ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਉਣ ਤਿਨ ਮੂਲ ਪਛਾਨਿਆ ਜਾ ਕਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਹਿ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹੇ ਦੇ ਬਸਤ ਗਡਾਈ

ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸਨ ਕਾਢਤ ਆਪੇ, ਤਾਕ ਰਾਖ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਪਹਾਂ, ਤੇ

ਓਹੋ ਆ ਹੋਤ ਸੋ ਜਾਣੈ ਪ੍ਰਭ ਪਰੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾਨਾਓ ਤਿਸਕਾ ਗੁਣ ਕਹਿ ਏਕ ਨਾ ਜਾਣਾਓ ਆਠ ਪਹਿਰ ਪ੍ਰਭ ਵਸਹਿ ਹਜੂਰੇ ਕਹੋ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵਹਿ ਤਿਸਕੈ ਦਰਸੇ

ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਾ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕੋ ਕਾਰੇ ਕਛੁ ਨ ਜਨਾਵੈ ਹਰਿ ਹਰਿ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸੇ ਤਿਸ ਸੇਵਕ ਕੇ ਕਾਰਜ ਰਾਸੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤਿ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ ਅਨੇਕ ਵਾਰ ਗੁਰ ਕਾ ਬਲ ਜਾਉ ਸਰਬ ਨਿਧਾਨ ਜੀਵ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਾਨ ਜਨਮ ਹੈ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇੜਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਨ ਕਰ ਬਚਨ ਕਰਨ ਆਘਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਹ ਬਾ ਏਕ ਉਸਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰਹੇ ਸਰਬਲਿਹਾਰੀ ਸਰਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ

ਅਨਕ ਪਰਮ ਮੋਹ ਦੁਖ ਤਹ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅਨੰਦ ਪਹਿ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਬਸੇ ਸਗਲ ਵਿਆਹ ਦੇ ਮਨ ਤੇ ਖੈ ਨਸੇ ਜਿਸ ਕਾਸਾ ਤਿਨ ਕਿਰਪਾ ਧਾਰੀ ਸਾਧ ਸਾਂਗੇ ਜਪ ਨਾਮ ਮੁਰਾਰੀ ਫਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪੇ ਸਰਗੁਣ ਭੀ ਓਹੀ ਕਲਾ ਤਹਾਰੇ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ।

ਕੀਆ ਜਾਣੈ ਸੋ ਕਿਉਂ ਬਿਸਰੈ ਜਿਨੇ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕੱਢ ਜਨਮ ਜਨਮ ਕਾ ਟੂਟਾ ਗੰਢ ਗੁਰ ਪੂਰੈ ਤਤੁ ਇਹੈ ਬੁਝਾਇਆ ਪ੍ਰਭ ਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੋ ਇਹੋ ਕਾਮ ਆਨ ਤਿਆਗ ਜਪਹੋ ਹਰਿ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹਿ ਨਾਮ ਜਪਾਵਹੋ ਭਗਤ ਭਏ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਰਤ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪਹੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਓ ਨੇਤਰਹੁ ਪੇਖ ਦਰਸ ਸੁਖ ਹੋਏ ਮਨ ਬਿਟਸੈ ਸਾਧ ਚਰਨ ਧੋਏ।

ਜਹ ਅਸ਼ਾਲ ਅਛੇਦ ਅਭੇਦ ਸਮਾਇਆ ਊਹਾ ਕਿਸਹ ਵਿਆਪਤ ਮਾਇਆ ਆਪਸ ਕਾ ਆਪਹਿ ਆਦੇਸ ਤਿਹੋ ਗੁਣ ਕਾ ਨਾਹੀ ਪਰਵੇਸ ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਣ ਆਪ

ਸਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਮੈ ਮੋਹ ਭਰਮ ਭੈ ਪਹਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਵਗਤ ਭਗਤ ਤਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੁਹ ਪਾਖ ਕਾ ਅਪਹਿ ਧਨੀ ਉਨਕੀ ਸੋਭਾ ਉਨਹੂ ਬਨੀ ਆਪ ਹੈ ਕੌਤਕ ਕਰੈ ਅਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ ਜਿਸ ਪਹਾਵੈ ਤਿਸ ਆਪਨ ਨਾਏ ਲਾਵੈ ਜਿਸ ਪਹਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਣਤ ਅਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਸਲੋਕ।

ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨਾ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ ਤਿਸ ਤਜ ਅਵਰ

ਸਚਿਓ ਸੋ ਤਿਸਹਿ ਧਿਆਤਿ, ਜਿਸ ਪਹਵੈ ਤਿਸ ਲੈ ਮਿਲਾਏ, ਭਗਤ ਕਰਹਿ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨਹਾਰ ਨਾਨਕ ਇਕ ਜਾਨਿਆ, ਜਨ ਲਾਗਾ ਹਰ ਏਕੈ ਨਾਏ, ਤਿਸਕੀ ਆਸ ਨਾ ਬਿਰਥੀ ਜਾਏ, ਸੇਵਕ ਕਾ ਸੇਵਾ ਬਨਿਆਈ, ਹੁਕਮ ਬੂਝੇ ਪਰਮ

ਕੀਤੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ।

ਤਿਨ ਮਹਿ ਹੋ ਬਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਾਤੇ ਕੀਆ ਸਭ ਸਾਤੇ ਤਿਸ ਪ੍ਰਭ ਤੇ ਸਗਲੀ ਉਤਪਾਤੇ ਤਿਸ ਪਹਾਵੈ ਤਾਂ ਕਰੇ ਵਿਸਥਾਰ ਤਿਸ ਪਹਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਪਹਾਵੈ ਤਿਸ ਲੈ ਮਿਲਾਏ ਕਮਨ ਨਿਕਟੇ ਕਮਨ ਕਹੀਐ ਦੂਰੇ ਆਪੇ ਆਪੇ ਆਪ ਭਰਪੂਰ ਅੰਤਰ ਗਾਤੇ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਮਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਾਧਿ ਅਲਿਪਤੋ ਰਹੇ ਜੋ

ਜੋ ਜਾਣੈ ਤਿਸੁ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤੇ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦੇ, ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚੇਤੇ ਆਵੈ ਨਾਓ, ਆਪ ਮੁਕਤੇ।

ਖੇਮ ਸਾਂਤੇ ਰਿੱਧੇ ਨਵ ਨਿਧੇ ਬੁੱਧ ਗਿਆਨ ਸਰਬਤਹ ਸਿੱਧੇ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਾਧੇ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਵਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭ

0: वाहिगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੱਕ ਕੰਨ ਪਾਏ ਲਾਏ ਅਤਬਾਰੀ ਖਾਏ ਲਾਏ ਅਤਬਾਰੀ ਦਰ ਤੇ ਚੁਗਲੀ ਕਰਨੀ ਤੂੰ ਲੋਕਾਂ ਨੂੰ ਕਹਿ ਰਿਹਾ ਤੂੰ ਤੱਕ ਇੱਕ ਦੀ ਗੱਲ ਦੂਜੇ ਕੋਲ ਵਧਾ ਚੜਾ ਕੇ ਚੁਗਲੀ ਕਰਨਾ ਤੇ ਕਿ ਤੇਰੇ ਕੰਨਾਂ ਨੂੰ ਸੂਤਕ ਨਹੀਂ ਲਾਏ ਅਤਬਾਰੀ ਖਾਏ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਨਾਨਕ ਹੰਸਾ ਆਦਮੀ ਇੱਥੇ ਹੰਸ ਦਾ ਅਰਥ ਹੈ ਕਿ ਜਿੰਨੇ ਭਾਵੇਂ ਅੱਤ ਦੀ ਚਿੱਟੀ ਪੁਸ਼ਾਕ ਪਾਈਏ ਲੋਕ ਹੰਸ ਕਹਿਣ ਪਰ ਜੇ ਤੇਰੇ ਅੰਦਰ ਨੂੰ ਇਹ ਸੂਤਕ ਲੱਗੇ ਤੇ ਰੱਬ ਦੇ ਘਰ ਅੰਦਰ ਤੈਨੂੰ ਇਸ ਕਰਮ ਕਾਂਡ ਨੇ ਛਡਾਉਣਾ ਨਹੀਂ ਨਾਨਕ ਹੰਸਾ ਆਦਮੀ ਵੱਧੇ ਜੰਮਪੁਰ ਜਾਹੇ ਕਦੀ ਦੇਖੋ ਆਸਾ ਦੀਵਾਰ ਵਿੱਚੋਂ ਹੁਣੇ ਸਰਵਣ ਕੀਤਾ ਬਾਬਾ ਜੀ ਕਹਿਣ ਲੱਗੇ ਜੇ ਮੁਹਾਕਾ ਕਰਮ ਹੈ ਕਰਮ ਹੋਏ ਪਿਤਰੀ ਦੇ ਸ਼ਰਾਧ ਦੀ ਗੱਲ ਕੀਤੀ ਗੁਰੂ ਨਾਨਕ ਦੇਵ ਜੀ ਜਿਹੜੇ ਬਚਨਾਂ ਤੋਂ ਵਰਜ ਕੇ ਗਏ ਆਪਾਂ ਕਈ ਵਾਰੀ ਸੁਣਨੇ ਹਾਂ ਬਾਬਾ ਜੀ ਨੇ ਕਿਹਾ ਵੀ ਜੇ ਤੂੰ ਸ਼ਰਾਧ ਕਰਨਾ ਨਾ ਕਿਸੇ ਦੇ ਘਰੋਂ ਚੋਰੀ ਸਮਾਨ ਲਿਆ ਕੇ ਤੂੰ ਪ੍ਰੋਤ ਨੂੰ ਦੇਣਾ ਪੈ ਪਹਿਲੀ ਗੱਲ ਅੱਗੇ ਪਹੁੰਚਦਾ ਕੋਈ ਨਹੀਂ ਦੇਖੋ ਸਾਹਿਬ ਦੀ ਦਲੀਲ ਜਿਹੜੀ ਏ ਉਹਦੀ ਗੱਲ ਰਾਹੀਂ ਉਹਨੂੰ ਉਪਦੇਸ਼ ਦਿੱਤਾ ਫਿਰ ਵੇਖਣ ਵਿੱਚੋਂ ਨਿਕਲਣ ਲੱਗਾ ਜਿਵੇਂ ਜਪਜੀ ਸਾਹਿਬ ਪੜ੍ਹਨੇ ਆ ਆਮ ਤੌਰ ਤੇ ਮਨੌਤ ਕਿ ਇਹ ਧਰਤੀ ਧਵਲ ਬਲਦ ਨੇ ਚੁੱਕੀ ਏ ਬਾਬਾ ਨਾਨਕ ਜੀ ਦੀ ਦਲੀਲ ਕਹਿਣ ਲੱਗੇ ਮੈਂ ਵੀ ਮੰਨ ਲੈਣਾ ਇੱਕ ਬਲਦ ਨੇ ਚੁੱਕੀ ਏ ਪਰ ਮੈਨੂੰ ਇੱਕ ਗੱਲ ਦੱਸੇਗਾ ਕਿ ਜਿਨੇ ਇਸ ਧਰਤੀ ਨੂੰ ਆਪਣੇ ਸਿੰਘਾਂ ਤੇ ਚੁੱਕਿਆ ਆਖਰ ਉਸ ਬਲਦ ਦੀਆਂ ਵੀ ਚਾਰ ਲੱਤਾਂ ਨੇ ਉਹਨੂੰ ਵੀ ਤਾਂ ਕੋਈ ਖਲੋਣੀ ਥਾਂ ਚਾਹੀਦੀ ਹੈ ਨਾ ਉਹਦਾ ਆਸਰਾ ਕਿਹੜਾ ਕਹਿਣ ਲੱਗੇ ਮਹਾਰਾਜ ਉਸ ਦੇ ਥੱਲੇ ਹੋਰ ਧਰਤੀ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਜਿਹੜੀ ਬਲਦ ਦੇ ਪੈਰਾਂ ਥੱਲੇ ਹੋਵੇਗੀ ਉਹਨੂੰ ਕਿੰਨੇ ਖਿਲਾਰਿਆ ਹੋਇਆ ਕਹਿਣ ਲੱਗੇ ਉਹਦੇ ਥਰੇ ਹੋਰ ਬਲਦ ਅਖੀਰ ਮੁੱਕ ਦੀ ਗੱਲ ਆ ਕੇ ਕਹਿਣ ਲੱਗੇ ਕੇਵਲ ਰੱਬ ਦੀ ਬਣਾਈਏ ਤੇ ਰੱਬ ਦੇ ਆਸਰੇ ਖਲੀਏ ਤੇ ਮਹਾਰਾਜ ਕਹਿੰਦੇ ਨੇ ਜੇ ਪਹਿਲਾਂ ਹੀ ਇਹ ਮੰਨ ਲਵੋ ਬਲਦ ਵਿੱਚ ਲਿਆਉਣ ਦੀ ਜ਼ਰੂਰਤ ਹੀ ਕੋਈ ਨਾ ਪਏ ਸਾਹਿਬ ਕਹਿਣ ਲੱਗੇ ਜੇ ਕੋ ਬੂਝੈ ਹੋਵੇ ਸਚਿਆਰ ਧਵਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲੈ ਕਮਣਜੋਰ ਉਹਤੇ ਸਾਹਿਬ ਨੇ ਕਿਹਾ ਕਹਿਣ ਲੱਗੇ ਜੇ ਮੁਹਾਕਾ ਕਰਮ ਹੈ ਮੁਹਾਕਾ ਦਰ ਤੇ ਠੱਗੀ ਮਾਰਨ ਵਾਲਾ ਕਿਸੇ ਦੇ ਘਰ ਨੂੰ ਠੱਗੇ ਕਰਮ ਹੋਏ ਪਿਤਰੀ ਦੇ ਠੱਗੀ ਮਾਰ ਕੇ ਪਿੱਤਰਾਂ ਦੇ ਨਿਮਿਤ ਕੁਝ ਦੇ ਤੇ ਸਾਹਿਬ ਕਹਿੰਦੇ ਨੇ ਅੱਗੇ ਵਸਤ ਸਿਆਣੀਆਂ ਜਿਹਦੇ ਘਰੋਂ ਤੂੰ ਚੋਰੀ ਕਰਕੇ ਆਏ ਆਖਰ ਉਹਦੇ ਵੀ ਤਾਂ ਕੋਈ ਪਿੱਤਰ ਮਰ ਕੇ ਅੱਗੇ ਗਏ ਨੇ ਨਾ ਤੇ ਆਪਣੇ ਘਰ ਦੀ ਚੀਜ਼ ਨੂੰ ਉਹਨਾਂ ਪਹਿਚਾਣ ਲੈਣਾ ਆਪ ਤਾਂ ਚੋਰ ਬਣੇ ਹੀ ਬਣਿਆ ਆਪਣੇ ਬਜ਼ੁਰਗਾਂ ਨੂੰ ਵੀ ਚੋਰ ਪਿਆ ਬਣਾਉਣਾ ਦੇਖੋ ਦਲੀਲ ਜੇ ਮੁਹਾਕਾ ਕਰਮ ਹੈ ਕਰਮ ਹੋਏ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਤੇ ਵਿੱਚ ਖਾਣ ਵਾਲੇ ਨੂੰ ਵੀ ਨਾ ਬਖਸ਼ਿਆ ਕਹਿਣ ਲੱਗੇ ਵੱਡੀਆਂ ਹੱਥ ਦਲਾਲ ਕੇ ਜੇ ਤੂੰ ਵਿੱਚ ਦਲਾਲ ਬਣ ਕੇ ਕਹਿੰਦਾ ਮੈਂ ਪਹੁੰਚਾਵਾਂਗਾ ਵੱਡੀਆਂ ਹੱਥ ਦਲਾਲ ਕੇ ਮੁਸਤੀ ਇਹ ਕਰੇ ਪਰ ਬਾਬਾ ਜੀ ਮਿਲੇਗਾ ਕੀ ਨਾਨਕ ਅੱਗੇ ਸੋ ਮਿਲੇ ਜੋ ਖੱਟੇ ਕਾਲੇ ਦੇ ਜੋ ਕੁਝ ਤੂੰ ਆਪਣੇ ਜੀਵਨ ਵਿੱਚ ਕਮਾ ਕੇ ਤੁਰੇ ਖੈਰ ਧੰਨ ਗੁਰੂ ਨਾਨਕ ਬਾਬਾ ਜੀ ਦੀ ਆਸਾ ਦੀਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਅੱਜ ਪੋਹ ਦਾ ਮਹੀਨਾ ਆਰੰਭ ਹੋਏ ਇੱਕ ਅਰਜ਼ ਕਰਨੀ ਕਿ 12 ਮਾਹ ਹਿੰਦੁਸਤਾਨ ਦਾ ਪੁਰਾਤਨ ਇੱਕ ਕਾਵਿ ਸ਼ੈਲੀ ਆਪਾਂ ਕਹਿ ਸਕਨੇ ਸੂਫੀ ਮਹਾਂਪੁਰਸ਼ਾਂ ਨੇ ਰੱਬੀ ਪਿਆਰਿਆਂ ਨੇ ਆਪਣੇ ਪਿਆਰੇ ਨੂੰ ਮੁਖਾਤਬ ਕਰਕੇ 12 ਮਹੀਨਿਆਂ ਰਾਹੀਂ ਵੱਖ ਵੱਖ ਤਰੀਕੇ ਨਾਲ ਸੰਸਾਰ ਨੂੰ ਉਪਦੇਸ਼ ਦਿੱਤੇ ਗੁਰੂ ਗ੍ਰੰਥ ਸਾਹਿਬ ਵਿੱਚ 2 12 ਮਾਹ ਨੇ ਇੱਕ ਤੁਖਾਰੀ ਰਾਗ ਅੰਦਰ ਜਿਸ ਨੂੰ ਉਚਾਰਨ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੇ ਦੂਸਰਾ ਮਾਂਝ ਰਾਗ ਦੇ ਅੰਦਰ ਮਾਂਝ ਰਾਗ ਅੰਦਰ ਜੋ ਆਪਾਂ 12 ਮਾਹ ਪੜ੍ਹਨੇ ਆ ਇਸ ਦੇ 14 ਅੰਕ ਨੇ 12 ਤਾਂ ਮਹੀਨੇ ਨੇ ਤੇ ਇੱਕ ਅੰਕ ਹਜ਼ੂਰ ਨੇ ਆਰੰਭ ਵਿੱਚ ਬਖਸ਼ਿਸ਼ ਕੀਤੀ ਤੇ ਇੱਕ ਅੰਕ ਬਾਅਦ ਵਿੱਚ 14 ਪੌੜੀਆਂ ਕਹਿ ਲਓ ਅੰਕ ਕਹਿ ਲਓ ਹਜ਼ੂਰ ਨੇ ਜਦੋਂ 12 ਮਾਹ ਉਚਾਰਨ ਕੀਤਾ ਦੇਖੋ ਤਰਤੀਬ ਕੈਸੀ ਦਿੱਤੀ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਨੇ ਹੇ ਮੇਰੇ ਮਾਲਕ ਜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਪਹਿਲਾ ਬਚਨ ਹੈ ਕਿ ਆਪਣੇ ਕਰਮਾਂ ਕਰਕੇ ਵਿਛੜ ਜ਼ਰੂਰ ਗਏ ਹਾਂ ਪਰ ਸਾਡੇ ਆਪਣੇ ਕਰਮਾਂ ਕਰਕੇ ਮਿਲਾਪ ਨਹੀਂ ਕਰਮਾਂ ਕਰਕੇ ਵਿਛੋੜਾ ਪੈ ਗਿਆ ਹੈ ਪਰ ਮਿਲਾਪ ਤਾਂ ਹੋਵੇਗਾ ਜੇ ਤੇਰੀ ਕਿਰਪਾ ਹੋਵੇਗੀ ਤੇ ਕਿਰਤ ਕਰਮ ਕੇ ਵਿਛੜੇ ਕਰਕੇ

0: कृपा मेलो राम चार कुंट दै दिश भ्रमे थक आए प्रभ की साम। कहने चार कोने दसा दिशावां वल थक के तेरे चरणा दी शरण विच आया ते पुछया कि मालक दी शरण तो बिना जीवन दा पार उतारा नहीं। ते महाराज कहन लगे के तेन दुदै ते बाहरी किता ना आवे काम जल बिन सास को मिलावती उपजै नाही दाम। जिवें गां दुध दां दै ते ओदी कोई कीमत नहीं फसल नू पानी ना मिले ते ओदी प्रफुल्लता नहीं। ते मालका जे अंदर नू तेरे नाम दी दात ना मिले तेरे तो बिना हालत एक डंगर दी तरह जेड़ा दुध नी दे रहा तेन दुदै ते बाहरी किता ना आवे काम जल बिन साफ को मिलावती उपजै नाही दाम। जिवें पानी तो बिना बनस्पति प्रफुल्लत नहीं। खैर जड़ी अर्ज करनी चाहना आपां क्या मशीना संग्रांद वैसे अज दे दिन बारह राशियां मनियां ने सूरज एक राशि विच दूजी एक राशि तो दूजी राशि विच प्रवेश करदा ते उसनू शब्द वरत्या जांदा है संक्रांत। ते सारे गुरु ग्रंथ साहिब दे अंदर कोई सज्जन ए नहीं कह सकदा बाबा जी ने कहा कि ऐस संक्रांत दी पूजा करी। तन गुरु ग्रंथ साहिब दी बाणी पढ़न वाले हो बाणी तो उत्ती कोई दलील नहीं गुरु के सिख लई। मैं बारह महीनिया विचों ट्यूक ट्यूक एक एक पंक्ति अर्ज करनी है कि बाबा जी ने हर महीने विच साई दे चरना विच जुड़न दी गल नहीं कही। कदी चेत महीना आरंभ हुंदा है बारह माह मांझ विच ते फगन दा महीना संपूर्ण चेत तो फगन तक बारह महीने ने जेड़ी गल हजूर ने चेत दे महीने विच कही ते फगन विच ओदी संपूर्णता हुई। सारी बाणी दा विषा केवल एक कदी चेत दा महीना पढ़ो। साहब ने पहला बचन क्या चेत गोविंद आराध्य होवै आनंद घना होवै दा अर्थ अजे होया नहीं मिल सकदा है पर शर्त एक जे तू उस गोविंद नू आराधना शुरू करे। चेत गोविंद आराध्य होवै आनंद घना ते महाराज आराध्य किवें कहन लगे संत जना मिल पाईऐ रसना नाम भणा। रब दे प्यारे संत जना दी संगत अंदर बैठ करके उस मालक नू अपनी रसना तो जपी। ध्यान दियो आप स्याणे सज्जन बैठे हो पहलियां दो पंक्तियां चेत दियां चेते रखिए। गोविंद नू आराधेगा ते आनंद मिलेगा आराधन दा तरीके संत जना मिल पाईऐ। ते जदो आ गया वैसाख ते बाबा जी कहन लगे वैसाख धीरन क्यों वांडिया जिन्ना प्रेम बिछो जिन्ना दे अंदर प्यारे दा विछोड़ा ओनू किते धीरज मिल सकदा। गल एथे भी प्रभु दी कीती। आया जेठ दा महीना कहन लगे हर जेठ जुड़न दा लोड़िया जिस अगै सब निवन हर सज्जन दावन लग्या किसै ना देई बन। जे जुड़ना ही उस वड्डे नाल जुड़ी जिदा अंचल पकड़िया कदी जमदूत बन नहीं सकदा। आया हाड़ साहब ने कहा आषाढ़ तपंदा तिस लगा हर ना ना जिन्ना पास हाड़ दा महीना तप चली ओना वास्ते वे जिन्ना कुल साई नहीं। जे सौन विच चिम चिमा मीह वरसिया ते बाबा गुरु अर्जन देव कह लगे सावन सरसी कामणी चरण कमल क्यों प्यार। जे अत्तों दा सोहनी रुत आई कह लगे अत्तों प्रेम उमाड़ा क्यों मिली है हर जाए कत्ते दे महीने नू हिंदुस्तान विच बड़ा मनकूस समझिया जाना। बाबा जी ने कहा किसे होर ते दोष नहीं समय ते दोष नहीं कत्तक कर्म कमावने दोष न काहू जोग परमेश्वर ते भुलिया व्यापन सबे रोग। कत्ते तो बाद आया मंगर कहन लगे भलिया जे सुख चाने ते मंगर माए सुहंदिया हर पिर संग बैठड़िया। जेड़िया पति परमेश्वर नाल जीव इस्त्रियां मिल गईया उन्हां लई मंगर दा महीना चंगा ही। अज आया पो ध्यान देना मैं ट्यूक मात्र आउणा फगुण तक फिर इस महीने दी विचार अर्ग करनी। कहन लगे पोख तुखार ना व्यापई तुखार दा अर्थ इथे ककर। गुरु ग्रंथ साहिब च तुखार शब्द तुखारी तुखार दो शब्द आए ने। तुखार शब्द दो वरी वरत्या गया ते दे जिदे अर्थ दो ने उचारण विच स्पेलिंग विच ए एक है। एक ते तुखार दा अर्थ ककर जड़ा अज शब्द वरत्या पोख तुखार ना व्यापई ਤੇ ਦੂਸਰੇ ਤੁਖਾਰ ਦਾ ਅਰਥ ਊਠ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਹੈ, ਤਾਜੀ ਰਥ ਤੁਖਾਰ ਹਾਥੀ ਪਾਖਰੇ, ਉੱਥੇ ਤੁਖਾਰ ਦਾ ਅਰਥ ਊਠ ਕੀਤਾ ਗਿਆ। ਕਹਿੰਦੇ ਨੇ ਕੱਕਰ ਅੱਤ ਦਾ ਮਨੁੱਖ ਦੇ ਜੀਵਨ ਨੂੰ ਦੁੱਖ ਦਿੰਦਾ ਹੀ, ਪਰ ਚੇਤੇ ਰੱਖੀ ਜਿਹੜੇ ਪੋਹ ਦੇ ਮਹੀਨੇ ਵਿੱਚ ਮੇਰੇ ਸਾਈਂ ਦੇ ਚਰਨਾਂ ਵੀ ਜੁੜ ਗਏ, ਉਹਨਾਂ ਦਾ ਵਿਕਾਰਾਂ ਦਾ ਕੱਕਰ ਵੀ ਕੁਝ ਨਹੀਂ ਵਿਗਾੜ ਸਕਦਾ। ਪੋਖ ਤੁਖਾਰ ਨਾ ਵਿਆਪੀ, ਹਰ ਕੰਠ ਕੰਠ ਮਿਲਿਆ ਹਰ ਨਾ ਆਇਆ ਮਾਘ। ਕਹਿਣ ਲੱਗੇ ਬਾਹਰ ਤੀਰਥਾਂ ਤੇ ਭੱਜਣ ਤੁਰ ਪਿਆ, ਅੰਦਰ ਦੇ ਤੀਰਥ ਤੇ ਇਸ਼ਨਾਨ ਕਰੀ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਹੁਣ ਜਦੋਂ ਸ਼ਬਦ ਆਉਂਦਾ ਸਭਨਾ ਨੂੰ ਕਰ ਦਾਨ, ਤੇ ਅਸੀਂ ਅਰਥ ਕਰਨੇ ਆ ਬਾਬਾ ਜੀ ਨੇ ਕਿਹਾ ਮਾਘ ਦੇ ਮਹੀਨੇ ਵਿੱਚ ਦਾਨ ਕਰੀ। ਗੁਰਮੁਖੋ ਸਾਹਿਬ ਨੇ ਤਿੰਨ ਗੱਲਾਂ ਕਹੀਆਂ, ਹਰ ਕਾ ਨਾਮ ਧਿਆਏ ਸੁਣ। ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਈ, ਧਿਆ ਕੇ ਇਕਾਗਰਤਾ ਨਾਲ ਕਦੀ ਸੁਣੀ, ਤੇ ਜੇ ਰੱਬ ਨੇ ਤੈਨੂੰ ਕੁਝ ਦੇ ਦਿੱਤਾ ਉਸ ਗੁਣ ਦਾ ਕਿਸੇ ਨੂੰ ਦਾਨ ਕਰ ਦੇਵੀ, ਕਿਸੇ ਦੀ ਹੋਰ ਦੀ ਝੋਲੀ ਵਿੱਚ ਵੀ ਪਾਈ, ਨਾ ਕਿ ਕੇਵਲ ਵਿਹਲੜ ਪੰਥ ਕਿ ਸਭਨਾ ਨੂੰ ਕਰਦਾਨ। ਅਸੀਂ ਤਾਂ ਬਾਬੇ ਦੇ ਘਰ ਵੀ ਖਲੋ ਕੇ ਕਹਿੰਦੇ ਹਾਂ ਮਹਾਰਾਜ ਜੀ ਦੇ ਬਚਨ ਜਿਹੜੇ ਸਦੀਆਂ ਪਹਿਲਾਂ ਕਹੇ, ਇੱਕ ਇੱਕ ਬਚਨ ਸੱਚ ਜੇ ਕਦੀ ਦੇਖਿਓ। ਇੱਕ ਰੁਪਈਆ ਦੇਨੇ ਆ ਬਹੁਤ ਘੱਟ ਨੇ ਜਿਨ੍ਹਾਂ ਦੀ ਇਹ ਬਿਰਤੀ ਏ ਦਾਤਾ, ਮੈਂ ਤੇਰੇ ਦਿੱਤੇ ਵਿੱਚੋਂ ਕੁਝ ਸ਼ੁਕਰ ਵਜੋਂ ਭੇਟਾ ਸਮਰਪਿਤ ਕਰਨਾ ਆ। ਨਹੀਂ ਤੇ ਅਕਸਰ ਆਪਾਂ ਕਹਿੰਦੇ ਹਾਂ ਕਿਉਂਕਿ ਸਵਾਰਥ ਏ ਕਿ ਜੇ ਇੱਕ ਰੁਪਈਆ ਗੋਲਕ ਵਿੱਚ ਪਾਇਆ ਘੱਟੋ ਘੱਟ ਮੈਨੂੰ ਦਸ ਤਾਂ ਮਿਲਣਗੇ ਨਾ, ਬਾਬੇ ਨਾਲੋਂ ਚੰਗੀ ਵਿਆਜ ਕਿੰਨੇ ਦੇ ਦੇਣੀ ਏ, ਇੱਕ ਪਾਇਆ ਹਜ਼ਾਰ ਮਿਲੂ। ਤੇ ਸਾਹਿਬ ਨੇ ਦੇਖੋ ਜਿਹੜੇ ਬਚਨ ਤੁਸੀਂ ਆਸਾ ਦੀਵਾਰ ਵਿੱਚ ਸਰਵਣ ਕੀਤੇ ਨੇ ਬਾਹਰੋਂ ਨਹੀਂ, ਕਹਿੰਦੇ ਨੇ ਦੇਣਾ ਇੱਕ ਰੁਪਈਆ ਏ, ਮੰਗਣਾ ਹਜ਼ਾਰ ਗੁਣਾ ਏ। ਤੇ ਪਰਤ ਕੇ ਕਹਿੰਦਾ ਚਾਰ ਬੰਦਿਆਂ ਵਿੱਚ ਬੋਲ ਕੇ ਕਹੋ ਮੈਂ ਦਿੱਤਾ। ਕਹਿਣ ਲੱਗੇ ਕੋਈ ਦਾਨੀ ਥੋੜਾ, ਦੇ ਦੇ ਮੰਗੈ ਸਹਿਸਾ ਗੁਣਾ, ਸਹਿਸ ਦਰ ਤੇ ਹਜ਼ਾਰਾਂ, ਦੇਣਾ ਇੱਕ ਗੁਣਾ ਏ, ਮੰਗਣਾ ਹਜ਼ਾਰਾਂ ਗੁਣਾ, ਸ਼ੋਭ ਕਰੇ ਸੰਸਾਰ। ਫਿਰ ਇਹ ਵੀ ਕਹਿੰਦੇ ਚਾਰ ਲੋਕਾਂ ਨੂੰ ਦੱਸੋ ਦੁਨੀਆਂ ਵਿੱਚ ਮੇਰੀ ਸ਼ੋਭਾ ਵੀ ਹੋਵੇ। ਬਾਬਾ ਜੀ ਦਾ ਸਿਧਾਂਤ ਹੀ ਬੜਾ ਨਿਰਮਲ ਏ। ਕਹਿਣ ਲੱਗੇ ਮਾਘ ਦਾ ਮਹੀਨਾ ਹੈ, ਨਾਮ ਜਪੀ ਸੁਣੀ ਤੇ ਕਿਸੇ ਨੂੰ ਦਾਨ ਕਰੀ, ਹੁਣ ਤੱਕੋ ਆ ਗਿਆ ਫੱਗਣ, ਤੇ ਫੱਗਣ ਵੀ ਸੰਪੂਰਨਤ ਹੈ, ਚੇਤ ਤੋਂ ਆਰੰਭਤ ਹੈ, ਫੱਗਣ ਵੀ ਸੰਪੂਰਨਤ ਹੈ। ਚੇਤ ਦੀਆਂ ਪਹਿਲੀਆਂ ਦੋ ਪੰਕਤੀਆਂ ਤੇ ਫੱਗਣ ਦੀਆਂ ਦੋ ਪਹਿਲੀਆਂ ਪੰਕਤੀਆਂ ਨੂੰ ਕਦੀ ਮੇਲ ਕੇ ਦੇਖੋ, ਵਿਸ਼ਾ ਇੱਕੋ ਹੀ ਹੈ। ਚੇਤ ਵਿੱਚ ਕਿਹਾ ਆਨੰਦ ਤਾਂ ਮਿਲੇਗਾ ਜੇ ਗੋਬਿੰਦ ਆਰਾਧੇਗਾ, ਤੇ ਗੋਬਿੰਦ ਆਰਾਧਿਆ ਜਾਣੇ ਪ੍ਰਭੂ ਪਿਆਰੇ ਸੰਤਾਂ ਦੀ ਸੰਗਤ ਕਰਕੇ। ਸਾਹਿਬ ਨੇ ਫਿਰ ਫੱਗਣ ਵਿੱਚ ਕਿਹਾ, ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਾਣਾ, ਹਰ ਸੱਜਣ ਪ੍ਰਗਟ ਆਏ। ਜਿਸ ਆਨੰਦ ਦੀ ਗੱਲ ਚੇਤ ਵਿੱਚ ਕੀਤੀ ਹੋ ਸਕਦਾ ਫੱਗਣ ਵਿੱਚ ਕਹਿ ਹੋ ਕੀ ਸਕਦਾ, ਜੇ ਤੂੰ ਇੱਕ ਇੱਕ ਮਹੀਨੇ ਵਿੱਚ ਉਪਦੇਸ਼ ਕਮਾਏ ਤਾਂ ਇਸ ਮੰਜ਼ਿਲ ਤੇ ਪਹੁੰਚੇਗਾ। ਫਲਗੁਣ ਆਨੰਦ ਉਪਾਰ ਜਾਣਾ, ਹਰ ਸੱਜਣ ਪ੍ਰਗਟ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ, ਦੀਆ ਮਿਲਾਏ। ਹਜ਼ੂਰ ਨੇ ਕਿਹਾ ਪ੍ਰਭੂ ਦੇ ਪਿਆਰਿਆਂ ਨੇ ਕਿਰਪਾ ਕੀਤੀ, ਅੱਜ ਆਇਆ ਪੋਹ ਦਾ ਮਹੀਨਾ। ਤੇ ਸਾਹਿਬ ਨੇ ਸ਼ਬਦ ਵਰਤੇ ਨੇ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ, ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ। ਕਹਿੰਦੇ ਨੇ ਪੋਹ ਦੇ ਮਹੀਨੇ ਵਿੱਚ ਕੱਕਰ ਬਹੁਤ ਪੈਣੇ, ਪਰ ਚੇਤੇ ਰੱਖ ਇੱਕ ਕੱਕਰ ਬਾਹਰ ਦੇ, ਹਾੜ ਤੇ ਪੋਹ ਦਾ ਮਹੀਨਾ ਕਰੀਬ ਕਰੀਬ ਮਿਲਦੇ ਨੇ। ਆਪਾਂ ਕਹਾਂਗੇ ਮਿਲਦੇ ਕਿਵੇਂ ਨੇ, ਦੋਨਾਂ ਦੀਆਂ ਰੁੱਤਾਂ ਵਿਪਰੀਤ ਨੇ। ਜਦੋਂ ਹਾੜ ਦਾ ਮਹੀਨਾ, ਉਹਦੀ ਤੇਜ਼ ਗਰਮ ਲੂ ਵੀ ਬਨਸਪਤੀ ਨੂੰ ਸੁਕਾ ਦਿੰਦੀ ਏ, ਤੇ ਪੋਹ ਦੇ ਕੱਕਰ ਦੀ ਠੰਡ ਵੀ ਬਨਸਪਤੀ ਨੂੰ ਸੁਕਾ ਦਿੰਦੀ ਏ। ਅਸਲ ਇੱਕੋ ਜਿਹਾ ਕਰਦੇ ਪਏ ਨੇ। ਇਹੀ ਕਾਰਨ ਹਜ਼ੂਰ ਕਹਿੰਦੇ ਨੇ ਕੱਕਰ ਤੋਂ ਜੇ ਬਚਣੀ ਅੰਦਰ ਦੇ ਕੱਕਰ ਤੋਂ, ਤੇ ਮਾਲਕ ਦੇ ਚਰਨਾਂ ਨਾਲ ਜੁੜ ਜਾਈ। ਸ਼ਬਦ ਵਰਤਿਆ ਮਨ ਬੇਦਿਆ ਚਰਨਾਰ ਬਿੰਦ, ਹਜ਼ੂਰ ਕਹਿੰਦੇ ਨੇ ਜਿਹਦਾ ਮਨ ਪ੍ਰਭੂ ਦੇ ਚਰਨ ਕਮਲਾਂ ਵਿੱਚ ਵਿੰਨਿਆ ਗਿਆ, ਜਿਹੜਾ ਉਹਦੇ ਨਾਲ ਇੱਕ ਮਿਕ ਹੋ ਗਿਆ, ਉਹਦੇ ਅੰਦਰ ਸਾਈਂ ਦੇ ਦਰਸ਼ਨਾਂ ਦੀ ਤਾਂਗ। ਤੇ ਜਿਹਦਾ ਮਨ ਵਿੰਨਿਆ ਗਿਆ ਨਾ, ਕਦੀ ਬਾਣੀ ਵਿੱਚੋਂ ਪੜਿਓ, ਕਰਮ ਖੰਡ ਆਪਾਂ ਪੜ੍ਹਨੇ ਹਾਂ, ਜਿਹਦਾ ਮਨ ਵਿੰਨਿਆ ਜਾਂਦਾ ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ, ਕਰਮ ਖੰਡ ਕੀ ਬਾਣੀ ਜ਼ੋਰ, ਮਨ ਬੇਦਿਆ ਚਰਨਾਰ ਬਿੰਦ, ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ महिमा माहे जिदा अंदर मेरे साईं दी महिमा विच बिलकुल कीता गया है परोता गया है सच जानी ओदा मन मेरे मालक दे चरना विच विन्या होए कदी सह बाबा नाम देव जी दा रामकली राग विचो बचन पढ़े जिदे विच ओना ने मन विन्ने जान दी गल कीती बाबा नाम देव जी दा शब्द हुंदा ते शब्द दे रहाओ दे बचन ने मन राम नामा वेद गले मन वेदिया चरनार बिंद ओदे विच साहिब ने जिदा मन साईं दे चरना विच विन्या गया है ओ दुनिया विच विचरदा होया भी एक खिल लई अपने अंदर नू मालक दे चरना तो दूर नहीं करदा। बाबा नामदेव दा शब्द कहन लगे मेरा मन नामदेव दा मन मालक दे चरना विच विन्या गया ते कारण कोई उदाहरण ते साहिब ने पंज छे उदाहरणा दित्तियां कह लगे जिदा मन विन्या जाए ओदे बाहर दे शरीर दे बाहर दे कर्म नू ताके ना कहीं के ए कदी भगती नहीं करदा जिदा मन विन्या ओ दुनिया विच विचरदियां होया भी एक खिन दूर नहीं हुंदा। मनुख हर कोई गल मनन तो पहला कोई ना कोई उदाहरण कोई ना कोई दलील भालदा है ते बाबे नामदेव ने पहली दलील दिती कहन लगे छोटे छोटे बच्चे कागज लै के पतंग उड़ांदे ने पर पतंग बना के समान विच उड़ाई ते एक बच्चे दे हाथ विच डोरे ते एक जना केवल पतंग दी डोर नू पकड़ के बैठा है ते दूसरे ओदे नाल खलोते पतंग नू देख दे ने गल्लां बातां कर दे ने। जे पुछया जाए भई तेरा ध्यान पतंग दी डोर वाले जा अपने साथियां दियां गल्लां वल ते अगो उत्तर मिलेगा सजना हथां नाल मैं डोर घुट के पकड़ीए मुंह नाल मैं अपने साथियां नाल गल्लां करना। जे अंदर नू पुछ के देखे ते मेरा अंदर जेड़ा कदी पतंग तो दूर गया ही नहीं मैं गल्लां करदियां होयां वी अपने मन नू पतंग दी डोर विच रखिया। कहिंदे ने जे एक बच्चा पतंग उड़ांदियां अपने मन नू पतंग दी डोर तो दूर नहीं जान देंदा ते जिन्हां दे मन नाम विच विन्ने गए ने ओ दुनिया विच रहिंदे कोई मन नू कदी नाम तो दूर नहीं जान देंदे। साहिब दे बचन ने रहाओ दी तुंगर प्रभु दे नाम विच विन्या ते पहली उदाहरण जैसे कनक कला चित मांडी अले कनक दर ते सोना जिमे एक सोने दे गहने घड़न वाला वीर एक पासे कुठाली विच पाए हुए सोने नू घड़दा तपांदा है ते दूसरे पासे ग्राहकां नाल गल्लां करदा है। बाबा नामदेव कहिंदे ने ओनू पुछ के तेरा चित इन्हां ग्राहकां विच जां अपनी किरत विच ते सोना घड़न वाला कहिंदा गल्लां जरूर करना वा पर मेरा अंदर जेड़ा ओ सोने दे गहने ते जुड़िया होए। कहिंदे ने जे एक गहने घड़न वाला अपने चित नू गहने ते केंद्रित करके रखदा है जेड़े साईं दे चरना भी जुड़े ने मन जिन्हां दा विन्या गया ओ किरत करदियां होयां भी जुड़े ने। साहिब ने पहला बचन क्या आनी ले कागद काटी ले गुडी आकाश मदे भरमी अले पंच जना चो गात बतोवा चीत सो डोरी राखी अले। दूजी उदाहरण मन राम नामा बेदी अले जैसे कनक कला चित मांडी अले। तीजी उदाहरण कहन लगे आनी ले कुंभ पराई ले उदक राज कुवार पुरंदरिये के जिमे बीबियां पानी दे घड़े भर के लियाईया ने सिर ते घड़े ने तुरियां जांदियां आपस विच गल बात कर दियां ने। जे पुछिए भैणा सिर ते घड़ा जबान नाल गल्लां कर दियां हथ दियां जे ध्यान तुहाडा घड़े वाले जा गल्लां वल। कहिंदे ने जिदा मन विन्या कहन लगियां गल्लां तां जबान नाल करनियां वा पर अंदर वाला चित जेड़ा ओ घड़े विच जुड़िया होया। कहन लगे आनी ले कुंभ पराई ले उदक राजकुमार पुरंदरिये हस्त विनोद विचार करती हैं चीत सो गागर राख यले। साहब ने अगला बचन क्या मंदिर एक द्वार दस जा कह गौ चरावन छाड़ यले एक घर दे दस दरवाजे ने जेड़े मर्जी दरवाजे विचो गावां नू बाहर कढ़ दे पर गां दा जे बच्चा बच्चा घरे न पांच कोस पर गौ चरावत चीत सो बछरा राख यले गां पंजा कोवां ते चढ़दी होई भी अपने अंदर नू अपने बच्चे भी जोड़ के रख दी। कहिंदे ने जे एक पशु ਇੰਨਾ ਦੂਰ ਜਾ ਕੇ ਵੀ ਆਪਣੇ ਮਨ ਨੂੰ ਆਪਣੇ ਬੱਚੇ ਤੋਂ ਦੂਰ ਨਹੀਂ ਜਾਣ ਦਿੰਦਾ, ਜਿਨ੍ਹਾਂ ਦੇ ਮਨ ਵਿੰਨੇ ਗਏ ਨੀ, ਮਨ ਰਾਮ ਨਾਮਾ ਵੇਦ ਜਲੇ, ਉਹ ਦੂਰ ਰਹਿ ਕੇ ਵੀ ਸਾਈਂ ਦੇ ਚਰਨਾਂ ਵਿੱਚ ਜੁੜੇ ਨੇ। ਇਹ ਕੱਲ ਵੀ ਇੱਕ ਅਰਜ਼ ਕੀਤੀ ਸੀ, ਕਿਉਂਕਿ ਕੱਲ ਬਾਣੀ ਚ ਬਾਬੇ ਹੋ ਜਿਹਾ ਗਿਆ ਸੀ, ਧੰਨ ਗੁਰੂ ਕਲਗੀ ਵਾਲੇ ਦਾ ਇੱਕ ਪਿਆਰਾ ਸਿੱਖ ਹੋਇਆ ਵੈਦ ਸੁਜਾਨ ਰਾਏ, ਅੰਮ੍ਰਿਤ ਦੀ ਦਾਤ ਲੈ ਕੇ ਇਹ ਭਾਈ ਸੁਜਾਨ ਸਿੰਘ ਬਣਿਆ। ਥੋੜੀ ਜੀ ਤਵੱਜੋ ਦਿਆ ਜੀ, ਲਾਹੌਰ ਦਾ ਰਹਿਣ ਵਾਲਾ ਖੱਤਰੀ ਪਰਿਵਾਰ ਵਿੱਚ ਭਾਈ ਸੁਜਾਨ ਰਾਏ ਦਾ ਜਨਮ ਹੋਇਆ ਤੇ ਕਹਿੰਦੇ ਨੇ ਅਜੇ ਇਹ 8 ਕੁ ਸਾਲ ਦਾ ਸੀ ਤੇ ਮਾਂ ਬਾਪ ਦਾ ਸਾਇਆ ਇਹਦੇ ਸਿਰ ਤੋਂ ਉੱਠ ਗਿਆ। ਤਾਏ ਨੇ ਭਾਈ ਸੁਜਾਨ ਰਾਏ ਨੂੰ ਆਪਣੇ ਬੱਚਿਆਂ ਤੋਂ ਵੱਧ ਪਿਆਰ ਸਤਿਕਾਰ ਦੇ ਕੇ ਪਾਲਿਆ, ਉੱਚੀ ਤਾਲੀਮ ਦਿੱਤੀ, ਫਾਰਸੀ ਦਾ ਵਿਦਵਾਨ ਬਣਿਆ ਤੇ ਕੇਵਲ ਵਿਦਵਾਨ ਨਹੀਂ, ਭਾਈ ਸੁਜਾਨ ਰਾਏ ਨੂੰ ਹਿਕਮਤ ਦੀ ਵੈਦਿਕ ਦੇ ਗੁਣ ਵੀ ਸਾਰੇ ਦਿੱਤੇ। ਦੇਖੋ ਮੇਰੇ ਮਾਲਕ ਦੀ ਕਿਰਪਾ ਕਰੇ ਵੈਦ ਦਾ ਕੰਮ ਵੀ ਤੇ ਅੰਦਰ ਕਿੰਨਾ ਕੁਪਰੋਤਾ ਹੋਇਆ। ਸੁਜਾਨ ਰਾਏ ਲਾਹੌਰ ਦੀ ਧਰਤੀ ਤੇ ਇਹਨੇ ਲੋੜਵੰਦ ਬਿਮਾਰ ਦੁਖੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ। ਕਹਿੰਦੇ ਨੇ ਪਤਾ ਨਹੀਂ ਕਿ ਜਦੋਂ ਦੁਕਾਨ ਤੇ ਬਹਿਣਾ ਅੰਦਰੋਂ ਆਵਾਜ਼ ਆਉਣੀ, ਸੁਜਾਨ ਰਾਏ ਤੇਰੀ ਮੰਜ਼ਿਲ ਇਹ ਨਹੀਂ, ਤੂੰ ਕਿਸੇ ਹੋਰ ਥਾਂ ਤੇ ਜਾਣਾ। ਅਰਜ਼ ਕਰ ਰਿਹਾ ਜਿਹਦਾ ਅੰਦਰ ਵਿੰਨਿਆ ਗਿਆ ਉਹ ਦੂਰ ਰਹਿ ਕੇ ਵੀ ਸਾਈਂ ਦੇ ਚਰਨਾਂ ਤੋਂ ਦੂਰ ਨਹੀਂ ਗਏ, ਸਰੀਰਕ ਤੌਰ ਤੇ ਦੂਰ ਰਹਿ ਕੇ ਆਵਾਜ਼ ਆਉਣੀ ਸੁਜਾਨ ਰਾਏ ਤੇਰੀ ਮੰਜ਼ਿਲ ਇਹ ਨਹੀਂ। ਪਰ ਸੋਚਣਾ ਮੈਨੂੰ ਵਹਿਮ ਹੋ ਗਿਆ, ਪਤਾ ਨਹੀਂ ਐਵੇਂ ਅੰਦਰੋਂ ਉਦਾਸੀਨਤਾ ਪ੍ਰਗਟ ਹੁੰਦੀ ਏ। ਜਦੋਂ ਪਰਿਵਾਰ ਨੇ ਤਾਏ ਨੇ ਤੱਕਿਆ ਉਦਾਸ ਰਹਿੰਦਾ, ਇਹਦੀ ਸ਼ਾਦੀ ਕਰ ਦਿੱਤੀ ਗਈ। 2 ਸਾਲ ਬਾਅਦ ਮਾਲਕ ਨੇ ਪੁੱਤਰ ਦੀ ਦਾਤ ਵੀ ਦਿੱਤੀ, ਪਰ ਉਦਾਸੀ ਦਿਨੋ ਦਿਨ ਵਧੀ ਗਈ। ਰਾਤ ਨੂੰ ਸੌਣਾ, ਆਵਾਜ਼ ਆਉਣੀ ਤੇਰੀ ਮੰਜ਼ਿਲ ਹੋਰ ਏ, ਜੇ ਦੁਕਾਨ ਤੇ ਬਹਿਣਾ ਤੇ ਆਵਾਜ਼ ਆਉਣੀ ਤੇਰੀ ਮੰਜ਼ਿਲ ਕਿਤੇ ਹੋਰ ਏ। ਤੇ ਇੱਕ ਦਿਨ ਲਾਹੌਰ ਦੀ ਧਰਤੀ ਤੇ ਇੱਕ ਵਿਦਵਾਨ ਸੱਜਣ, ਇਹਦਾ ਪ੍ਰੇਮੀ ਸੀ, ਉਹ ਕਵੀ ਸੀ, ਕਹਿਣ ਲੱਗਾ ਸੁਜਾਨ ਰਾਏ ਫਾਰਸੀ ਮੈਂ ਸਿੱਖੀ ਏ, ਤੂੰ ਹਿਕਮਤ ਦਾ ਵਿਦਵਾਨ ਏ, ਦੇਖ ਮੈਨੂੰ ਰੱਬ ਨੇ ਕਵਿਤਾ ਰਚਨ ਦੀ ਸੂਝ ਦਿੱਤੀ ਏ, ਪਰ ਬੇਕਦਰੇ ਲੋਕ ਇਹਦੀ ਕਦਰ ਨਹੀਂ ਜਾਣਦੇ। ਮੈਂ ਸਵੇਰੇ ਆਨੰਦਪੁਰ ਦੀ ਧਰਤੀ ਤੇ ਚੱਲਿਆ ਵਾਂ ਕਿ ਸੁਣਿਆ ਕਲਗੀ ਵਾਲਾ ਵਿਦਵਾਨਾਂ ਦਾ ਕਦਰਦਾਨ, ਉਹਦੇ ਦਰ ਤੇ ਜਾਵਾਂਗਾ। ਸੁਜਾਨ ਰਾਏ ਨੇ ਜਦੋਂ ਸ਼ਬਦ ਕਲਗੀ ਵਾਲਾ ਸੁਣਿਆ, ਗੱਲ ਤਾਂ ਇਹ ਪੂਰਬਲੇ ਦੀ ਖੇਡ ਹੈ ਕਿ ਜਦੋਂ ਸਮਾਂ ਆਉਣਾ ਉਹਦਾ ਨਾਮ ਸੁਣ ਕੇ ਅੰਦਰ ਨੂੰ ਧੂਹ ਪੈ ਗਈ। ਜਦੋਂ ਸੁਣਿਆ ਕਿ ਗੁਰੂ ਕਲਗੀ ਵਾਲਾ, ਤੇ ਇੱਕੋ ਦਮ ਇੰਜ ਜਿਵੇਂ ਲੱਗਾ ਕਿ ਅੰਦਰ ਕਿਸੇ ਨੇ ਖਿੱਚ ਪਾਈਏ। ਉਹ ਕਹਿੰਦਾ ਸੁਜਾਨ ਰਾਏ ਮੈਂ ਸਵੇਰੇ ਚਲੇ ਜਾਣਾ ਤੇ ਸੋਚਿਆ ਸੀ ਸ਼ਾਮ ਤੈਨੂੰ ਮਿਲ ਲਵਾਂ। ਰਾਤ ਪਈ, ਸੁਜਾਨ ਰਾਏ ਘਰ ਗਿਆ ਤੇ ਇਹ ਮਿੱਥ ਨਹੀਂ ਇਤਿਹਾਸ ਹੈ, ਸਾਰੀ ਰਾਤ ਆਵਾਜ਼ ਗੂੰਜਦੀ ਰਹੀ ਕਿ ਤੇਰੀ ਵੀ ਮੰਜ਼ਿਲ ਕਿਤੇ ਉਹ ਨਾ ਹੋਵੇ, ਤੇਰੀ ਵੀ ਝੋਲੀ ਵਿੱਚ ਖੈਰ ਉਥੋਂ ਨਾ ਪੈਣੀ ਹੋਵੇ। ਸਵੇਰੇ ਅੰਮ੍ਰਿਤ ਵੇਲੇ ਜਾਗਿਆ, ਉਸ ਕਵੀ ਦੇ ਘਰ ਗਿਆ, ਕਹਿੰਦਾ ਸੱਜਣਾ ਇੱਕ ਕਿਰਪਾ ਕਰ ਦੇ, ਜਿੱਥੇ ਤੂੰ ਚੱਲੇ ਮੈਨੂੰ ਵੀ ਨਾਲ ਲੈ ਜਾ। ਪਰ ਘਰ ਵਾਲੀ ਕਹਿੰਦਾ ਰੁਪਈਏ ਦੀ ਕਮੀ ਨਹੀਂ, ਪਰ ਜੇ ਤੁਸੀਂ ਮੇਰਾ ਇਲਾਜ ਕਰਾਉਣਾ ਚਾਹੁੰਦੇ ਹੋ ਨਾ, ਤੁਸੀਂ ਸਾਰੇ ਕਹਿੰਦੇ ਹੋ ਉਦਾਸ ਹਾਂ, ਮੈਂ ਉਸ ਥਾਂ ਤੇ ਚੱਲਿਆ ਵਾਂ ਜਿੱਥੇ ਮੇਰਾ ਇਲਾਜ ਹੋ ਸਕਦਾ। ਮੈਂ ਘਰ ਜ਼ਰੂਰ ਵਾਪਸ ਆਵਾਂਗਾ, ਪਰ ਮੈਨੂੰ ਹੁਣ ਰੋਕਿਓ ਨਾ। ਦੋਨੋਂ ਗਏ ਤੇ ਗੁਰਮੁਖ ਪਿਆਰੇ ਲਿਖਦੇ ਨੇ ਕਿ ਜਦੋਂ ਇਹ ਸੱਜਣ ਆਨੰਦਪੁਰ ਦੇ ਨੇੜੇ ਗਏ ਤੇ ਜਿਉਂ ਜਿਉਂ ਪ੍ਰੀਤਮ ਦੇ ਦੇਸ਼ ਦੇ ਨੇੜੇ ਜਾਏ, ਤਿਉਂ ਤਿਉਂ ਸੁਜਾਨ ਰਾਏ ਦੇ ਅੰਦਰ ਨੂੰ ਟਿਕਾ ਮਿਲੀ ਜਾਏ। ਜਿਵੇਂ ਹਜ਼ੂਰ ਨੇ ਕਿਹਾ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਵੈਦ ਸੁਜਾਨ ਰਾਏ ਹਜ਼ੂਰ ਦੇ ਦਰਬਾਰ ਵਿੱਚ ਹਾਜ਼ਰ ਹੋਇਆ, ਇਸੇ ਤਰ੍ਹਾਂ ਦਰਬਾਰ ਸਜਿਆ। ਜਦੋਂ ਦੌੜ ਕੇ ਚਰਨਾਂ ਤੇ ਡਿੱਗਾਂ, ਸੁਧ ਬੁੱਧ ਰਹੀ ਨਾ, ਮੇਰੇ ਕਲਗੀ ਵਾਲੇ ਪ੍ਰੀਤਮ ਨੇ ਉਠਾਇਆ ਤੇ ਮਹਾਰਾਜ ਜੀ ਨੂੰ ਕਹਿੰਦਾ ਮੈਨੂੰ ਕਿਰਪਾ ਕਰਕੇ ਆਤਮਾ ਦਾ ਸੁਖ ਦਿਓ। ਸ਼ਬਦ ਸਨ ਮੈਨੂੰ ਆਤਮਕ ਸੁਖ ਦਿਓ, ਕਿਰਪਾ ਕਰ ਮੌਤ ਦੇ ਭੈ ਨੂੰ ਖਤਮ ਕਰ ਦੇ, ਤੇ ਮਹਾਰਾਜ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਜਿਹੜੇ ਪਾਸੇ ਤੇਰਾ ਮੂੰਹ ਏ ਭੱਜ ਜਾ, ਇਥੋਂ ਤੇਰਾ ਇੱਥੇ ਟਿਕਾਣਾ ਨਹੀਂ, ਚਲਾ ਜਾ। ਸੋਚਿਆ ਮੈਂ ਇੰਨੀ ਦੂਰ ਤੋਂ ਆਇਆ ਤੇ ਗੁਰੂ ਦੇਵ ਇਹ ਬਚਨ, ਫਿਰ ਚਰਨ ਪਕੜੇ ਕਹਿੰਦਾ ਦਾਤਾ ਮੇਰੇ ਤੇ ਰਹਿਮਤ ਕਰ। ਕਹਿਣ ਲੱਗੇ ਚਲਾ ਜਾ ਜਿੱਧਰ ਤੇਰਾ ਮੂੰਹ ਏ, ਤੂੰ ਇੱਥੇ ਕਿਉਂ ਟਿਕੇ। ਜਦੋਂ ਤੀਸਰੀ ਵਾਰੀ ਕਿਹਾ ਰਹਿਮਤ ਕਰ ਤੇ ਸਾਹਿਬ ਨੇ ਕਿਹਾ ਰਹਿਮਤ ਤਾਂ ਹੁੰਦੀ ਪਈ ਏ, ਚਲਾ ਜਾ। ਕਹਿੰਦਾ ਮਹਾਰਾਜ ਮੈਨੂੰ ਦੱਸੋ ਕਿੱਧਰ? ਕਹਿੰਦੇ ਨੇ ਜਿੱਥੇ ਤੂੰ ਟਿਕ ਜਾਏਗਾ ਉਹੀ ਤੇਰਾ ਟਿਕਾਣਾ। ਕਹਿੰਦੇ ਨੇ ਗੁਰੂ ਦੇ ਬਚਨ ਨੂੰ ਮੰਨਿਆ, ਦੁਪਹਿਰ ਤੋਂ ਦੌੜਿਆ। ਸੁਜਾਨ ਰਾਏ ਨੇ ਪਿੱਛੇ ਪਰਤ ਕੇ ਦੇਖਿਆ ਨਹੀਂ, ਨੰਗੇ ਪੈਰ ਦੌੜੀ ਗਿਆ। ਰੋਪੜ ਦੇ ਨੇੜੇ ਆਇਆ, ਸ਼ਾਮ ਨੂੰ ਪੈਰਾਂ ਨੂੰ ਠੋਕਰ ਲੱਗੀ, ਜ਼ਮੀਨ ਤੇ ਡਿੱਗ ਪਿਆ ਤੇ ਡਿੱਗਣ ਤੋਂ ਬਾਅਦ ਬੇਸੁੱਧ ਹੋਇਆ। ਪਿੰਡ ਦੇ ਲੋਕਾਂ ਨੇ ਮੂੰਹ ਵਿੱਚ ਪਾਣੀ ਪਾਇਆ, ਕਿਸੇ ਨੇ ਤਲੀਆਂ ਝੱਸੀਆਂ ਤੇ ਜਦੋਂ ਅੱਖਾਂ ਖੋਲੀਆਂ ਤੇ ਕਹਿੰਦਾ ਹਾਂ ਮੇਰੇ ਕਲਗੀ ਵਾਲਿਆਂ ਮੇਰਾ ਟਿਕਾਣਾ ਆ ਗਿਆ, ਮੇਰੀ ਮੰਜ਼ਿਲ ਆ ਗਈ ਏ। ਤੇ ਸਾਹਿਬ ਨੇ ਤੁਰਦਿਆਂ ਕਿਹਾ ਸੀ ਰੱਬ ਨੇ ਤੈਨੂੰ ਗੁਣ ਦਿੱਤਾ ਹਿਕਮਤ ਦਾ, ਮਨੁੱਖਤਾ ਦੀ ਸੇਵਾ ਕਰੀ, ਤੇਰੇ ਕੋਲ ਆਪਣੇ ਆਪ ਹੀ ਉਹ ਦਾਤ ਆ ਜਾਏਗੀ ਜਿਹੜੀ ਤੂੰ ਪਾਲਣ ਤੁਰੇ। ਉੱਠ ਕੇ ਹੋਸ਼ ਵਿੱਚ ਆਇਆ, ਕਹਿੰਦਾ ਸਾਧ ਸੰਗਤ ਪਿੰਡ ਦੇ ਲੋਕਾਂ ਨੂੰ, ਕਹਿੰਦਾ ਮੈਨੂੰ ਜੇ ਤੁਸੀਂ ਪਿੰਡ ਰਹਿਣ ਦਿਓ ਮੈਂ ਤੁਹਾਡਾ ਦਵਾ ਦਾਰੂ ਕਰ ਸਕਣਾ ਵਾਂ। ਵੈਦ ਸੁਜਾਨ ਰਾਏ ਪਿੰਡ ਤੋਂ ਬਾਹਰ ਕੁੱਲੀ ਬਣਾ ਕੇ ਰਹਿਣ ਲੱਗਾ, ਜਿੰਨੇ ਲੋੜਵੰਦ ਨੇ ਆਉਣਾ ਜੜੀਆਂ ਬੂਟੀਆਂ ਲਿਆ ਕੇ ਦਵਾਈ ਸ਼ੁਰੂ ਕਰ ਦਿੱਤੀ ਦੇਣੀ, ਬਣਾ ਕੇ ਲੋੜਵੰਦ ਆਰੋਗ ਹੁੰਦੇ ਗਏ। ਤੇ ਜਦੋਂ ਦਵਾਈ ਦੇਣੀ ਤੇ ਇੱਕ ਸ਼ਬਦ ਉਹਦੀ ਜ਼ਬਾਨ ਤੇ ਟਿਕ ਗਿਆ ਕਿ ਦਵਾਈ ਖਾਣ ਤੋਂ ਪਹਿਲਾਂ ਕਈ ਧਨ ਕਲਗੀ ਧਰ। ਜਦੋਂ ਕਿਸੇ ਨੂੰ ਦਵਾਈ ਦੇਣੀ ਸ਼ਬਦ ਇਹ ਕਹਿਣਾ ਧਨ ਕਲਗੀ ਧਰ। ਭਾਈ ਵੀਰ ਸਿੰਘ ਕਹਿੰਦੇ ਨੇ ਪਤਾ ਨਹੀਂ ਰੰਗ ਚੜਨਾ ਸ਼ੁਰੂ ਹੋ ਗਿਆ, ਦਵਾਈ ਦੇ ਨਾਲ ਨਾਲ ਗਰਮੀ ਦੇ ਦਿਨਾਂ ਵਿੱਚ ਸੜਕ ਤੇ ਬਹਿ ਜਾਣਾ, ਪਾਣੀ ਦੇ ਮੱਟ ਭਰ ਕੇ ਨਾਲੇ ਤਾਂ ਪਾਣੀ ਪਿਲਾਣਾ, ਸੰਗਤ ਜਾਣੀ ਆਨੰਦਪੁਰ ਨੂੰ ਤੇ ਨਾਲੇ ਕਹਿਣਾ ਪਿਆਰਿਓ ਕਹੋ ਧਨ ਕਲਗੀ ਧਰ। ਸੰਗਤ ਨੇ ਆਉਣਾ, ਆ ਕੇ ਕਹਿਣਾ ਕਲਗੀ ਵਾਲਿਆ ਇੱਕ ਮਨੁੱਖ ਰਸਤੇ ਵਿੱਚ ਮਿਲਦਾ, ਲੋੜਵੰਦਾਂ ਨੂੰ ਦਵਾ ਦਾਰੂ ਵੀ ਉਹ ਕਰਦਾ, ਮਲਮ ਪੱਟੀ ਵੀ ਕਰਦਾ, ਪਾਣੀ ਵੀ ਪਿਆਂਦਾ ਤੇ ਨਾਲ ਕਹਿੰਦਾ ਧਨ ਕਲਗੀ ਧਰ, ਉਹ ਕੌਣ ਹੈ? ਖਜ਼ੂਰ ਨੇ ਕਹਿਣਾ ਕੁਝ ਨਾ, ਬਸ ਬਿਲਕੁਲ ਮੁਸਕਰਾ ਕੇ ਚੁੱਪ ਕਰ ਜਾਣਾ। ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ, ਅਰਜ ਕਰ ਰਿਹਾ ਜਿਹਦਾ ਮਨ ਵਿੰਨਿਆ ਜਾਏ, ਪਰਤ ਕੇ ਦਰਸ਼ਨ ਕੀਤੇ ਨਹੀਂ। ਅੱਜ ਸੁਜਾਨ ਰਾਏ ਨੂੰ ਖਬਰ ਮਿਲੀ ਕਿ ਇਸ ਇਲਾਕੇ ਵਿੱਚ ਬਾਜਾਂ ਵਾਲੇ ਪ੍ਰੀਤਮ ਨੇ ਆਉਣਾ, ਸ਼ਿਕਾਰ ਖੇਡਣ ਆਉਂਦੇ ਪਏ ਨੇ। ਸੁਜਾਨ ਰਾਏ ਇੰਨਾ ਪਰੇਸ਼ਾਨੇ, ਕਹਿੰਦਾ ਦਾਤਾ ਤੇਰੇ ਹੁਕਮ ਨੂੰ ਮੰਨ ਕੇ ਬੈਠਾ, ਅੱਜ ਲੰਘਦੇ ਤੇਰੇ ਦੀਦਾਰ ਹੋ ਜਾਣਗੇ, ਜਦੋਂ ਇਸ ਇਲਾਕੇ ਵਿੱਚੋਂ ਲੰਘੇਗਾ। ਸਾਰੀ ਰਾਤ ਬੜੀ ਖੁਸ਼ੀ ਨਾਲ ਬਤੀਤ ਹੋਈ, ਨੀਂਦ ਕਿੱਥੇ ਪੈ। ਦਿਨ ਚੜਿਆ, ਇਸ਼ਨਾਨ ਪਾਣੀ ਕਰਕੇ ਸਿਮਰਨ ਵਿੱਚ ਬੈਠਾ ਤੇ ਜਦੋਂ ਕਲਗੀ ਵਾਲੇ ਦੇ ਆਉਣ ਦਾ ਸਮਾਂ ਹੋਇਆ ਤੇ ਇੱਕ ਬੁੱਢੜੀ ਨੇ ਆ ਕੇ ਉੱਚੀ ਆਵਾਜ਼ ਵਿੱਚ ਕਿਹਾ, ਕਹਿਣ ਲੱਗੀ ਸੁਜਾਨ ਰਾਏ ਰੱਬ ਤੇਰਾ ਭਲਾ ਕਰੇ, ਮੇਰੀ ਨੂੰਹ ਅੱਤ ਦੀ ਬਿਮਾਰ ਏ, ਜੇ ਚਲਾ ਜਾਏ ਤਾਂ ਬਚ ਸਕਦੀ ਏ, ਜੇ ਨਾ ਗਿਆ ਘੜੀ ਪਲ ਦੀ ਪ੍ਰਾਹਣੀ ਉਹਦੀ ਮੌਤ ਵੀ ਹੋ ਸਕਦੀ। ਹੁਣ ਇੱਕ ਪਾਸੇ ਕਲਗੀ ਵਾਲੇ ਨੇ ਰਸਤੇ ਤੋਂ ਲੰਘਣਾ, ਦੂਜੇ ਪਾਸੇ ਰੋਗੀ ਦੀ ਆਵਾਜ਼ ਏ। ਮਨ ਦੁਬਦਾ ਵਿੱਚ ਪੈ ਗਿਆ, ਪ੍ਰੀਤਮ ਦੇ ਦਰਸ਼ਨ ਕਰਾਂ ਜਾਂ ਮੈਂ ਇਸ ਲੋੜਵੰਦ ਦੇ ਘਰ ਵੀ ਜਾਵਾਂ। ਜਦੋਂ ਦੁਬਦਾ ਵਿੱਚ ਪਿਆ ਤੇ ਅੰਦਰੋਂ ਫਿਰ ਆਵਾਜ਼ ਆਈ, ਤੈਨੂੰ ਤਾਂ ਗੁਰੂ ਨੇ ਭੇਜਿਆ ਸੀ ਮਨੁੱਖਤਾ ਦੀ ਸੇਵਾ ਕਰਨ ਦੇ ਲਈ, ਅੱਜ ਲੋੜਵੰਦ ਇੱਕ ਆਇਆ, ਇਹਦਾ ਇਲਾਜ ਪਹਿਲਾਂ ਸਤਿਗੁਰੂ ਆਪੇ ਬਰਕਤ ਪਾਣਗੇ। ਦਵਾਈ ਵਾਲਾ ਝੋਲਾ ਚੁੱਕਿਆ, ਜਾ ਕੇ ਉਸ ਘਰ ਔਰਤ ਨੂੰ ਤੱਕਿਆ, ਉਸ ਬੱਚੀ ਨੂੰ ਤੱਕਿਆ, ਉਹਦੇ ਪੇਟ ਵਿੱਚ ਸੋਲ ਸੀ, ਤੜਪੇ ਪਈ ਵਿਚਾਰੀ। ਸੁਜਾਨ ਰਾਏ ਨੇ ਦਵਾਈ ਦਿੱਤੀ ਤੇ ਪੁੜੀ ਦੇ ਕੇ ਇੱਕ ਸ਼ਬਦ ਕਹਿੰਦਾ ਬੇਟਾ ਖਾਣ ਲੱਗਿਆ ਕਹਿ ਧੰਨ ਗੁਰੂ ਕਲਗੀ ਧਰ। ਉਸਨੇ ਜਦੋਂ ਦਵਾਈ ਖਾਧੀ, ਅਚਨਚੇਤ ਕੁਝ ਸਮੇਂ ਤੋਂ ਬਾਅਦ ਮਾਲਕ ਨੇ ਕਿਰਪਾ ਕੀਤੀ, ਉਹਨੂੰ ਆਰੋਗਤਾ ਮਿਲ ਗਈ, ਵਾਪਸ ਝੋਲਾ ਚੁੱਕ ਕੇ ਆ ਗਿਆ। ਮਨ ਕਹਿੰਦਾ ਗੁਰੂ ਗੋਬਿੰਦ ਸਿੰਘ ਤਾਂ ਚਲੇ ਗਏ ਹੋਣਗੇ, ਉਹਨਾਂ ਦੇ ਦਰਸ਼ਨ फिर मन ने क्या नहीं जिवे साई रखे ओदे हुक्म विच आनंदी ते चेते रखी पति बरता औरत भी होवे जेड़ी अपने साई दे हुक्म विच रह के ओदे चरणा नाल जुड़दी। एक खिन मैं विचो निकल के अर्ज कर लगा हां कि सीता जी गए रावण हरण करके लै गया सीता जी नूं सिर्फ एक मिनट लई के अंदरों साई दे चरणा विच कोई जुड़िया रहे। हनुमान जी लभण गए ते हनुमान नाटक विच ए शब्द वरते ने जदो हनुमान लभ के वापस आए ना ते रामचंद्र जी ने शब्द पूछे कहन लगे ए हनुमान कुछ सीता दी खबर कोई सार है ते हनुमान ने हस के क्या कहन लगा मालक हां लंका विच उते शब्द बड़े सोहने ने कहन लगे ए हनुमान कहो रघुवीर रघुवीर दर ते रामचंद्र जी कहने ए हनुमान कहो रघुवीर कुछ शुद्ध है छी की स्थित माही सीता दी खबर इस धरती ते है। हनुमान कहंदा है प्रभ लंक कलंक बिना बसे ते रावण बाकी शाही लंका विच रहिंदी है पर कलंक तो बिना है ओदे उते कोई कलंक नहीं। ऐ हनुमान कहो रघुवीर कुछ शुद्ध है सी की सित माही कह लगा है प्रभ लंक कलंक बिना बसे ते रावण बाग की शाही ते राम जी कहंदे ने जीवत है ओ जिंदी है। हनुमान कहंदा हां ते रामचंद्र कहन लगे सो क्यों ना मरी हम ते बिछराई जे ओनू प्यार सी ते साडे तो बिछड़ के मर क्यों ना गई। हनुमान ने अगो उत्तर दिता कह लगा भगवान जीवत है कह बे को ही नाथ कहन लगे कहन मात्र जिंदी है ते कहन लगे सो क्यों ना मरी हम ते बिछड़ाई। हनुमान कहंदा है इस करके जिंदी पई है के प्राण ता ओदे तेरे चरणा विच रहिंदे ने शरीर केवल लंका विच पिया है जदो जमदूत आउंदा ते सीता दा शरीर तकदा है प्राण ता ओ तेरे चरणा विच भेट कर चुकी प्राण होण ता मौत लै के जाए पूरा ओने दिता है दोहरा। ऐ हनुमान कहो रघुवीर कुछ खुद है सी की सित माही है प्रभ लंक कलंक बिना बसे ते रावण बाग की शाही जीवत है कह लगे कह बे ही को नाथ सो क्यों ना मरी हम ते बिचराई ते हनुमान जी कहन लगे प्राण बसे पद पंकज में जम आवत है पर पावत नहीं कदी तक्यो यही अवस्था सुजान राय दिए अंदर ता साईं दे चरना भी जुड़े है झोला चुकी जांदा है कहंदा चलो जदो मेरे साईं तेरी मर्जी होवेगी उदो दर्शन दई पर मन दी हजूरी ना मेरी किते टुट जाए मन तेरी हजूरी विच रहे। जदो झोला चोके आया ते की देखदा एदी कुली दे अगे भीड़ बड़ी लगी है बच्चे भी ने बजुर्ग भी ने नौजवानी भी ने ते सुजान रह सोचदा है शायद कोई रोगी होवेगा इन्नी भीड़ इकट्ठी होगी पता नहीं की भाणा वापरिया कोई रोगी कुरलांदा होना है। तेजी नाल दौड़ के भीड़ नू चीर के जदो अंदर गया ते की तकदे ने कलगी वाले एदे आसन ते बैठे कहन लगे सुजान राहे अज स्वाद आ गया सिखी कमान दा तू सेवा प्या करदा सै मैं तेरे दर्शन करन वास्ते आया हां कदी देखो ता सही जदो अंदर साईं दे चरणा विच विन्या होवे कलगी वाला इंतजार करदा पिया ते हजूर ने कहा अज मैं तेनू लैण आया वा। भाई सुजान राहे दे नेत्र भारा है साहब दे चरणा ते डिगया हजूर ने कुट के सीने न लाया कहन लगे तन करके दूर तू भासदा प्यास है पर तेरा मन ता गुरु के चरणा तो एक खिन भी कदी दूर नहीं होया। बाबा नामदेव कहंदे ने मंदिर एक द्वार जस जा कै गौ चरावन छाड़ यले पांच कोस पर गौ चरावत चीत तो बचरा राख यले कदी देख जिदा चित जुड़ जाए कैत नाम दे सुनो तरलोचन बालक पालन पोड़ यले अंतर बाहर काज विरुद्धी चीत तो बारक राख यले मां बच्चे नू पंगूड़े विच पा के अंदर बार कम कर दिए पर चित ओदा कदी बच्चे तो दूर नहीं। अज यही बचन धन गुरु अर्जुन साहब ने कह कहन लगे पोख तुखार ना व्या पई पोह दे महीने विच वकारां दा ककर कुछ नहीं कहेगा कंठ मिलिया हर ना जे तेरा हिरदा जे तू साई नू गलवकड़ी मालक दे चरना भी जुड़ गयो। कहन लगे मन वेदिया चरनार बिंद दर्शन लगड़ा था, जिदा मन प्यारे दे चरण कमलां विच विन्या गया है ओदे अंदर इको तांगे के प्यारे दे दीदार हो जान। ओ ता तरले लेके कहिंदा है कर काका दर्शन की भूख, मैं दर मांगू नीता नीत तो दर्शन की करो समाए, मैं दर मांगत भीख्या पाए। ओ कहिंदा दर मान दे ठांडे दरबार, तुझ बिन सुरत करे को मेरी दर्शन दीजै खोल किवाड़। ओ कहिंदा दर्शन प्यासी दिन रात, चितवों अन दिन नीत खोल कपट गुर मेलिया नानक हर संग मीत। ओ तरले लेके कहिंदा तू चौ सजन मेंडिया, जेई सिस उतार नैन महंजे तरस दे कद पसी दीदार। मन बेदिया चरनार बिंद दर्शन लगड़ा था, कहन लगे ओट गोविंद गोपाल राय, सेवा स्वामी लाह ते आसरा केवल गोविंदा ले आए। ओदे अंदर सब तो वड्डा ला आए के अपने मालक दी सेवा करनी। खजूर कहन लगे बिख्या ओ न सकी, वकारा दी जहर ओदे ते असर नहीं करेगी, माया नहीं पोएगी, पर कदो मिल साधु गुण गाह। जदो प्यारे दे चरना भी जुड़ के साई दे चरना विच मालक नू याद करेगा, जे ते उपजी तै मिली, जिस मालक तो जी पैदा होया ओदे विच लीन हो गया। पर किवे सच्ची प्रीत समा, एक सच्चा प्यार है जेड़ा साई दे चरना विच मिला सकदा। हजूर कहन लगे कर गए लीनी पार ब्रह्म, बौड़ ना बिछड़िया, जिन्ना नू मालक ने कर गए हाथ पकड़ के अपना बना लिया, उन्हां दा साई तो फिर विछोड़ा नहीं। हजूर कहन लगे बार जाऊं लख बेरिया, मैं लखां वरी वार ने कुर्बान जाना किदे तो, हर सज्जन अगम आगा उस आगाद बोध वह गुरु तो। ते बाबा जी ने अज एक बचन किया गुरु अर्जुन देव जी ने, कहने देख जे तेरे कुल गुण नहीं ना फिर एदे दर ते डिग पो, शर्म पई नारायण नानक दर पईया। कहने एदे चरना विच डिग पो ते डिग्या होया नू रखना, शर्म पई ए अपने आप लाज रखेगा, पर जे एदे दर ते डिग पै जे कदी तको खां। कई वरी उदाहरण दिती है बाबे कबीर ने एक बचन किया, हम कूकर तेरे दरबार भौंकै आगे बदन पसार। हजूर ने बाणी विच कहा एदे दर ते डिग पो ते डिगण वाले कुछ पा सकदे। साहब गुरु तेग बहादुर जी कहिंदे ने घर कुत्ता रखिया होवे ते जे किते ओनू मारिए ते कुत्ता मार खा के भी मालक दे चरना नू चुमदे, ते जे किते आपां बूआ खोल के ठुड्डे मार के सट मार के बाहर कढ़िए ते अंदरों दरवाजा घुट के बंद कर लईए, एक दो घंटे बाद जदों भी बूआ खोलोगे कुत्ता बूए अगे बैठा होवेगा ते कहिंदा मालक दा मन पसीज जांदा है, ओ ना हुण इहनू मारियो ना क्योंकि इहनू साडे घर तो बिना होर किते दा आसरा नहीं। शर्म पई नारायण नानक दर पईआं। कहन लगे स्वामी को गिरो जो, जिमे मालक दे घर नू कदी कुत्ता नहीं छड़दा, इसे तरह तू मालक दे दर ते छड़ जा, टिक जा ओदे दर ते जुड़ जा। स्वामी को गिरो जो सदा, स्वान तजत नहीं नित, नानक ए विधार पजो एक मन होए एक चित। शर्म पई नारायण नानक दर पईआ, पोख सुहंदा सर्ब सुख जित बख्शे वे परवाह। जिसनू मेरा मालक ओदे महीने विच बख्श दे। स्वामी जी कहिंदे ने के सजना ओदे लई पोह दा महीना सुखां वाला ही, पर जिदा मन साईं दे चरना विच विन्या जाए, मन विन्या जाणा बाणी दे तीर नाल। तां ही साहिब कहिंदे ने हर प्रेम बाणी मन मारिया अणियाले अणिया राम राजे। जिदा मन विन्या जाए प्यारियो उस साईं दे चरना भी जुड़ जांदा है, ते तीर वजे अणियाला ते कदी तक्यो। बड़े सोहने एक बचन कहे सन विद्वान ने, असी आम तौर ते सबने आ के या अली, जदो पहलवान कुश्ती लड़दा है ना ओ भी मुंडा थापड़ा मार के आवाज दे के कहिंदा या अली। ਜਦੋਂ ਮੈਦਾਨੀ ਜੰਗ ਵਿੱਚ ਸੂਰਮਾ ਉਤਰਦਾ ਉਹਦੇ ਮੂੰਹ ਚੋਂ ਵੀ ਆਮ ਤੌਰ ਤੇ ਸ਼ਬਦ ਨਿਕਲਦਾ ਯਾ ਅਲੀ। ਪਰ ਮਾਲਕ ਦੇ ਚਰਨਾਂ ਵਿੱਚ ਜੁੜਨ ਲਈ ਇਹ ਸ਼ਬਦ ਯਾ ਅਲੀ ਬੜਾ ਰਮਜ ਭਰਪੂਰ ਹੈ। ਗਿਆਨੀ ਮਾਨ ਸਿੰਘ ਝੌਰ ਹੋਰਾਂ ਨੇ ਆਪਣੀ ਲਿਖਤ ਵਿੱਚ ਇਹ ਗੱਲ ਕਹੀ ਹੈ, ਕਹਿੰਦੇ ਨੇ ਯਾ ਅਲੀ ਹਰ ਕਿਉਂ ਕਹਿੰਦਾ, ਕੁਸ਼ਤੀ ਲੜਨ ਵਾਲਾ ਵੀ ਯਾ ਅਲੀ, ਜੰਗ ਲੜਨ ਵਾਲਾ ਵੀ ਯਾ ਅਲੀ। ਉਹ ਕਹਿੰਦਾ ਹਜ਼ਰਤ ਅਲੀ ਨੂੰ ਵੱਜ ਗਿਆ ਤੀਰ, ਤੇ ਵੱਜਾ ਬੜੇ ਟਿਕਾਣੇ ਤੇ ਵੱਜਾ ਅਣੀਆਂ ਵਾਲਾ ਸੀ। ਹੁਣ ਅਣੀਆਂ ਵਾਲਾ ਤੀਰ ਜਿਹੜਾ ਉਹਨੂੰ ਕੱਢਣ ਲਈ ਵੀ ਜੁਗਤ ਚਾਹੀਦੀ ਹੈ, ਜੇ ਕੱਢੀਏ ਉਹ ਨਾੜਾਂ ਨੂੰ ਖਿੱਚ ਕੇ ਬਾਹਰ ਲੈ ਆਉਂਦਾ ਤੇ ਬੰਦੇ ਦੀ ਮੌਤ ਹੋ ਜਾਂਦੀ। ਹਜ਼ਰਤ ਅਲੀ ਨੂੰ ਵੱਜਾ ਤੀਰ, ਕੱਢਣ ਲੱਗੇ ਤੇ ਪੀੜ ਨਾਲ ਕੁਰਲਾ ਉੱਠਿਆ ਤੇ ਉਹਨੇ ਆਪਣੇ ਸਾਥੀਆਂ ਨੂੰ ਕਿਹਾ, ਕਹਿੰਦਾ ਇੱਕ ਕੰਮ ਕਰੋ, ਹੁਣੇ ਤੀਰ ਨਿਕਲਣਾ ਨਹੀਂ। ਕਹਿੰਦੇ ਨੇ ਕਿਵੇਂ ਕਰੀਏ? ਕਹਿੰਦਾ ਜਦੋਂ ਮੈਂ ਸਜਦੇ ਵਿੱਚ ਨਮਾਜ਼ ਵਿੱਚ ਜਾਵਾਂਗਾ ਨਾ, ਉਦੋਂ ਜਿਵੇਂ ਮਰਜ਼ੀ ਕੱਢ ਲਿਆ ਜੇ। ਤੀਰ ਲੱਗਾ ਰਿਹਾ, ਜਦੋਂ ਹਜ਼ਰਤ ਅਲੀ ਨਮਾਜ਼ ਵਿੱਚ ਜੁੜੇ, ਸਜਦਾ ਕਰਨ ਲੱਗੇ ਤੇ ਸਾਥੀਆਂ ਨੇ ਤੀਰ ਖਿੱਚ ਕੇ ਜੁਗਤ ਨਾਲ ਬਾਹਰ ਕੱਢਿਆ ਤੇ ਹਜ਼ਰਤ ਅਲੀ ਦੀ ਜ਼ਬਾਨ ਵਿੱਚੋਂ ਸੀ ਸ਼ਬਦ ਹਾਏ ਵੀ ਸ਼ਬਦ ਨਾ ਨਿਕਲਿਆ। ਤੇ ਬਾਅਦ ਵਿੱਚ ਪੁੱਛਦੇ ਨੇ ਕਿ ਪਹਿਲਾਂ ਕੱਢਦੇ ਸਾਂ ਤੇ ਕੁਰਲਾਂਦੇ ਪੈ ਸੋ, ਹੁਣ ਕੱਢਿਆ ਤੇ ਸੀ ਹਾਏ ਵੀ ਨਹੀਂ। ਕਹਿਣ ਲੱਗੇ ਪਹਿਲਾਂ ਮੈਂ ਇਸ ਸਰੀਰ ਵਿੱਚ ਸਾਂ ਤੇ ਜਦੋਂ ਨਮਾਜ਼ ਵੀ ਜੁੜਿਆ ਸਾਂ ਉਦੋਂ ਮੈਂ ਇਸ ਸਰੀਰ ਵਿੱਚ ਹੈ ਹੀ ਨਹੀਂ, ਸਾਈਂ ਦੇ ਚਰਨਾਂ ਵਿੱਚ ਜੁੜਿਆ ਸਾਂ, ਜਦੋਂ ਮਨ ਉਹਦੇ ਚਰਨਾਂ ਵਿੱਚ ਵਿੱਜ ਜਾਏ ਉਦੋਂ ਜਿਵੇਂ ਮਰਜ਼ੀ ਤਨ ਨਾਲ ਕਰ ਲਓ, ਇਸ ਤਨ ਤੇ ਕੋਈ ਅਸਰ ਨਹੀਂ। ਤਾਂ ਹੀ ਇੱਕ ਸ਼ਬਦ ਵਰਤਦੇ ਨੇ ਯਾ ਅਲੀ, ਇਹੋ ਜੀ ਇਕਾਗਰਤਾ ਦਈ ਕਿ ਤੀਰ ਜ਼ਖਮੀ ਕਰ ਵੀ ਜਾਏ ਪਰ ਤੇਰੇ ਧਿਆਨ ਤੇਰੇ ਚਰਨਾਂ ਵੀ ਜੁੜਿਆ ਉਹਦਾ ਦੁੱਖ ਭਾਸੇ ਨਾ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਿਆ ਜੇ, ਬੇਅੰਤ ਭੁੱਲਾਂ ਹੋਈਆਂ ਨੇ, ਆਪ ਸਾਧ ਸੰਗਤ ਕਿਰਪਾ ਕਰਕੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Super Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

Thank you.

Thank you.

का प्रभाव

مانعه

Vaheguru, Vaheguru, Vaheguru, Vaheguru, Vaheguru.

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho 250-392-3374। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ, ਦੁਨੀਆਂ ਦੇ ਤਖਤੇ ਤੇ ਸਿੱਖ ਕੌਮ ਹੀ ਇੱਕ ਐਸੀ ਕੌਮ ਹੈ ਜੋ ਇੱਕ ਦੂਜੇ ਨੂੰ ਮਿਲਣ ਵੇਲੇ ਫਤਿਹ ਬਣਾ ਕੇ ਮਿਲਦੀ ਹੈ। ਆਓ ਸਿੱਖੀ ਦੀ ਇਸ ਮਹਾਨ ਰਵਾਇਤ ਨੂੰ ਪਾਲਦੇ ਹੋਏ ਫਤਿਹ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦਾ ਪੰਨਾ ਪੰਨਾ ਇਸ ਸੱਚ ਦਾ ਚਸ਼ਮਦੀਦ ਗਵਾਹ ਹੈ। ਜਦੋਂ ਧਰਤੀ ਤੇ ਜ਼ੁਲਮ ਦੀ ਅੱਤ ਹੋ ਗਈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤ ਲੋਕ ਵਿੱਚ ਆਏ। ਇੱਕ ਜੋਤ ਨੇ ਦਾਸ ਰੂਪ ਧਾਰੇ। 30 ਮਈ 1606 ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੀ ਤੱਤੀ ਤਵੀ ਉੱਪਰ ਬਿਰਾਜਮਾਨ ਹੋ ਕੇ ਸ਼ਹਾਦਤ ਦਾ ਜਾਨ ਪੀ ਗਏ। 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਪਵਿੱਤਰ ਸੀਸ ਵਾਰ ਕੇ ਸਿੱਖੀ ਦੇ ਬੂਟੇ ਦੀਆਂ ਜੜਾਂ ਵਿੱਚ ਆਪਣੀਆਂ ਪਵਿੱਤਰ ਹੱਡੀਆਂ ਦੀ ਖਾਦ ਪਾ ਕੇ ਇਸ ਨੂੰ ਹੋਰ ਪ੍ਰਫੁੱਲਤ ਕਰ ਗਏ। ਜਦੋਂ ਭਾਈ ਜੇਤਾ ਸੱਚੇ ਪਾਤਸ਼ਾਹ ਦਾ ਕੱਟਿਆ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਗੋਬਿੰਦ ਰਾਏ ਪਾਸ ਪੁੱਜਾ ਤਾਂ ਗੋਬਿੰਦ ਰਾਏ ਨੇ ਪੁੱਛਿਆ, ਉਹ ਭਾਈ ਜੇਤਿਆ ਉੱਥੇ ਕੋਈ ਉੱਚੀ ਜਾਤ ਵਾਲਾ ਸਿੱਖ ਨਹੀਂ ਸੀ? ਤਾਂ ਭਾਈ ਜੇਤੇ ਨੇ ਕਿਹਾ, ਸੱਚੇ ਪਾਤਸ਼ਾਹ ਸਿੱਖ ਤਾਂ ਬਥੇਰੇ ਸਨ ਪਰ ਔਰੰਗਜ਼ੇਬ ਤੋਂ ਭੈ ਭੀਤ ਹੋ ਕੇ ਛੁੱਪ ਗਏ, ਕੋਈ ਅੱਗੇ ਨਹੀਂ ਆਇਆ। ਇਹ ਸੁਣ ਕੇ ਬਾਜਾਂ ਵਾਲੇ ਦੇ ਸਰੀਰ ਦਾ ਸਾਰਾ ਲਹੂ ਚਿਹਰੇ ਤੇ ਇਕੱਠਾ ਹੋ ਗਿਆ। ਉਹਨਾਂ ਦੇ ਨੇਤਰਾਂ ਵਿੱਚ ਐਸਾ ਜਲਾਲ ਆਇਆ ਜਿਸ ਨੂੰ ਵੇਖ ਕੇ ਕਰੋੜਾਂ ਸੂਰਜ ਵੀ ਸ਼ਰਮ ਨਾਲ ਨੀਵੀਆਂ ਪਾ ਗਏ। ਸੱਚੇ ਪਾਤਸ਼ਾਹ ਨੇ ਗਰਜ ਕੇ ਕਿਹਾ, ਮੈਂ ਆਪਣੇ ਸਿੱਖ ਨੂੰ ਐਸੀ ਸ਼ਕਲ ਸੂਰਤ ਦੇਵਾਂਗਾ, ਮੇਰਾ ਸ਼ੇਰ ਕੱਲਾ ਲੱਖਾਂ ਗਿੱਦੜਾਂ ਵਿੱਚ ਖੜਾ ਵੀ ਪਹਿਚਾਣਿਆ ਜਾਵੇਗਾ। ਗੁਰੂ ਜੀ ਦੇ ਡਾਂਕੇ ਦੀ ਚੋਟ ਨਾਲ ਕੀਤੇ ਇਸ ਐਲਾਨ ਦਾ ਵਰਣਨ ਚਰਨ ਸਿੰਘ ਆਲਮਗੀਰ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਫਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਤੇ ਦਰਸ਼ਨ ਸਿੰਘ ਜੱਸੋ ਵਾਲੀਆ ਹੇ ਇੰਜ ਬਿਆਨ ਕਰਦੇ ਹਨ।

ਦਸਵੇਂ ਪਿਤਾ ਨੇ ਕਿਹਾ, ਜ਼ੁਲਮ ਦੀਆਂ ਹਨੇਰੀਆਂ ਨੇ ਇਸ ਦੇਸ਼ ਦੇ ਅੰਦਰੋਂ ਗੈਰਤ ਦੀ ਚੰਗਿਆਰੀ ਬੁਝਾ ਦਿੱਤੀ। ਮੈਂ ਇਸ ਚੰਗਿਆਰੀ ਨੂੰ ਦੁਬਾਰਾ ਸੁਲਗਾ ਦਿਆਂਗਾ। ਮੈਂ ਬਥੇਰੀ ਸ਼ਾਂਤੀ ਦੀ ਦੀਨ ਵਜਾ ਕੇ ਦੇਖ ਲਈ, ਪਰ ਬਘਿਆੜ ਬੈਸ਼ ਨਹੀਂ ਬਣੇ। ਹੁਣ ਮੈਂ ਜੰਗ ਲੜਾਂਗਾ, ਔਰੰਗਜ਼ੇਬ ਦਾ ਕਾਲਜਾ ਧੜਕ ਉੱਠੂ, ਸੁਣ ਕੇ ਗੂੰਜ ਆਜ਼ਾਦੀ ਦੇ ਨਾਅਰਿਆਂ ਦੀ। ਜ਼ਾਲਮ ਕੰਬਣਗੇ ਜਦੋਂ ਜਹਾਨ ਅੰਦਰ, ਧੁੰਮ ਪਊਗੀ ਮੇਰੇ ਜੈਕਾਰਿਆਂ ਦੀ। ਮੈਨੂੰ ਚਾਹੀਦੇ ਵੀਰ ਜਵਾਨ ਬਣ ਕੇ, ਮੈਨੂੰ ਲੋੜ ਨਹੀਂ ਹਿੰਮਤ ਹਾਰਿਆਂ ਦੀ। ਨਰਮ ਹੱਥਾਂ ਨਾਲ ਵੈਰੀ ਜੇ ਨਾ ਸਮਝੇ, ਚਰਨ ਲੋੜ ਫਿਰ ਹੱਥ ਕਰਾਰਿਆਂ ਦੀ। ਸੂਰਮਿਆਂ ਨੂੰ ਮੈਦਾਨੇ ਜੰਗ ਵਿੱਚ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਸਿੱਖਾਂ ਦਾ ਇਮਤਿਹਾਨ ਲੈਣ ਦਾ ਫੈਸਲਾ ਕੀਤਾ। ਬਿਕਰਮੀ ਸੰਮਤ 1756 ਅਤੇ 1699 ਵਿਸਾਖੀ ਵਾਲੇ ਦਿਨ ਕਿਲ੍ਹਾ ਕੇਸਗੜ੍ਹ ਮਾਖੋਵਾਲ ਦੀ ਖੇਰੀ ਤੇ 80,000 ਦੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਈਆਂ। 1,60,000 ਅੱਖਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਉਤਾਵਲੀਆਂ ਹੋ ਰਹੀਆਂ ਸਨ। ਅਚਾਨਕ ਇੱਕ ਦ੍ਰਿਸ਼ ਪੇਸ਼ ਹੋਇਆ। ਗੁਰੂ ਜੀ ਹੱਥ ਵਿੱਚ ਨੰਗੀ ਲਸ਼ਕਰੀ ਤਲਵਾਰ ਲੈ ਕੇ ਤੰਬੂ ਵਿੱਚੋਂ ਬਾਹਰ ਨਿਕਲੇ ਅਤੇ ਗਰਜ ਕੇ ਬੋਲੇ, ਸਿੱਖੀ ਸੀਸ ਮੰਗਦੀ ਹੈ, ਹੈ ਕੋਈ ਮਾਈ ਦਾ ਲਾਲ ਜੋ ਆਪਣਾ ਸਿਰ ਇਸ ਤਲਵਾਰ ਦੀ ਭੇਟਾ ਕਰਕੇ ਸਿੱਖੀ ਦੀ ਇਹ ਮੰਗ ਪੂਰੀ ਕਰੇ। ਗੁਰੂ ਜੀ ਦੀ ਇਸ ਅਨੋਖੀ ਮੰਗ ਦਾ ਵਰਣਨ ਇਉਂ ਸਰਵਣ ਕਰੋ।

0: ਸਤਿਗੁਰਾਂ ਨੇ ਬੜੇ ਜੋਸ਼ ਨਾਲ ਕਿਹਾ, ਜਿਹੜੀ ਮੌਤ ਨੇ ਅੰਤ ਜ਼ਰੂਰ ਆਉਣਾ, ਉਸ ਮੌਤ ਦਾ ਕਾਹਦਾ ਹੈ ਡਰ ਸਾਨੂੰ? ਨਕਲੀ ਘਰ ਨੂੰ ਛੱਡ ਕੇ ਅੰਤ ਇੱਕ ਦਿਨ ਜਾਣਾ ਪੈਣਾ ਹੈ ਅਸਲੀ ਘਰ ਸਾਨੂੰ, ਇਸ ਮੌਤ ਦੇ ਭੈ ਤੋਂ ਰਹਿਤ ਕਰਦਾ। ਨਾਨਕ ਗੁਰੂ ਦਾ ਸੱਚਾ ਡਰ ਸਾਨੂੰ, ਰਾਖੀ ਅਣਖ ਦੀ ਚਰਨ ਹੁਣ ਪਊ ਕਰਨੀ, ਲੜ ਲੜ ਸਾਨੂੰ, ਮਰ ਮਰ ਸਾਨੂੰ। ਦੁਨੀਆਂ ਦੀ ਤਵਾਰੀਖ ਵਿੱਚ ਪਹਿਲੀ ਵਾਰੀ ਕਿਸੇ ਗੁਰੂ ਨੇ ਆਪਣੇ ਚੇਲਿਆਂ ਤੋਂ ਸਿਰ ਮੰਗਿਆ ਸੀ। ਇਸ ਨਿਰਾਲੇ ਕੌਤਕ ਨੂੰ ਵੇਖ ਕੇ ਸੰਗਤਾਂ ਵਿੱਚ ਸਨਾਟਾ ਛਾ ਗਿਆ, ਕੋਈ ਉੱਚੀ ਸਾਹ ਨਹੀਂ ਲੈਂਦਾ ਸੀ। ਜਦੋਂ ਗੁਰੂ ਜੀ ਨੇ ਆਪਣੀ ਮੰਗ ਨੂੰ ਕਈ ਵਾਰੀ ਦੁਹਰਾਇਆ ਤਾਂ ਇੱਕ ਸਿਦਕ ਦੇ ਪੁਤਲੇ ਨੇ ਆਪਣੇ ਮਨ ਨਾਲ ਫੈਸਲਾ ਕੀਤਾ, ਜਿਹੜਾ ਸਿਰ ਪਹਿਲਾਂ ਹੀ ਗੁਰੂ ਦੀ ਅਮਾਨਤ ਹੈ, ਜੇਕਰ ਗੁਰੂ ਉਹ ਆਪਣੀ ਅਮਾਨਤ ਮੰਗ ਰਿਹਾ ਹੈ, ਮੈਨੂੰ ਜਨਮ ਸਫਲਾ ਕਰਨ ਦੀ ਏਦੋਂ ਸੁਭਾਗੀ ਘੜੀ ਹੋਰ ਕਦੋਂ ਮਿਲੇਗੀ? ਇਸ ਦਾ ਨਾਮ ਦਇਆ ਰਾਮ ਸੀ। ਇਸ ਨੇ ਉੱਠ ਕੇ ਪਾਇਆ ਗਲ ਵਿੱਚ ਪੱਲਾ, ਨੇਤਰ ਕੀਤੇ ਨੀਵੇਂ, ਦੋਵੇਂ ਜੋੜੇ ਹੱਥ, ਗੁਰੂ ਜੀ ਨੂੰ ਸਰਦੀ ਭੇਟਾ ਕਬੂਲ ਕਰਨ ਲਈ ਬੇਨਤੀਆਂ ਹੇ ਕਿਉਂ ਕਰਦਾ ਹੈ?
1: ਉੱਠ ਕੇ ਸੀ

ਗੁਰੂ ਹੈ ਮੰਗਿਆ ਫਿਰ ਜੀ ਨੇ ਧਨ ਸਿੱਖ ਨਾ ਜੀ ਨੇ ਇਨਕਾਰ ਕੀਤਾ ਲੁਕੀ ਛੁਪੀ ਕੋਈ ਬਾਤ ਨਾ ਰਹਿਣ ਦਿੱਤੀ ਹਾਜ਼ਰ ਫਿਰ ਆ ਵਿੱਚ ਦਰਬਾਰ ਕੀਤਾ ਲਾਜ ਸਿੱਖੀ ਦੀ ਰੱਖ ਲਈ ਸੂਰਮੇ ਨੇ ਨਾਲ ਜ਼ਿੰਦਗੀ ਦੇ ਨਹੀਂ ਪਿਆਰ ਕੀਤਾ ਨਗਦੋ ਨਗਦ ਸੀ ਕੰਮ ਮੁਕਾ ਦਿੱਤਾ ਆਲਮਗੀਰੀਆ ਨਹੀਂ ਉਧਾਰ ਕੀਤਾ ਭਾਈ ਦਇਆ ਰਾਮ ਦੇ ਦਿਲ ਵਿੱਚ ਸਿੱਖੀ ਦਾ ਇੰਨਾ ਪਿਆਰ ਵੇਖ ਕੇ ਗੁਰੂ ਜੀ ਗਦਗਦ ਹੋ ਗਏ ਉਹਨਾਂ ਨੇ ਉਸ ਨੂੰ ਬੀਨੀ ਤੋਂ ਫੜਿਆ ਅਤੇ ਤੰਬੂ ਵਿੱਚ ਲੈ ਗਏ ਤੰਬੂ ਵਿੱਚ ਇੱਕ ਅਨੋਖਾ ਡਰਾਮਾ ਖੇਡਿਆ ਗਿਆ ਉਸ ਦੇ ਸਿਰ ਤੇ ਸਰ ਕਰਦੀ ਚੱਲੀ ਤਲਵਾਰ ਬਾਹਰ ਬੈਠੀ ਸੰਗਤ ਨੇ ਵੇਖਿਆ ਦਇਆ ਰਾਮ ਦਾ ਖੂਨ ਵਹਿ ਕੇ ਤੰਬੂ ਵਿੱਚੋਂ ਬਾਹਰ ਆ ਗਿਆ ਸਿੱਖੀ ਦੀ ਇਹ ਅਨੋਖੀ ਪਰਖ ਹੁੰਦੀ ਵੇਖ ਕੇ ਵੱਡਿਆਂ ਵੱਡਿਆਂ ਦੇ ਕਾਲਜੇ ਕੰਬ ਗਏ ਪਰ ਕੋਈ ਉਤਾਂ ਅੱਖ ਚੁੱਕਦੇ ਵੇਖਣ ਦੀ ਹਿੰਮਤ ਨਾ ਕਰ ਸਕਿਆ ਇੰਨੇ ਨੂੰ ਸੱਚੇ ਪਾਤਸ਼ਾਹ ਦੁਬਾਰਾ ਸਟੇਜ ਤੇ ਆਏ ਸਤਿਗੁਰਾਂ ਦੇ ਹੱਥ ਵਿੱਚ ਲਹੂ ਲਿਬੜੀ ਤਲਵਾਰ ਸੀ ਹਜ਼ੂਰ ਗਰਜ ਕੇ ਬੋਲੇ ਇੱਕ ਦਇਆ ਰਾਮ ਦੇ ਸਿਰ ਨਾਲ ਮੇਰੀ ਤਲਵਾਰ ਦੀ ਪਿਆਸ ਨਹੀਂ ਬੁਝੀ ਇੱਕ ਸੂਰਮੇ ਦੀ ਹੋਰ ਲੋੜ ਹੈ ਇਹ ਸੁਣ ਕੇ ਭਾਈ ਧਰਮਦਾਸ ਅੱਗੇ ਆਇਆ ਉਸ ਨੇ ਆਪਣਾ ਨਵਾਣਾ ਸਿਰ ਹਜ਼ੂਰ ਦੇ ਚਰਨਾਂ ਤੇ ਝੁਕਾ ਕੇ ਕਿਹਾ ਮੇਰਾ ਗਿਆ ਸਾਈਆਂ ਜ਼ਿੰਦਗੀ ਤਾਂ ਚਾਰ ਦਿਨਾਂ ਦੀ ਖੇਡ ਹੈ ਪਤਾ ਨਹੀਂ ਕਦੋਂ ਖਤਮ ਹੋ ਜਾਵੇ ਸਿੱਖੀ ਨੇ ਤਾਂ ਸਦਾ ਰਹਿਣਾ ਹੈ ਮੈਨੂੰ ਜ਼ਿੰਦਗੀ ਨਾਲੋਂ ਤੋੜ ਕੇ ਸਿੱਖੀ ਨਾਲ ਜੋੜ ਦੇ ਧਰਮਦਾਸ ਦੀ ਇਸ ਬੇਨਤੀ ਨੂੰ ਇੰਜ ਸੁਣੋ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Jadon dharm das vi dharm de lekhe lag ke sikhi di kasvatti de pura utreya, ta guru ji ne us nu vi tambu vich le ja ke us da sees kat liya. Hun sangta besabri naal agle program di udeek karan lagiyan. Kaiyan ne sochya do sir lai ke shayad guru ji eh maut jind ji da drama band kar denge, par pata nahi ਅੱਜ ਕੌਮ ਨੂੰ ਕਿਹੜੀ ਗੁੜਤੀ ਦੇ ਕੇ ਨਵਾਂ ਜੀਵਨ ਬਖਸ਼ ਰਹੇ ਸਨ। ਹੁਣ ਗੁਰੂ ਜੀ ਨੇ ਤੀਜੀ ਵਾਰੀ ਸਟੇਜ ਤੇ ਆ ਕੇ ਫੇਰ ਲਲਕਾਰਿਆ, ਮੇਰੇ ਸ਼ੇਰੋ ਸਿਰ ਦਿੱਤਿਆਂ ਸਿਰਾਂ ਦੇ ਤਾਜ ਬਚਦੇ ਨੇ, ਜਿਹੜੇ ਸਿਰ ਨਹੀਂ ਦੇ ਸਕਦੇ ਉਹ ਤਾਜ ਨਹੀਂ ਬਚਾ ਸਕਦੇ। ਕਾਹਦਾ ਜੀਣਾ ਹੈ ਉਹਨਾਂ ਦੇ ਗੈਰਤਾਂ ਦਾ, ਵਿਕ ਜਾਂਦੇ ਨੇ ਜਿਹੜੇ ਈਮਾਨ ਬਦਲੇ, ਜਿਹੜੇ ਜਿਉਂਦੇ ਨੇ ਅਣਖ ਤੇ ਆਣ ਬਦਲੇ ਅਤੇ ਮਰਦੇ ਨੇ ਆਣ ਤੇ ਸ਼ਾਨ ਬਦਲੇ। ਨਾ ਹੀ ਉਹਨਾਂ ਨੇ ਕਦੇ ਬਿਆਨ ਬਦਲੇ, ਨਾ ਹੀ ਉਹਨਾਂ ਦੀ ਕਦੇ ਜ਼ੁਬਾਨ ਬਦਲੇ। ਤਾਜ ਸਰਾਂ ਦੇ ਸੂਰਮੇ ਰੱਖ ਲੈਂਦੇ, ਆਲਮਗੀਰੀਆ ਸਰਾਂ ਦੇ ਦਾਨ ਬਦਲੇ। ਸਿੱਖੀ ਨਿਭਾਉਣੀ ਸੌਖੀ ਨਹੀਂ, ਇਹ ਤਾਂ ਔਖੀ ਘਾਟੀ ਦੇਖਣਾ ਪੈਂਦਾ ਹੈ। ਪਹਿਲਾਂ ਸਿਰ ਨੂੰ ਤਲੀ ਤੇ ਧਰਨਾ ਪੈਂਦਾ ਹੈ, ਤਾਂ ਕਿਤੇ ਜਾ ਕੇ ਦਾਖਲਾ ਹੀ ਮਿਲਦਾ ਹੈ। ਡਿਗਰੀਆਂ ਲੈਣੀਆਂ ਤਾਂ ਦੂਰ ਦੀ ਗੱਲ ਹੈ। ਗੁਰੂ ਜੀ ਨੇ ਸਿੱਖ ਬਣਨ ਦੀਆਂ ਸ਼ਰਤਾਂ

ਜੇ ਸਰਦੀ ਮੰਗ ਨੂੰ ਸੁਣ ਕੇ ਸਾਰਾ ਪੰਡਾਲ ਹੀ ਸਰ ਸਰ ਕੰਬਣ ਲੱਗ ਪਿਆ। ਸਭ ਨੂੰ ਆਪੋ ਆਪਣਾ ਫਿਕਰ ਪੈ ਗਿਆ ਕਿ ਤੇ ਗੁਰੂ ਜੀ ਮੇਰਾ ਸਿਰ ਹੀ ਨਾ ਕੱਟ ਲੈਣ। ਕਈ ਖਾਣ ਪੀਣ ਦੇ ਲਾਗੂ ਤਾਂ ਉੱਥੋਂ ਖਿਸਕਣੇ ਹੀ ਸ਼ੁਰੂ ਹੋ ਗਏ। ਉਹ ਸਿੱਧੇ ਮਾਤਾ ਜੀ ਪਾਸ ਗਏ ਅਤੇ ਕੰਬਦੀ ਜ਼ਬਾਨ ਨਾਲ ਕਹਿਣ ਲੱਗੇ, ਮਾਤਾ ਜੀ ਪਤਾ ਨਹੀਂ ਤੁਹਾਡੇ ਪੁੱਤਰ ਨੂੰ ਕੀ ਹੋ ਗਿਆ ਹੈ, ਉਹ ਤਾਂ ਸਿੱਖਾਂ ਦੇ ਸਿਰ ਹੀ ਵੱਢਣ ਲੱਗ ਪਏ ਹਨ। ਤੁਸੀਂ ਛੇਤੀ ਜਾ ਕੇ ਉਹਨਾਂ ਨੂੰ ਰੋਕੋ। ਕਈਆਂ ਨੇ ਤਾਂ ਇਹ ਵੀ ਸਲਾਹ ਦਿੱਤੀ, ਹੁਣ ਤੁਸੀਂ ਵੱਡੇ ਸਾਹਿਬਜ਼ਾਦੇ ਨੂੰ ਗੁਰਗੱਦੀ ਤੇ ਬਿਠਾ ਦਿਓ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ। ਪਰ ਮਾਤਾ ਜੀ ਨੇ ਉਹਨਾਂ ਡਰਪੋਕਾਂ ਨੂੰ ਧੀਰਜ ਦਿੱਤਾ, ਤੁਸੀਂ ਹੌਸਲਾ ਰੱਖੋ, ਮੇਰਾ ਪੁੱਤਰ ਮਜ਼ਲੂਮਾਂ ਦਾ ਸਹਾਰਾ ਹੈ, ਜਿਸ ਨੇ 9 ਸਾਲ ਦੀ ਆਯੂ ਵਿੱਚ ਆਪਣੇ ਪਿਤਾ ਨੂੰ ਸ਼ਹੀਦ ਕਰਵਾ ਕੇ ਧਰਮ ਦੀ ਰਾਖੀ ਕੀਤੀ ਹੋਵੇ, ਉਹ ਅੱਜ ਕੌਮ ਦਾ ਨੁਕਸਾਨ ਕਿਵੇਂ ਕਰ ਸਕਦਾ ਹੈ। ਮਾਤਾ ਜੀ ਦੀਆਂ ਇਹਨਾਂ ਗੱਲਾਂ ਦਾ ਵੀ ਬੁਜ਼ਦਰਾਂ ਤੇ ਕੋਈ ਅਸਰ ਨਾ ਹੋਇਆ। ਟਾਇਰ ਥੜਕਦੇ ਤੇ ਡੋਲਦੇ ਰਹੇ, ਪਰ ਇੱਕ ਸ਼ਰਧਾਵਾਨ ਸੱਚਾ ਸਿੱਖ ਮੋਹਕਮ ਚੰਦ ਉੱਠ ਕੇ ਮਹਾਰਾਜ ਦੇ ਚਰਨਾਂ ਵਿੱਚ ਪੁੱਜਿਆ ਅਤੇ ਗੁਰੂ ਜੀ ਨੂੰ ਆਪਣਾ ਸਿਰ ਕੱਟਣ ਲਈ ਇਉਂ ਜੋਧੜੀਆਂ ਕਰਨ ਲੱਗਿਆ।

1699 ਦੀ ਵਿਸਾਖੀ ਵਾਲੇ ਦਿਨ ਖੰਡੇ ਦੀ ਧਾਰ ਵਿੱਚੋਂ ਖਾਲਸੇ ਦਾ ਜਨਮ ਹੋਇਆ। ਜਦੋਂ ਇਹਨਾਂ ਪੰਜਾਂ ਨੇ ਗੁਰੂ ਜੀ ਤੋਂ ਅੰਮ੍ਰਿਤ ਛਕਿਆ, ਇਹਨਾਂ ਦੇ ਪਿਛਲੇ ਜਾਤ ਗੋਤ ਕੁੱਲ ਕਰਮ ਸਭ ਨਸ਼ਟ ਹੋ ਗਏ। ਇਹਨਾਂ ਨੂੰ ਗੁਰੂ ਜੀ ਨੇ ਆਪਣੇ ਨਾਭੀ ਪੁੱਤਰ ਹੋਣ ਦਾ ਮਾਣ ਬਖਸ਼ਿਆ ਅਤੇ ਇਹਨਾਂ ਦੇ ਨਾਮ ਦਇਆ ਸਿੰਘ, ਧਰਮ ਸਿੰਘ, ਮੋਹਨ ਸਿੰਘ, ਸਾਹਿਬ ਸਿੰਘ ਅਤੇ ਹਿੰਮਤ ਸਿੰਘ ਹੋ ਗਏ। ਇਹਨਾਂ ਨੂੰ ਖਾਲਸੇ ਦੀ ਅੰਮ੍ਰਿਤ ਪਦਵੀ ਬਖਸ਼ੀ ਗਈ। ਗੁਰੂ ਜੀ ਨੇ ਪਹਿਲਾਂ ਇਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਇਹਨਾਂ ਤੋਂ ਆਪ ਛਕਿਆ। ਚੇਲਾ ਗੁਰੂ ਤੇ ਗੁਰੂ ਚੇਲਾ ਬਣ ਗਿਆ। ਗੁਰੂ ਜੀ ਨੇ ਆਪਣਾ ਨਾਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖ ਲਿਆ। ਕਲਗੀਆਂ ਵਾਲੇ ਪਿਤਾ ਨੇ ਆਪਣੇ ਨਾਦੀ ਪੁੱਤਰ ਖਾਲਸੇ ਪੰਥ ਨੂੰ ਆਪਣਾ ਰੂਪ ਹੀ ਦੇ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਦੋਂ ਖਾਲਸੇ ਨੇ ਪੁੱਛਿਆ ਅਸੀਂ ਤੁਹਾਡਾ ਰੂਪ ਕਿਵੇਂ ਹੋਏ ਤਾਂ ਜਵਾਬ ਦਿੱਤਾ, ਯਾ ਮੈਂ ਰਾਂਚਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਸਤਿਗੁਰਾਂ ਨੇ ਇਹ ਵੀ ਨਸੀਹਤ ਦਿੱਤੀ, ਜਦ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਉ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਗੁਰੂ ਜੀ ਨੇ ਖਾਲਸਾ ਪੰਥ ਨੂੰ ਦੇਸ਼ ਕੌਮ ਤੇ ਧਰਮ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣ ਦੀ ਜੋ ਨਸੀਹਤ ਦਿੱਤੀ, ਉਸ ਨੂੰ ਚਰਨ ਸਿੰਘ ਆਲਮਗੀਰ ਦਾ ਢਾਡੀ ਜੱਥਾ ਜੀਤ ਸਿੰਘ ਆਲਮਗੀਰ, ਸਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਅਤੇ ਦਰਸ਼ਨ ਸਿੰਘ ਜੱਸੋਵਾਲ ਹੇ ਇਹੋ ਬਿਆਨ ਕਰਦੇ ਹਨ।

0: ਲੱਗੇ ਮਨ ਸਮਝਦਾ ਹੀ। ਇੱਕ ਵਾਰ ਉਲਝਣ ਵਿੱਚ ਪਿਆ ਹੋਇਆ ਮਨ, ਇੱਕ ਵਾਰ ਜਾਲ ਵਿੱਚ ਫਸਿਆ ਹੋਇਆ ਮਨ ਪੰਖੀ ਫੜਫੜਾਉਂਦਾ। ਜਦੋਂ ਖੰਭਾਂ ਦੀ ਉਡਾਰੀ ਮੁੱਕ ਜਾਂਦੀ ਹੈ, ਜਦੋਂ ਖੰਭ ਬੇਵਸਤ ਹੋਏ ਪ੍ਰਤੀਤ ਕਰਦਾ, ਤੇ ਫਿਰ ਉਦੋਂ ਫੜਫੜਾਉਂਦਾ। ਪਰ ਨਿਕਲਣ ਦੀ ਤਰਕੀਬ ਨਹੀਂ ਆਉਂਦੀ। ਗੁਰੂ ਕਹਿੰਦਾ ਮੈਂ ਇਹਨੂੰ ਆਵਾਜ਼ਾਂ ਦੇਣਾ ਹੀ ਸਮਝਦਾ ਨਹੀਂ। ਸਿੱਖ ਦੇ ਹਾਰੇ, ਮੈਂ ਸਿੱਖਿਆ ਦੇ ਕੇ ਹਾਰ ਤੇ ਨਿੱਤ ਹੀ ਇਹਨੂੰ ਸਿੱਖਿਆ ਦੇਣਾ, ਹਰ ਰੋਜ਼ ਇਹੋ ਗੱਲ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ। ਜਿੰਨਾ ਗਿਆਨ ਦੇ ਰਹੇ ਹਾਂ ਸਭ ਮਨ ਨੂੰ ਸਮਝਾਉਣ ਲਈ ਤਾਂ ਦੇ ਰਹੇ ਹਾਂ। ਗੁਰੂ ਨੇ ਆਖਿਆ ਮਨ ਸਮਝਾਉਣ ਕਾਰਨੇ ਕਛੂਆ ਕਿ ਪੜ੍ਹੀਏ ਗਿਆਨ। ਜਿੰਨਾ ਗਿਆਨ ਪੜ੍ਹਿਆ ਸੁਣਿਆ ਜਾਂਦਾ, ਜਿੰਨੇ ਧਰਮ ਅਸਥਾਨਾਂ ਤੇ ਕਥਾ ਕੀਰਤਨ ਵਿਚਾਰਾਂ ਹੁੰਦੀਆਂ ਨੇ, ਸਾਰਾ ਕੁਛ ਮਨ ਨੂੰ ਸਮਝਾਉਣ ਲਈ। ਪਰ ਗੁਰੂ ਕਹਿੰਦੇ ਨੇ ਮੈਂ ਮਹਿਸੂਸ ਕੀਤਾ ਮਨ ਮੂਰਖ ਅਜ ਹੁਣ ਨਹੀਂ ਸਮਝਤ, ਸਮਝਦਾ ਨਹੀਂ। ਸਿੱਖ ਦੇ ਹਾਰੇ ਉਹ ਨੀ ਸਿੱਖਿਆ ਦੇ ਕੇ, ਰੋਜ਼ ਇਹਨੂੰ ਸਮਝਾ ਸਮਝਾ ਕੇ ਹਾਰ ਗਏ। ਸਮਝਾਇਆ ਕੀ ਹੈ? ਮੈਂ ਜ਼ਰਾ ਇਸ ਅਨੰਦ ਸਾਹਿਬ ਦੀ ਚੱਲ ਰਹੀ ਲੜੀ ਦੇ ਪਿਛਲੇ ਸ਼ਬਦ ਦੀ ਕੜੀ ਨਾਲ ਜੋੜਦਾ। ਕੱਲ੍ਹ ਦੇ ਸ਼ਬਦਾਂ ਦਾ ਖਿਆਲ ਸੀ, ਪਹਿਲਾ ਸਵਾਲ ਪੈਦਾ ਹੋਇਆ ਸੀ ਮਾਲਕ ਨੂੰ ਮਿਲਾ ਕਿਵੇਂ, ਕਿਵੇਂ ਪਾਇਆ ਜਾਏ। ਕਹੇ ਕਹਾਣੀ ਅਕਥ ਤੇਰੀ, ਕਿਸ ਦੁਆਰੇ ਪਾਈਏ, ਕਿਵੇਂ ਪਾਇਆ ਜਾਏ। ਤੇ ਜਵਾਬ ਸੀ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਏ। ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿਣ ਲੱਗੇ ਇਹੋ ਢੰਗ ਹੈ ਪਾਉਣ ਦਾ। ਪਰ ਹੇ ਮਨ ਕਿਹੜੀ ਅਜੀਬ ਘਟਨਾ, ਜਦੋਂ ਮੈਂ ਤੇਰੇ ਵੱਲ ਦੇਖਣਾ ਤੂੰ ਧਰਮ ਦੀ ਦੁਨੀਆ ਵਿੱਚ ਰੱਬ ਨੂੰ ਪਾਉਣ ਲਈ ਵੀ ਆਪਣੀਆਂ ਚਤਰਾਈਆਂ ਤੇ ਸਿਆਣਪਾਂ ਦਾ ਸਹਾਰਾ ਲੈਣਾ। ਗਿਆਨ ਜਿਹਦਾ ਉਲਟਾ ਅਸਰ ਤੇਰੇ ਤੇ ਹੋ ਰਿਹਾ। ਮੈਂ ਇੱਕ ਵਾਰ ਕੀਤੀ ਸੀ ਵਿਦਿਆ ਰੋਸ਼ਨੀ, ਵਿਦਿਆ ਚਾਨਣ। ਪਰ ਮੈਂ ਕੀ ਤੁਸੀਂ ਖਿਆਲ ਕਰਿਓ, ਜਿੱਥੇ ਰੋਸ਼ਨੀ ਹੈ ਹਰ ਰੋਸ਼ਨੀ ਵਿੱਚ ਕੋਈ ਕਾਲਕ ਹੈ। ਤੇ ਮਨੁੱਖ ਸਦੀਆਂ ਤੋਂ ਇਸ ਕੋਸ਼ਿਸ਼ ਵਿੱਚ ਹੈ ਰੋਸ਼ਨੀ ਰਹੇ ਕਾਲਕ ਮਿਟ ਜਾਏ, ਨਹੀਂ ਤੇ ਜਦੋਂ ਕਦੀ ਦੀਵੇ ਜਗਾਉਂਦਾ ਸੀ, ਜਿੱਥੇ ਦੀਵਾ ਜਗਾ ਕੇ ਰੱਖਦਾ ਸੀ ਉੱਥੇ ਦੀਵਾਰ ਕਾਲੀ ਹੋ ਜਾਂਦੀ ਸੀ। ਰੋਸ਼ਨੀ ਵਿੱਚ ਕਾਲਕ ਛੁੱਟੀ ਹੁੰਦੀ। ਇਸੇ ਤਰ੍ਹਾਂ ਵਿਦਿਆ ਗਿਆਨ ਵੀ ਇੱਕ ਰੋਸ਼ਨੀ, ਪਰ ਗਿਆਨ ਦੀ ਰੋਸ਼ਨੀ ਵਿੱਚ ਵੀ ਕਾਲਕ ਛੁਪੀ ਹੋਈ, ਉਹ ਹੈ ਹਉਮੈ ਦੀ। ਜਿਉਂ ਜਿਉਂ ਮਨੁੱਖ ਵਿਦਵਾਨ ਹੋਈ ਜਾਂਦਾ, ਇੰਨਾ ਗਿਆਨਵਾਨ ਹੋਈ ਜਾਂਦਾ, ਤਿਉਂ ਤਿਉਂ ਅੰਦਰ ਇੱਕ ਹਉਮੈ ਆਈ ਜਾਂਦੀ ਹੈ। ਗੁਰੂ ਨੇ ਬਾਣੀ ਚੱਕਿਆ, ਕਹਿਣ ਲੱਗੇ ਜਬ ਲਗ ਜਾਣੇ ਮੁਝ ਤੇ ਕੱਛ ਹੋਏ। ਗਿਆਨ ਨਾਲ, ਐਕਸਪੀਰੀਅੰਸ ਨਾਲ, ਵਿਦਿਆ ਨਾਲ ਇਸਨੇ ਸਮਝ ਲਿਆ ਮੈਂ ਕੁਛ ਕਰ ਸਕਦਾ, ਮੈਂ ਕੁਝ ਸੋਚ ਸਕਦਾ। ਤੇ ਗੁਰੂ ਨੇ ਆਪਣੀ ਰਚਨਾ ਤੋਂ ਆਵਾਜ਼ ਦਿੱਤੀ, ਕਹਿਣ ਲੱਗੇ ਉਹ ਭਲਿਆ ਤੂੰ ਤੇ ਰੱਬ ਨੂੰ ਪਾਉਣ ਲਈ, ਰੱਬ ਦੇ ਮਿਲਾਪ ਲਈ ਵੀ ਕਿਸੇ ਸਿਆਣਪ ਤੇ ਚਤੁਰਾਈ ਦਾ ਸਹਾਰਾ ਲੈਣ ਲੱਗ ਪਿਓ। ਸਵਾਲ ਤੇ ਇਹ ਬਿਲਕੁਲ ਠੀਕ ਸੀ ਕਿ ਕਿਵੇਂ ਮਿਲੇ, ਕਿਸ ਦੁਆਰੇ ਪਾਈਏ। ਪਰ ਪਾਉਣ ਲਈ ਜਿਹੜਾ ਤੂੰ ਰਾਹ ਚੁਣਿਆ ਉਹ ਸੀ ਹਉਮੈ ਦਾ, ਕਿਉਂਕਿ ਤੂੰ ਆਪਣੀਆਂ ਚਤੁਰਾਈਆਂ ਤੇ ਸਿਆਣਪਾਂ ਨਾਲ ਪਾਉਣ ਦੀ ਕੋਸ਼ਿਸ਼ ਕੀਤੀ। ਤੇ ਕੱਲ ਦੇ ਲਫ਼ਜ਼ ਸਨ, ਗੁਰੂ ਨੇ ਜਵਾਬ ਦਿੱਤਾ, ਕਹਿਣ ਲੱਗੇ ਉਹ ਭੋਲਿਆ ਇੱਕ ਖਿਆਲ ਕਰੀ। ਅਗਲੀ ਪੌੜੀ ਵਿੱਚ ਕਹਿਣ ਲੱਗੇ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, पहली पौड़ी में सवाल की कित द्वारे पाइए, कह कहानी अकथ केरी कित द्वारे पाइए। रब की गल करा तो करा एक पखो कि रब किमें मिले किमें पाइए। तो गुरु ने आखिया चंगी गल सी कि तन मन धन सब सौंप गुर को हुक्म मन पाई है, पर हुक्म मनने लई निम्रता चाहिए। हुक्म मनता ही वह आदमी जिहड़ा अपने आप नूं सियाणा समझे, जिहड़ा सियाणा समझे वह तो कहिंदा भलिया मैनू दर्शन की लोड़ नहीं, मैनू पता है रस्ते का। उत्थे चतुराई उत्थे सियाणप। तो गुरु ने अगली पौड़ी में जवाब दिता सी, कहण लगे ओ मन ए मन चंचला चतुराई किने ना पाया, चतराई न पाया किने, तू सुन मन मेरे आ रब नू पाउने लई तेरिया चतराइया काम नहीं आनी। गुरु ने बाणी में आखिया, कहन लगे ना तू आवें वस पिता सियाणप है, क्यों नहीं चतराई सियाणपा किते कम ना आई है, टुठा साहिब जो देवे सोई सुख पाई। कहन लगी ख्याल करी चतराइया नाल रब नू वास्तव विच नहीं कीता जा सकता, तो तू चतराइया ते सियाणपां दा सहारा लै रही। ते उत्थे कल दी पौड़ी विच इक गुरु ने क्वेश्चन खड़ा कर दिता सी, कहन लगी ओ भलिया जे तेरे विच एनिया सियाणपाई ने एनिया चतराइया ने, तू समझना रब नू भी वस कर सकना अपनिया चतराइया नाल, तां रब दी तां तू एक बुझारत नहीं बुझ सकिया, उस विच फसिया होइया। कल अगला सवाल कहन लगे केड़ी बुझारत, कहन लगे ए माया मोहनी जिन एत भरम भुलाया, माया तो मोहनी तिने की। रब ने तेरी सियाणप ते चतराई नूं परखण लई तेरे सामने एक उलझन एक जाल खड़ा कर दिता माया दा, तू दे फस गई। पर इस गल नूं गुरु ने बाणी विच मन्निया, कहन लगे जो हम बांधे मोह फास। रब ने प्रभु ने माया का एक जाल तेरे सामने खिलार दिता, देखना तेरी चतराई सियाणप किन्नी कम आउंदी है, भला इहदे विच निकल सकदा तू सारी जिंदगी इहदे विच फट फटा रही है। कहन लगे ये जाल एक उसने पैदा किया कि तू सारी जिंदगी साधा संतां फकीरां कोल अनेक थावां ते तीर्थ जाता बड़ी कोशिश की, भला इस माया जाल विचों निकल जा निकल जा सकती, तेरी चतराई तो इन्ना कम ना कर सकती। ए माया मोहनी जिन एक भरम भुलाया, माया तो मोहनी इतने की जिन ठगौली पाई, जिनने तेरे सामने एक ठगौली पाप बुझारित रखी। ठगौली का अर्थ की हुंदा जिहड़ी चीज उपरों होर होवे अंदरों होर होवे, ठग कहिंदे इस उस नूं जिहड़ा उत्तों बड़ा मिठा होवे बड़ा चंगा अपना बलबन विखाए अंदरों सब कुछ खो के लै जाए, जिहड़ा उपरों ते अंदरों वख वख होवे उहनूं असीं ठग कहिंदे। गुरु कहने ने यह माया जी सी इन्हें सारा कुछ एक ऐसा माहौल पैदा कर दिता, जो तेन चीज बहुत चंकी लगती है वह चंकी नहीं, जो कुछ तेन सच दिखता है वह सच नहीं। माया के जाल में फसिया तू संसार की हर एक चीज न अपनी समझ रहे हैं, सच समझ रहे हैं, तो वह सच नहीं। ये माया मोहनी जिन एत भरम भुलाया, माया तमोनी तिने कीती जिन ठगौली पाया। लै तेरे सामने एक बुझारत रब ने पा दिती, भला तेरी चतराई तेरी सियाणप कित्थों तक कम कर सकती। अज तक सदियां जुग बीत गए ने, संसार इस माया मोह तो जाल तो बाहर नहीं निकल सकया, उत्थे ही परेशान पिया हुंदा पटपटा रहे। ते तेरी चतराई किस काम, तेरी सियाणप किस लेखे, एक काम एक इम्तिहान तेरे सामने रखिया, एक क्वेश्चन रखिया, तू उन्हों भी सफल होकर पास में हो कर सके। जी फिर हुण की करां, गुरु कहंदे ने एक ख्याल करी तैनू आवाज दे रहा गुरु, जदों तैनू फटफटांदा देखदा गुरु तैनू आवाज भी दिंदा, तेरे सामने बुझारे तो निकलेंदे तो बाद गुरु तेनू आवाज दिंदा है। वह भलिया इस माया मोहनी ने तेरे सामने जिहड़ा जाल पसारिया है वह है ठगौली, जिन ठगौली पाई है, तो ठगौली विच सच जिहड़ा नजर आउंदा है झूठ हुंदा है, सच जिहड़ा दिसदा है झूठ हुंदा। गुरु कहंदे ने इसलिए आ मैं तेनू आवाज देना इस ठगौली तो बाहर निकल ते सच नू संभाल। ਤੇ ਤੂੰ ਠਗੋਲੀ ਵਿੱਚ ਝੂਠ ਨੂੰ ਸੰਭਾਲੀ ਫਿਰ ਮੈਂ। ਜਿਹੜੀ ਚੀਜ਼ ਤੇਰੀ ਆਪਣੀ ਨਹੀਂ, ਜਿਹੜੀ ਨਾਲ ਜਾਣ ਵਾਲੀ ਨਹੀਂ, ਉਹਦੇ ਨਾਲ ਨਿਉਂ ਲਾਈ ਬੈਠਾ। ਗੁਰੂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਇਹ ਮਨ ਪਿਆਰਿਆ ਅੱਜ ਦਸ਼ਮ ਸ਼ੁਰੂ, ਇਹ ਮਨ ਪਿਆਰਿਆ ਨਿਕਲ ਇਸ ਗਾਲ ਵਿੱਚੋਂ, ਦੇਖਾਂ ਤੇਰੀ ਚਤੁਰਾਈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ, ਸੱਚ ਵੀ ਸੰਭਾਲ ਕਰ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ, ਇਹ ਝੂਠ ਹੈ। ਹੁਣ ਤੱਕ ਨਹੀਂ ਇੱਕ ਵਾਰ ਕੀਤੀ ਸੀ, ਇਹਦਾ ਮਤਲਬ ਇਹ ਵੀ ਨਹੀਂ ਕਿ ਪਰਿਵਾਰ ਛੱਡ ਦੇ, ਘਰ ਬਾਰ ਤਿਆਗ ਦੇ, ਲੇਕਿਨ ਦੋਵਾਂ ਦੀ ਅਸਲੀਅਤ ਸਮਝ ਲੈ, ਸੱਚ ਕੀ ਹੈ ਤੇ ਸੰਸਾਰ। ਮੈਂ ਇੱਕ ਵਾਰ ਕੀਤੀ ਸੀ, ਜਿਸ ਘਰ ਵਿੱਚ ਕੋਈ ਦਰਖਤ ਲਾ ਲੈਂਦੀ, ਦਰਖਤ ਦੇ ਦੋ ਫਲ ਹੁੰਦੇ, ਇੱਕ ਸੱਚ ਤੇ ਇੱਕ ਝੂਠ। ਰੱਬ ਵੀ ਇੱਕ ਪੇੜ ਹੈ, ਮੈਂ ਕੱਲ ਵੀ ਲਫ਼ਜ਼ ਕਹਿ ਸਨ, ਇੱਕ ਗੱਲ ਸਮਝਣੀ ਹੈ, ਜੇ ਉਹ ਨਮੋ ਤੇਜ ਤੇਜੇ ਹੈ ਕਿ ਨਮੋ ਅੰਧਕਾਰੇ ਵੀ ਹੈ, ਨਮੋ ਅੰਧਕਾਰੇ ਵੀ ਹੋਏ, ਨਮੋ ਤੇਜ ਤੇਜੇ ਵੀ ਹੋਏ। ਔਰ ਇਸ ਦਾ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਿੱਤਾ, ਕਹਿਣ ਲੱਗੇ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਇਹ ਸਮੇਂ ਕਿ ਇਮਤਿਹਾਨ ਰੱਖਿਆ ਕਿ ਤੂੰ ਦੋਹਾਂ ਫਲਾਂ ਵਿੱਚੋਂ ਪਛਾਣ ਸਕੇ ਸੱਚ ਕੀ ਹੈ ਝੂਠ ਕੀ। ਜੇ ਇੱਕ ਖਿਆਲ ਕਰਿਓ, ਜੇ ਝੂਠ ਦੇ ਸਾਹਮਣੇ ਸੱਚ ਤੇ ਸੱਚ ਦੇ ਸਾਹਮਣੇ ਝੂਠ ਨਾ ਹੁੰਦਾ ਤੇ ਪਰਖ ਹੀ ਨਾ ਹੁੰਦਾ, ਕਦਰ ਹੀ ਨਾ ਹੁੰਦਾ। ਜਿਹਨ ਦੀ ਕਦਰ ਉਦੋਂ ਪੈਣੀ ਹੈ ਜਦੋਂ ਰਾਤ ਦਾ ਅੰਧੇਰੇ 'ਚ ਠੋਕਰਾਂ ਖਾਏਗਾ, ਨਹੀਂ ਤਾਂ ਕਿਹਦਾ ਪਤਾ ਲੱਗੇਗਾ ਜਿਹੜੀ ਕੀ। ਜਦੋਂ ਝੂਠ ਦੀਆਂ ਉਲਝਣਾਂ ਵਿੱਚ ਠਗਵਾਲੀ ਬਹੁਤ ਘਰ ਗਾਲੇ ਦੀ ਅਵਸਥਾ ਤੂੰ ਨਿਕਲੇਗਾ, ਤਾਂ ਤੈਨੂੰ ਸੱਚ ਦੀ ਪਛਾਣ ਹੋਵੇਗੀ, ਤਾਂ ਤੂੰ ਸੱਚ ਦੀ ਕੀਮਤ ਵੈਲਿਊ ਜਾਣੇਗਾ। ਦੋਨੋਂ ਚੀਜ਼ਾਂ ਰੱਖ ਸਕਦੇ ਸਨ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਹੁਣ ਸੰਸਾਰ ਕੀ ਛੱਡਦੇ ਨੇ, ਇਹ ਵੀ ਤਾਂ ਉਸੇ ਕਰਤਾਰ ਦਾ ਪੈਦਾ ਕੀਤਾ ਹੋਇਆ, ਪਰ ਲੇਕਿਨ ਸਮਝਣਾ ਦੋਹਾਂ ਗੁਰੂ ਨੇ ਛੱਡਣ ਲਈ ਮਤ ਕਿਤੇ। ਇਹਦਾ ਮਤਲਬ ਅਸੀਂ ਇਹੀ ਸਮਝ ਲਈਏ ਕਿ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾ ਹੀ, ਜਿਸ ਨਾਲ ਕਿਉਂ ਚਿੱਤ ਲਾਈਏ ਸੰਬੰਧ ਛੱਡ ਦੇ। ਕਿਉਂਕਿ ਮੈਂ ਇੱਕ ਵਾਰ ਕੀਤੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੜਾ ਡੀਪਲੀ ਸਮਝਣਾ, ਨਹੀਂ ਤਾਂ ਕਿਸੇ ਮੋੜ ਤੇ ਵੀ ਜਾ ਕੇ ਮਨੁੱਖ ਕਨਫਿਊਜ਼ ਹੋਇਆ ਹੋਇਆ ਕਈ ਵਾਰ ਉਲਝਣ ਚ ਪੈ ਜਾਂਦਾ। ਦੁਖਾਂ ਕੀ ਹੈ, ਅਸੀਂ ਇੱਕ ਲਾਈਨ ਨੂੰ ਪੜ੍ਹ ਕੇ ਅਨੇਕਾਂ ਫੈਸਲੇ ਕਰਦੇ ਰਹੇ। ਮੈਂ ਐਗਜ਼ਾਮਪਲ ਦੇ ਰਿਹਾ ਸਾਂ ਕਿ ਜਿਸ ਘਰ ਵਿੱਚ ਕੋਈ ਬਿਰਖ ਲੱਗਦਾ, ਦਰਖਤ ਲੱਗਦਾ, ਉਹਦੀਆਂ ਉਹਦੇ ਦੋ ਫਲ, ਦੋਨੋਂ ਲੋੜ ਦੇ। ਇੱਕ ਜਿਹੜਾ ਟਾਹਣੀਆਂ ਨਾਲ ਨਾਲ ਲੱਗਦਾ ਫਲ ਹੈ, ਤੇ ਇੱਕ ਛਾਇਆ ਜਿਹੜੀ ਹੈ ਨਾ ਉਹਦੀ ਦਰਖਤ ਦੀ, ਉਹ ਵੀ ਉਹਦਾ ਫਲ ਹੈ। ਉਹਦੀ ਜਿਹੜੀ ਛਾਇਆ ਹੈ ਨਾ, ਉਹ ਵੀ ਉਹਦਾ ਫਲ ਹੈ। ਮਨੁੱਖ ਅਨੇਕਾਂ ਵਾਰ ਕਈ ਦਰਖਤ ਸਿਰਫ ਇਸ ਲਈ ਲਾਉਂਦਾ ਹੈ ਕਿ ਇਸ ਦਰਖਤ ਦੀ ਛਾਂ ਕਹੀ ਹੈ। ਪੁਰਾਣੇ ਜ਼ਮਾਨੇ ਅੰਦਰ ਜਦੋਂ ਛਾਇਆ ਦੀ ਜ਼ਿਆਦਾ ਜ਼ਰੂਰਤ ਹੁੰਦੀ ਸੀ ਨਾ, ਵੱਡੇ ਵੱਡੇ ਹਾਲ ਨਹੀਂ ਸਨ ਬੜੇ ਹੁੰਦੇ, ਤੇ ਉਦੋਂ ਪਿੰਡਾਂ ਦੇ ਲੋਕ ਆਪਣੇ ਪਿੰਡਾਂ ਦੇ ਬਾਹਰ ਪਿੜਾਂ ਵਿੱਚ ਵੱਡੇ ਵੱਡੇ ਦਰਖਤ ਬੋਰਡ ਦੇ ਲਾਉਂਦੇ ਸਨ, ਤੇ ਵੱਡੀਆਂ ਵੱਡੀਆਂ ਪੰਚਾਇਤਾਂ ਦੇ ਇਕੱਠ ਉਹਨਾਂ ਬੋਰਡ ਦੀਆਂ ਦਰਖਤਾਂ ਦੀ ਛਾਇਆ ਥੱਲੇ ਹੋ ਜਾਂਦੀ। ਦਰਖਤ ਦੀ ਛਾਇਆ ਵੀ ਇੱਕ ਫਲ, ਪਰ ਇਹਨਾਂ ਦੋਹਾਂ ਫਲਾਂ ਦੀ ਥਾਂ ਆਪਣੀ ਆਪਣੀ ਹੈ, ਇਹਨਾਂ ਦੋਹਾਂ ਨੂੰ ਸਮਝਣਾ, ਦੋਹਾਂ ਨੂੰ ਸਮਝਣਾ। ਦੋਹਾਂ ਦੀ ਦਰਖਤਾਂ ਦੋਹਾਂ ਫਲਾਂ ਵਿੱਚ ਅੰਤਰ ਕੀ ਹੈ, ਜਿਹੜਾ ਦਰਖਤ ਦੀ ਟਾਹਣੀ ਨੂੰ ਲੱਗਾ ਹੋਇਆ ਫਲ ਹੈ, ਉਹਦੀ ਤੈਨੂੰ ਹੁਣ ਭੁੱਖ ਨਾ ਹੋਵੇ, ਨਾ ਲੋੜ ਹੋਵੇ, ਜਾਂ ਜਿੰਨੇ ਖਾ ਸਕਣਾ ਖਾ ਲੈ, ਜਿੰਨੇ ਛੱਕ ਸਕਦਾ ਛੱਕ ਲੈ, ਤੇ ਬਾਕੀ ਦੇ ਤੋੜ ਕੇ ਲਾਹ ਕੇ ਸੰਭਾਲ ਕੇ ਰੱਖ ਵੀ ਸਕਦਾ ਤੇਰੇ ਜੀਵਨ ਨੂੰ ਬਲਵਾਨ ਕਰਨ ਲਈ, ਤੇਰੇ ਸਰੀਰ ਨੂੰ ਬਲਵਾਨ ਕਰਨ ਲਈ ਇਹ ਫਲ ਰੱਖਵੇਂ ਰੱਖੇਗਾ। ਅੱਜ ਨਹੀਂ ਕੱਲ ਵਰਤ ਲੈਂਦਾ, ਇਹੋ ਕਾਰਨ ਹੈ, ਇਹੋ ਕਾਰਨ ਹੈ। ਮਨੁੱਖ ਨੇ ਦਿਨ ਬ ਦਿਨ ਕੋਸ਼ਿਸ਼ ਕੀਤੀ ਕਿ ਇਹ ਫਲ ਰੱਖਵੇਂ, ਕਿੰਨੀ ਦੇਰ ਤੱਕ ਵਾਧੂ ਟਾਈਮ ਅੰਦਰ ਕੀਤੇ ਜਾ ਸਕਣ। ਆ ਫਰਿੱਜ ਬਣ ਗਏ, ਕੋਲਡ ਸਟੋਰ ਬਣਾਤੇ ਗਏ, ਇਹ ਸਭ ਕੁਛ ਕਿਉਂ ਨੇ ਕਿ ਦਰਖਤਾਂ ਦੇ ਫਲ ਜਿਹੜੇ ਨੇ ਉਹ ਸਾਂਭੇ ਜਾ ਸਕਣ, ਜੀਵਨ ਦਾ ਹਿੱਸਾ ਸਾਂਭਣੇ। ਪਰ
1: ਦੂਜਾ ਫਲ ਜਿੰਦਾ ਮੈਂ ਜ਼ਿਕਰ ਕੀਤਾ ਹੋਇਆ ਛਾਂ, ਛਾਂ ਲਈ ਵੀ ਕੋਲ ਸਟੋਰ ਬਣੇ ਵੀ ਭਲਾ ਦਰਖਤ ਦੀ ਛਾਂ ਉਤਾਰ ਲਈਏ ਤੇ ਉੱਥੇ ਜਮ੍ਹਾਂ ਕਰ ਲਈਏ। ਹੈ ਉਹ ਵੀ ਫਲ ਬੜਾ ਜ਼ਰੂਰਤ ਹੈ। ਕਈ ਦਰਖਤ ਕੇਵਲ ਛਾਇਆ ਦੀ ਭੁੱਖ ਨਾਲ ਹੀ ਲਾਏ ਜਾਂਦੇ ਨੇ, ਪਰ ਜਿਹੜੀ ਦਰਖਤ ਦੀ ਛਾਇਆ ਹੈ ਨਾ ਉਹਨੂੰ ਸਾਂਭਿਆ ਨਹੀਂ ਜਾ ਸਕਦਾ, ਸੰਭਾਲਿਆ ਨਹੀਂ ਜਾ ਸਕਦਾ, ਉਹਨੂੰ ਮਾਣਿਆ ਜਾ ਸਕਦਾ। ਜਿੰਨੀ ਦੇਰ ਹੋਵੇ ਉਹਨੂੰ ਮਾਣ ਤੇ ਖਿਆਲ ਕਰੀ, ਜਿੰਨੀ ਦੇਰ ਤੈਨੂੰ ਮਿਲੀ ਹੈ ਉਹਨੂੰ ਮਾਣ, ਪਰ ਛਾਂ ਦੀ ਪਕੜ ਨਾ ਕਰੀ। ਇਹਨੂੰ ਜੇ ਫੜ ਕੇ ਰੱਖਣਾ ਤਾਂ ਬਿਲਕੁਲ ਨਹੀਂ ਫੜਿਆ ਜਾਣਾ। ਜੇ ਤੂੰ ਆਖੇ ਅੱਜ ਗੱਲ ਅਜੀਬ ਘਟਨਾ ਹੈ, ਸੱਗੂ ਨੇ ਗੱਲ ਬਾਣੀ ਵਿੱਚ ਵੀ ਆਖ ਦਿੱਤੀ, ਕਹਿਣ ਲੱਗੀ

ਕਹਿਣ ਲੱਗੇ ਉਹ ਭਲਿਆ। ਗੁਰੂ ਅਰਜਨ ਸਾਹਿਬ ਨੇ ਵੀ ਆਖਿਆ ਉਹ ਬਿਨਸੇ ਉਹ ਮਨ ਪਛਤਾਵੇ, ਬਿਰਖ ਕੀ ਛਾਇਆ ਸਿਉਂ ਰੰਗ ਲਾਵੇ। ਉਹ ਬਿਨਸੇ ਉਹ ਮਨ ਪਛਤਾਵੇ, ਬਿਰਖ ਦੀ ਛਾਇਆ ਨੂੰ ਫੜ ਕੇ ਬਹਿਣ ਵਾਲਾ ਮਨੁੱਖ ਜਿਹੜਾ ਜਦੋਂ ਛਾਇਆ ਨੇ ਬਿਨਸ ਜਾਣਾ ਉਦੋਂ ਕੇਵਲ ਪਛਤਾਵਾ ਪੱਲੇ ਪੈਣਾ। ਤੇ ਇੱਥੇ ਗੁਰੂ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜਿਸ ਅੰਤ ਪਛੋਤ ਆਈਏ, ਜੇ ਪਛਤਾਵਾ ਹੀ ਪੱਲੇ ਪੈਣਾ ਤੇ ਇਹ ਕੰਮ ਨਾ ਕਰ। ਸੰਸਾਰ ਦੇ ਸੁੱਖ ਮਾਣ, ਦੁਨੀਆ ਦੇ ਰਿਸ਼ਤੇ ਮਾਣ, ਪਰਜਣਾ ਦੀ ਪਕੜ ਨਾ ਕਰ, ਕਿਉਂਕਿ ਇਹਨਾਂ ਹਮੇਸ਼ਾ ਨਾਲ ਨਹੀਂ ਨਿਭਣਾ। ਨਾ ਕਦੀ ਕਿਸੇ ਮਾਂ ਬਾਪ ਦੇ ਨਾਲ ਪੁੱਤਰ ਨਿਭਿਆ, ਨਾ ਭਰਾ ਨਿਭਿਆ। ਆਖਿਰ ਚ ਗੁਰੂ ਨੇ ਬਾਣੀ ਵਿੱਚ ਆਖਿਆ ਮੈਨੂੰ ਇਹ ਤੇ ਦਿਸਦਾ, ਭਾਵੇਂ ਇੱਕ ਸਵਾਲ ਵਜੋਂ ਸੀ, ਕਹਿਣ ਲੱਗੇ ਕਿੱਥੇ ਪੈਂਦੇ ਮਾਪੇ ਹਾਂ, ਕਿੱਥੇ ਪੈਂਦੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੇ ਪਾਸੋਂ ਕੋਈ ਲੱਦ ਗਏ, ਤੂੰ ਅਜੇ ਨਾ ਪਤੀ ਨੇ ਹੋ। ਅੱਜ ਤੂੰ ਆਪਣੇ ਮਾਂ ਬਾਪ ਨੂੰ ਚੇਤੇ ਕਰ, ਕੱਲ ਤੂੰ ਵੀ ਮਾਂ ਬਾਪ ਹੋਵੇਗਾ, ਤੈਨੂੰ ਹੋਰ ਕੋਈ ਚੇਤੇ ਕਰੇਗਾ। ਇਸ ਲਈ ਇਸ ਸਮਾਜ ਦੇ ਰਿਸ਼ਤਿਆਂ ਨੇ ਕਦੀ ਕਿਸੇ ਨਾਲ ਹਮੇਸ਼ਾ ਨਹੀਂ ਨਿਭਣਾ। ਇਸ ਲਈ ਖਿਆਲ ਕਰੀ ਕਿਤੇ ਐਸੇ ਨਾਲ ਛਾਇਆ ਨਾਲ ਚਿੱਤ ਨਾ ਲਾ ਬੈਠੀ ਕਿ ਛਾਇਆ ਬਿਨਸ ਜਾਏ ਤੇਰੇ ਕੋਲ ਪਛਤਾਵਾ ਰਹਿ ਜਾਏ। ਸਾਧੂ ਕਹਿਣ ਲੱਗੇ

നമുക്ക് അതിന് ഗുരുവിനെ ആവാസ് ദിത്തി മൺ ഹേ മൺ പ്യാരേ മൺ തും മേരി ഗൽ സൺ ਕਿਤੇ ਪਛਤਾਵਾਈ ਤੇਰੇ ਪੱਲੇ ਨਾ ਪਵੇ ਸੱਚ ਤੇ ਝੂਠ ਦੋਵਾਂ ਦੀ ਪਰਖ ਕਰ ਲੈ ਪਰ ਅਗਲੇ ਪਾਸੇ ਗੁਰੂ ਕਹਿੰਦੇ ਨੇ ਹੇ ਮੇਰੇ ਮਾਲਕ ਇਹ ਬੁਝਾਰਤ ਪਾਉਣ ਵਾਲਿਆ ਇਹ ਕੁਐਸਚਨ ਰੱਖਣ ਵਾਲਿਆ ਇਹ ਟੈਸਟ ਲੈਣ ਵਾਲਿਆ ਇਹ ਭਲਾ ਮਨੁੱਖ ਕੌਣ ਹੈ ਜਿਹੜਾ ਤੇਰੇ ਟੈਸਟ ਵਿੱਚ ਪਾਸ ਹੋ ਜਾਏ ਤੇ ਪਰਖ ਲੈ ਸੰਸਾਰ ਦੀ ਗੁਰੂ ਕਹਿਣ ਲੱਗੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅਗਲੀ ਪੜੀ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਇਹ ਸਾਰਾ ਸੰਸਾਰ ਇੱਕ ਖੇਲ ਵਾਂਗੂ ਤੂੰ ਰਚ ਦਿੱਤਾ ਹੈ ਬੁਝਾਰਤ ਪਾ ਦਿੱਤੀ ਹੈ ਮਨੁੱਖ ਦੇ ਸਾਹਮਣੇ ਖੇਲ ਵਾਂਗੂ ਰਚ ਦਿੱਤਾ ਹੈ ਤੇ ਕਿਹੜੀ ਅਜੀਬ ਗੱਲ ਹੈ ਉਸ ਖੇਲ ਦਾ ਪਾਤਰ ਵੀ ਇਸ ਮਨੁੱਖ ਨੂੰ ਆਪ ਹੀ ਬਣਾ ਦਿੱਤਾ ਤੇ ਮਨੁੱਖ ਕਿਹੜਾ ਭੋਲਾ ਇਸ ਖੇਲ ਵਿੱਚ ਰਹਿੰਦਾ ਹੋਇਆ ਇਹਦਾ ਖੇਲ ਦਾ ਪਾਤਰ ਬਣਿਆ ਹੋਇਆ ਹੋਣ ਦੇ ਬਾਵਜੂਦ ਇਸ ਖੇਲ ਸੰਬੰਧੀ ਕੁਛ ਨਹੀਂ ਜਾਣਦਾ ਜਿਸ ਖੇਲ ਦਾ ਆਪ ਖੁਦ ਪਾਤਰ ਹੋਰ ਤਾਂ ਕਿਤੇ ਰਹਿ ਗਿਆ ਜਿਸ ਖੇਲ ਦਾ ਆਪ ਖੁਦ ਪਾਤਰ ਹੈ ਇਹਨੂੰ ਪਤਾ ਹੀ ਨਹੀਂ ਇਹ ਖੇਲ ਕਦੋਂ ਤੋਂ ਸ਼ੁਰੂ ਹੋਇਆ ਹੈ ਇਹਨੂੰ ਪਤਾ ਹੀ ਨਹੀਂ ਇਹ ਖੇਲ ਕਦੋਂ ਖਤਮ ਹੋਣਾ ਹੈ ਪਾਤਰ ਆਪ ਹੈ ਜਿਸ ਕਹਾਣੀ ਦਾ ਆਪ ਖੁਦ ਪਾਤਰ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਵੇਲ ਨਾ ਪਾਈਆ ਪੰਡਤੀ ਜੋ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਵੀਆਂ ਦੇ ਲਿਖਣ ਲੇਖ ਕੁਰਾਨ ਛਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰਫੀ ਕੋ ਸਾਜੇ ਆਪਣਾ ਆਪ ਤੂੰ ਜਾਣੇ ਜਾਂ ਕਰਤਾ ਸਿਰਫੀ ਕੋ ਸਾਜੇ ਆਪੇ ਜਾਣੇ ਸੋਈ ਮੈਨੂੰ ਤੇ ਪਤਾ ਇਸ ਸੰਸਾਰ ਦਾ ਮਨੁੱਖ ਕੀ ਜਾਣੇ ਇਸ ਖੇਲ ਦਾ ਪਾਤਰ ਜ਼ਰੂਰ ਹੈ ਹੇ ਅਗਮ ਅਗੋਚਰਾ ਇਸ ਪਾਤਰ ਜ਼ਰੂਰ ਹੈ ਇਸ ਖੇਲ ਦਾ ਪਰ ਨਾ ਇਹਨੂੰ ਪਤਾ ਤੂੰ ਖੇਲ ਕਦੋਂ ਤੂੰ ਸ਼ੁਰੂ ਕੀਤੀ ਹੈ ਨਾ ਇਹ ਜਾਣਦਾ ਇਹ ਖੇਲ ਕਦੋਂ ਖਤਮ ਹੋਣੀ ਮੇਰਾ ਪਾਠ ਕਦੋਂ ਤੱਕ ਹੈ ਤੂੰ ਕੁਐਸਚਨ ਕਰੀ ਜਾਂਦਾ ਸਵਾਲ ਕਰੀ ਜਾਂਦਾ ਬੁੱਝ ਨਹੀਂ ਸਕਦਾ ਪਰ ਕਿਹੜਾ ਮੂਰਖ ਹੈ ਅਜੇ ਤੱਕ ਤੇਰੇ ਸਾਹਮਣੇ ਹਥਿਆਰ ਨਹੀਂ ਸੁੱਟਦਾ ਗੋਡੇ ਨਹੀਂ ਟੇਕਦਾ ਆਪਣੀਆਂ ਚਤੁਰਾਈਆਂ ਤੇ ਅਜੇ ਵੀ ਮਾਨ ਕਰੀ ਜਾਂਦਾ ਗੁਰੂ ਕਹਿਣ ਲੱਗੇ ਹਾਲਤ ਦੀ ਤੂੰ ਕੁਐਸਚਨ ਫਿਰ ਕਰ ਦਿੰਦੇ ਕਹਿੰਦੇ ਸੁਣੋ ਰੇ ਤੂੰ ਕਵਨ ਕਹਾਂ ਤੇ ਆਇਓ ਮਨ ਕੁਛ ਨਹੀਂ ਜਾਣ ਸੁਣੋ ਰੇ ਤੂੰ ਕਵਨ ਕਹਾਂ ਤੇ ਆਇਓ ਏਤੀ ਨਾ ਜਾਣੋ ਕੇਤੀ ਕਿ ਮੁੱਦਤ ਚਲਤੇ ਖਬਰ ਨਾ ਪਾਇਓ ਨਾ ਇਹਨੂੰ ਪਤਾ ਮੈਂ ਕਿੱਥੋਂ ਆਇਆ ਨਾ ਇਹਨੂੰ ਪਤਾ ਮੈਂ ਕੌਣ ਹਾਂ ਨਾ ਇਹਨੂੰ ਪਤਾ ਮੈਂ ਕਿੰਨੀ ਦੇਰ ਰਹਿਣਾ ਨਾ ਇਹਨੂੰ ਪਤਾ ਮੈਂ ਕਦੋਂ ਚਲਾ ਜਾਣਾ ਤੇ ਕਿੱਥੇ ਚਲਾ ਜਾਣਾ ਕਿਸੇ ਗੱਲ ਦਾ ਵੀ ਪਤਾ ਨਹੀਂ ਪਾਤਰ ਖੇਡ ਖੇਡੀ ਜਾਂਦਾ ਉਸ ਖੇਡ ਦਾ ਇੱਕ ਪਾਤਰ ਬਣ ਕੇ ਆਪਣਾ ਪਾਠ ਅਦਾ ਕਰੀ ਜਾਂਦਾ ਇਸ ਤੋਂ ਅੱਗੇ ਇਹਨੂੰ ਕੁਛ ਪਤਾ ਨਹੀਂ ਪਰ ਜਿਹਨੂੰ ਕੁਛ ਵੀ ਪਤਾ ਨਾ ਹੋਵੇ ਉਹਨੂੰ ਆਖਰ ਗੋਡੇ ਤੇ ਟੇਕਣੇ ਚਾਹੀਦੇ ਨੇ ਉਹਨੇ ਮਨ ਤੇ ਲੈਣਾ ਚਾਹੀਦਾ ਜੀ ਮੈਂ ਇਹ ਆਣਾ ਮੈਨੂੰ ਕੁਛ ਪਤਾ ਨਹੀਂ ਇਹ ਤੇ ਮੰਨ ਲੈਣਾ ਚਾਹੀਦਾ ਤਾਂ ਕਿ ਗੁਰੂ ਬਹੁ ਫੜ ਲੈ ਪਰ ਸਤਿਗੁਰੂ ਕਹਿੰਦੇ ਕਿਹੜੀ ਅਜੀਬ ਘਟਨਾ ਮਨ ਮੂਰਖ ਅੱਜ ਹੁਣ ਨਹੀਂ ਸਮਝਦੇ ਔਖਾ ਹੋ ਰਿਹਾ ਪਤਾ ਇਹਨੂੰ ਕੁਛ ਨਹੀਂ ਮੈਂ ਕਿੱਧਰੋਂ ਆਇਆ ਕਿੱਧਰ ਜਾਣਾ ਕਿਸ ਉਲਝਣ ਚ ਫਸਿਆ ਇਹਦਾ ਅੰਤ ਕਦੋਂ ਹੋਏਗਾ ਕਦੋਂ ਆਰੰਭ ਹੋਇਆ ਕੁਛ ਪਤਾ ਨਹੀਂ ਪਰ ਆਪਣੀਆਂ ਚਤੁਰਾਈਆਂ ਤੇ ਸ਼ਰਨਪਾ ਤੇ ਮਾਨ ਕਰੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੇ ਤੇ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਤੂੰ ਇਸ ਤੈਨੂੰ ਇਸ ਕਹਾਣੀ ਦਾ ਪਤਾ ਮੈਨੂੰ ਵੀ ਪਤਾ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਅੰਤ ਨਹੀਂ ਪਾਇਆ ਜਾ ਸਕਦਾ ਇਸ ਕਹਾਣੀ ਨੂੰ ਸਾਜਣ ਵਾਲਾ ਵੀ ਤੂੰ ਹੈ ਖਿਲਾਉਣ ਵਾਲਾ ਤੇ ਕਹਾਣੀ ਨੂੰ ਚਲਾਉਣ ਵਾਲਾ ਵੀ ਤੂੰ ਹੈ ਪਾਤਰ ਨੂੰ ਪਤਾ ਹੀ ਕੋਈ ਪਰ ਅਜੇ ਤੱਕ ਇਹ ਆਪਣੀਆਂ ਚਤੁਰਾਈਆਂ ਸਿਆਣਪਾਂ ਤੇ ਮਾਣ ਕਰੀ ਜਾਂਦਾ ਗੁਰੂ ਦੀ ਗੱਲ ਮੰਨਦਾ ਨਹੀਂ ਹਾਲਾਂਕਿ ਗੁਰੂ ਨੇ ਆਵਾਜ਼ ਦੇ ਕੇ ਆਖਿਆ ਕਹਿੰਦੇ

0: ਗੱਲ ਇਹ ਹੈ ਜੇ ਮਨੁੱਖ ਭੁੱਲ ਜਾਏ ਕਿਸੇ ਉਲਝਣ ਚ ਫਸ ਜਾਏ ਤਾਂ ਕਿਸੇ ਕੋਲੋਂ ਪੁੱਛ ਲੈ। ਗੁਰੂ ਨੇ ਵੀ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਜੇ ਭੁੱਲ ਗਿਆ ਤਾਂ ਸਤਿਗੁਰ ਕੇ ਭਾਣੇ ਕਰੇ ਕਾਰ, ਸਤਿਗੁਰ ਕੇ ਭਾਣੇ ਲਾਦ ਰਹੋ। ਕਿਉਂ ਕਰ ਗੁਰੂ ਨੇ ਆਖਿਆ ਅਜੇ ਤੱਕ ਮੈਂ ਹਾਲਤ ਕੀ ਦੇਖ ਰਿਹਾ, ਸਤਿਗੁਰ ਪੁੱਛ ਨਾ ਮਾਰਗ ਚਾਲੀ। ਗੁਰੂ ਕੋਲੋਂ ਪੁੱਛ ਕੇ ਰਾਹ ਨਹੀਂ ਪੜਦਾ। ਸਤਿਗੁਰ ਕਹਿੰਦੇ ਨੇ ਜੇ ਭੁੱਲ ਗਿਆ, ਇਸ ਖੇਡ ਨੂੰ ਖੇਡੀ ਚਲਾ ਜਾ ਰਿਹਾ ਹੈ, ਐਂਡ ਕੀ ਹੈ, ਤੇਰਾ ਪਾਠ ਕੀ ਹੈ, ਕੁਛ ਪਤਾ ਨਹੀਂ, ਪਰ ਤੂੰ ਅਜੇ ਤੱਕ ਗੁਰੂ ਦੀ ਗੱਲ ਨਹੀਂ ਮੰਨ ਰਿਹਾ। ਆਪਣੀਆਂ ਚਿਤਰਾਈਆਂ ਤੇ ਸਿਆਣਪਾਂ ਤੇ ਗੌਰਵ ਕਰ ਰਿਹਾ, ਇਹਨਾਂ ਦਾ ਸਹਾਰਾ ਲੈਣਾ। ਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਘੇਰਾ ਸਿਰਫ ਇਹ ਹੈ ਕਿ ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਗੁਰੂ ਬਖਸ਼ਿਸ਼ ਕਰੇ ਸਾਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਅਨੰਦ ਸਾਹਿਬ ਵਿੱਚੋਂ ਇਹ ਸਾਰੀਆਂ ਗੱਲਾਂ ਹਿਰਦੇ ਵਿੱਚ ਬੈਠਦੀਆਂ ਜਾਣ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨਯੋਗ ਭਗਤ ਵਸ਼ਲ ਕਿਰਪਾ ਸਿੰਧ ਰੱਬੀ ਗਿਆਨ ਦੇ ਸਾਗਰ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਨਾਲ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਅੰਮ੍ਰਿਤਮਈ ਬਚਨ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ ਮਿੱਠ ਬੋਲੜੇ ਸਭਨਾਂ ਦੇ ਸਾਜਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਰਾਮਕਲੀ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 891 ਤੇ ਸ਼ੋਭ ਨੀਤ ਹਨ, ਜਿੱਥੇ ਮੇਰੇ ਸਤਿਗੁਰਾਂ ਨੇ ਆਰੰਭਕ ਪੰਕਤੀਆਂ ਵਿੱਚ ਪਰਮਾਤਮਾ ਦੀ ਕੀਰਤੀ ਨੂੰ ਹੀ ਮੁੱਢਲਾ ਉਪਦੇਸ਼ ਬੀਜ ਮੰਤਰ ਦੱਸਿਆ ਹੈ। ਉੱਥੇ ਰਹਾਉ ਦਾ ਬੰਧ ਜੋ ਸਾਰੇ ਹੀ ਸ਼ਬਦ ਦਾ ਅੰਤਰੀਵ ਭਾਵ ਹੋਇਆ ਕਰਦਾ ਹੈ, ਉਸ ਵਿੱਚ ਮੇਰੇ ਸਤਿਗੁਰੂ ਜੀ ਸਪਸ਼ਟ ਕਰਦੇ ਨੇ ਕਿ ਜਿਸ ਨੇ ਵੀ ਹਰੀ ਪਰਮਾਤਮਾ ਦੀ ਕੀਰਤੀ ਕੀਤੀ ਹੈ, ਜਿਸ ਨੇ ਹਰੀ ਹਰੀ ਗੋਬਿੰਦ ਗੋਬਿੰਦ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਕਹਿ ਕੇ ਉਸ ਨੂੰ ਜਪਿਆ ਹੈ, ਔਰ ਕੇਵਲ ਰਚਨਾ ਕਰਕੇ ਹੀ ਨਹੀਂ ਜਪਿਆ, ਗੁਰੂ ਕਿਰਪਾ ਦੇ ਦੁਆਰਾ ਜਿਸ ਮਨੁੱਖ ਦੇ ਹਿਰਦੇ ਵਿੱਚ ਜਿਸ ਨੂੰ ਉਹ ਰਚਨਾ ਨਾਲ ਜਪ ਰਿਹਾ ਅਗਰ ਉਹ ਵੱਸ ਜਾਵੇ ਤੇ ਮਨੁੱਖ ਭਾਵ ਸਾਗਰ ਤੋਂ ਪਾਰ ਹੋ ਜਾਂਦਾ। ਇੱਕ ਤਾਂ ਉਹ ਸਾਗਰ ਹੈ ਜਿਹੜਾ ਅਸੀਂ ਸੁਣਿਆ ਵੀ ਹੈ, ਤੇ ਸਾਡੇ ਵਿੱਚੋਂ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੇ ਉਹ ਸਮੁੰਦਰ ਵੇਖੇ ਵੀ ਹੋਣਗੇ, ਜਿਵੇਂ ਹਿੰਦ ਮਹਾਂਸਾਗਰ, ਪ੍ਰਸ਼ਾਂਤ ਮਹਾਂਸਾਗਰ, ਬੰਗਾਲ ਦੀ ਖਾੜੀ। ਜਦੋਂ ਵੀ ਕਿਤੇ ਗੱਲ ਪਾਣੀ ਦੀ ਚੱਲਦੀ ਹੈ, ਪਾਣੀ ਜਿੱਥੇ ਸਾਡੀ ਜ਼ਿੰਦਗੀ ਦਾ ਆਧਾਰ ਹੈ, ਕਿਉਂਕਿ ਸਾਡੇ ਸਰੀਰ ਵਿੱਚ ਵੀ 75% ਪਾਣੀ ਹੈ। ਜੇ ਭੂਗੋਲਿਕ ਸਥਿਤੀ ਨੂੰ ਵੇਖੀਏ ਤੇ 3 ਹਿੱਸੇ ਪਾਣੀ ਮੰਨਿਆ ਗਿਆ, ਔਰ ਸਾਡੀ ਘਾੜਤ ਹੀ ਪਾਣੀ ਦੇ ਉੱਪਰ ਘੜੀ ਗਈ ਹੈ। ਇਸ ਪਾਣੀ ਤੇ ਜਿਨ ਤੂੰ ਘੜਿਆ, ਮਾਟੀ ਕਾ ਲੈ ਦਿਓਰਾ ਕਰਿਆ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮਨੁੱਖ ਦੀ ਰਚਨਾ ਦਾ, ਮਨੁੱਖ ਦੇ ਵਜੂਦ ਦੀ ਜਿਹੜੀ ਸ਼ੁਰੂਆਤ ਹੈ, ਸਭ ਕਹਿੰਦੇ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੇ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਅਸੀਂ ਪਾਣੀ ਨੂੰ ਆਪਣੀ ਜ਼ਿੰਦਗੀ ਤੋਂ ਵੱਖ ਨਹੀਂ ਕਰ ਸਕਦੇ, ਕਿਉਂਕਿ ਪਹਿਲਾ ਪਾਣੀ ਜੀਉ ਹੈ, ਜਿੱਤ ਹਰਿਆ ਸਭ ਕੋਏ। ਪਾਣੀ ਪੀ ਲਈਏ ਪਿਆਸ ਬੁੱਝ ਜਾਂਦੀ ਹੈ, ਇਸ਼ਨਾਨ ਕਰ ਲਈਏ ਮਨੁੱਖ ਨੂੰ ਰਾਹਤ ਮਿਲਦੀ ਹੈ, ਪਾਣੀ ਕਿਨਾਰਿਆਂ ਵਿੱਚ ਰਵੇ ਤੇ ਵੇਖੋ ਖੇਤਾਂ ਨੂੰ ਸਿੰਜੀਦਾ। ਪਰ ਉਹੀ ਪਾਣੀ ਜਦੋਂ ਕਿਨਾਰਿਆਂ ਤੋਂ ਬਾਹਰ ਆ ਜਾਵੇ, ਵਿਕਰਾਲ ਰੂਪ ਧਾਰਨ ਕਰ ਲਵੇ, ਹੜ੍ਹਾਂ ਦਾ ਰੂਪ ਧਾਰਨ ਕਰ ਲਵੇ, ਜਿਹੜਾ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਸੀ, ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਕਿ ਹੁਣ ਉਸ ਪਾਣੀ ਤੋਂ ਕਿਵੇਂ ਬਚਿਆ ਜਾ ਸਕੇ। ਬਸ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਜਿਹੜਾ ਵੀ ਕਰਮ, ਜਿਹੜੀ ਵੀ ਵਸਤੂ ਜਿਹੜੀ ਵੀ ਜੁਗਤ ਢੰਗ ਤਰੀਕਾ ਬੇਸੰਜਮਾ ਬੇਮਰਿਆਦਾ ਵਾਲਾ ਜਦੋਂ ਚਰਮ ਸੀਮਾ ਨੂੰ ਪਾਰ ਕਰਕੇ ਕਿਨਾਰੇ ਟੁੱਟ ਜਾਣ ਤੇ ਉਹੀ ਉਹ ਕਰਮ ਉਹੀ ਵਸਤੂ ਉਹੀ ਜੁਗਤ ਜਿਹੜੀ ਸਾਡੇ ਲਈ ਜ਼ਰੂਰੀ ਸੀ ਸੁਖਦਾਈ ਸੀ ਉਹ ਫਿਰ ਵਿਕਰਾਲ ਰੂਪ ਧਾਰਨ ਕਰਕੇ ਸਾਡੀ ਜ਼ਿੰਦਗੀ ਵਾਸਤੇ ਸਮੱਸਿਆ ਬਣ ਜਾਂਦੀ। ਉਹਨੂੰ ਮੇਰੇ ਸਤਿਗੁਰਾਂ ਨੇ ਵਿਖਮ ਡਰਾਉਣਾ ਭਾਵ ਸਾਗਰ ਕਿਹਾ। ਭਾਵ ਸਾਗਰ ਦੇ ਅਖਰੀ ਅਰਥ ਭਾਵ ਸੰਸਾਰ ਨੂੰ ਵੀ ਕਿਹਾ ਜਾਂਦਾ ਤੇ ਭਾਵ ਸਾਗਰ ਦੇ ਅਰਥ ਹੋਣਗੇ ਸੰਸਾਰ ਰੂਪੀ ਸਾਗਰ। ਭਾਵ ਦਾ ਅਰਥ ਜਨਮ ਹੀ ਹੈ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਭਾਵ ਨਾਮ ਅੱਗ ਦਾ ਵੀ ਹੈ, ਜਿਵੇਂ ਬਹੁਤ ਵੱਡੇ ਸਮੁੰਦਰ ਦੇ ਪੁਰਲੇ ਪਾਸੇ ਆਪਾਂ ਖਲੋ ਕੇ ਪਰਲਾ ਪਾਸਾ ਨਹੀਂ ਵੇਖ ਸਕਦੇ, ਇਸੇ ਤਰ੍ਹਾਂ ਵਿਦਵਾਨਾਂ ਨੇ ਲੋਕ ਤੇ ਪਰਲੋਕ ਦੇ ਦੋਵਾਂ ਕਿਨਾਰਿਆਂ ਨੂੰ ਵੀ ਸੰਸਾਰ ਸਮੁੰਦਰ ਭਾਵ ਸਾਗਰ ਕਿਹਾ। ਜਨਮ ਤੇ ਮਰਨ ਤੱਕ ਦੀ ਜਿਹੜੀ ਦੂਰੀ ਹੈ ਇਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹ ਵੀ ਭਾਵ ਸਾਗਰ ਹੈ, ਜਿੱਥੇ ਲੋਭ ਦੀਆਂ ਲਹਿਰਾਂ ਵਿਕਾਰਾਂ ਦੇ ਬੜੇ ਬੜੇ ਵੱਡੇ ਭਵਰ, ਜਿੱਥੇ ਈਰਖਾ ਦਵੈਖ ਤ੍ਰਿਸ਼ਨਾ ਦਾ ਪਾਣੀ ਸਦਾ ਹੀ ਸਾਡੇ ਵਾਸਤੇ ਖਤਰਾ ਬਣਿਆ ਰਹਿੰਦਾ ਕਿ ਪਤਾ ਨਹੀਂ ਸਾਡੀ ਜੀਵਨ ਰੂਪੀ ਬੇੜੀ ਕਿੱਥੇ ਡੁੱਬ ਜਾਣੀ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਤਿੱਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਖ ਜੋ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤੈਂ ਡੂਬੀ ਅਲੇ। ਗੁਰੂ ਤੋਂ ਬਿਨਾਂ ਸਾਰਾ ਸੰਸਾਰ ਹੀ ਇਸ ਭਾਵ ਸਾਗਰ ਵਿੱਚ ਡੁੱਬ ਰਿਹਾ, ਬਾਜ ਗੁਰੂ ਡੁੱਬਾ ਜਗ ਸਾਰਾ। ਜਿਵੇਂ ਦੁਨਿਆਵੀ ਪਾਣੀ ਨੂੰ ਪਾਰ ਕਰਨਾ ਹੋਵੇ ਤੇ ਮਨੁੱਖ ਹੱਥ ਪੈਰ ਮਾਰ ਕੇ ਤਰਨਾ ਸਿੱਖਦਾ, ਤੁਲਹੇ ਬਣਾਏ ਜਾਂਦੇ ਨੇ ਕਿਸੇ ਲੱਕੜ ਦੇ ਸਹਾਰੇ ਮਨੁੱਖ ਦਿਸਦੇ ਪਾਣੀ ਨੂੰ ਪਾਰ ਕਰ ਜਾਂਦਾ, ਬੇੜੀਆਂ ਵੱਡੇ ਵੱਡੇ ਬੇੜੇ ਸਮੁੰਦਰੀ ਜਹਾਜ਼ ਤਿਆਰ ਹੋਏ ਨੇ, ਪਰ ਇਹ ਸਾਰਾ ਕੁਝ ਦਿਸਦੇ ਪਾਣੀ ਵਿੱਚੋਂ ਸਾਨੂੰ ਪਾਰ ਕਰ ਸਕਦਾ। ਜਿਹੜਾ ਸਾਗਰ ਅਸੀਂ ਸੁਣਦੇ ਹਾਂ ਪਰ ਉਹ ਦਿਖਾਈ ਨਹੀਂ ਦਿੰਦਾ, ਉਹਦੇ ਵਿੱਚੋਂ ਪਾਰ ਹੋਣਾ ਹੋਵੇ ਤੇ ਫਿਰ ਉਹਦੇ ਲਈ ਗੁਰੂ ਦੇ ਚਰਨ, ਸਤ ਸੰਗਤ, ਪਰਮੇਸ਼ਰ ਦਾ ਨਾਮ ਸਿਮਰਨ, ਪਰਮਾਤਮਾ ਦੀ ਕੀਰਤੀ, ਗੁਰਬਾਣੀ ਸਾਡੇ ਵਾਸਤੇ ਇੱਕ ਐਸਾ ਜਹਾਜ਼ ਹੈ ਜਿਹਦੇ ਸਹਾਰੇ ਇਸ ਭਾਵ ਸਾਗਰ ਨੂੰ ਅਸੀਂ ਪਾਰ ਕਰ ਸਕਦੇ ਹਾਂ। ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਾਰ ਹਰ ਨਾਗਰ। ਭਾਈ ਗੁਰਦਾਸ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਬੜੇ ਸੁੰਦਰ ਬਚਨ ਕਹੇ ਨੇ। ਕਲ ਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰ ਨਾਨਕ ਆਇਆ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੀਵਾਂ ਨੂੰ ਭਾਵ ਸਾਗਰ ਤੋਂ ਪਾਰ ਹੋਣ ਲਈ ਕਰਮ ਕਾਂਡ ਨਹੀਂ, ਵਹਿਮ ਭਰਮ ਨਹੀਂ, ਕੋਈ ਜਾਦੂ ਟੂਣੇ ਧਾਗੇ ਤਵੀਤ ਤੰਤਰ ਮੰਤਰਾਂ ਦੇ ਰਸਤੇ ਨਹੀਂ, ਸਗੋਂ ਪਰਮੇਸ਼ਰ ਦੇ ਸੱਚੇ ਨਾਮ ਰੂਪੀ ਮੰਤਰ, ਸੱਚੇ ਨਾਮ ਰੂਪੀ ਉਪਦੇਸ਼ ਨੂੰ ਸੁਣਾ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਜੁਗਤੀ ਦੱਸੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ 30 ਅਗਸਤ ਨੂੰ ਤਖ਼ਤ ਦਮਦਮਾ ਸਾਹਿਬ ਅਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਅਕਤੂਬਰ ਮਹੀਨੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ। ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸ਼ਬਦ ਗੁਰੂ ਦੇ, ਬਾਣੀ ਗੁਰੂ ਦੇ ਲੜ ਲਾਇਆ ਤੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾਂ ਨੇ ਸੁਮੇਰ ਪਰਬਤ ਤੇ ਇਹ ਪ੍ਰਸ਼ਨ ਕੀਤਾ, ਪਾਤਸ਼ਾਹ ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ ਦੇ ਸੱਚਾ ਵਿਚਾਰੋ। ਚਰਪਟ ਜੋਗੀ ਕਹਿੰਦਾ ਕਿ ਇਹ ਸੰਸਾਰ ਤੋਂ ਵਿਰਕਤ ਹੋਏ ਔਧੂ ਨਾਨਕ ਸਾਨੂੰ ਇਸ ਗੱਲ ਦਾ ਉੱਤਰ ਦੇ ਕਿ ਦੁਨੀਆਂ ਦਾ ਜਿਹੜਾ ਸਾਗਰ ਹੈ ਇਹ ਬੜਾ ਦੁਸਤਰ ਹੈ, ਇਹਨੂੰ ਤਰਨਾ ਬੜਾ ਕਠਿਨ ਹੈ, ਪਰਿਵਾਰ ਵਿੱਚ ਧਨ ਪਦਾਰਥਾਂ ਵਿੱਚ ਰਹਿ ਕੇ ਇਹਨੂੰ ਕਿਵੇਂ ਤਰਿਆ ਜਾ ਸਕਦਾ। ਤੇ ਮੇਰੇ ਸਤਿਗੁਰਾਂ ਨੇ ਇਹ ਨਹੀਂ ਸੀ ਕਿਹਾ ਕਿ ਯੋਗੀਓ ਤੁਸੀਂ ਪੁਰਾਣਾ ਜਮ ਕਰੋ, ਯੋਗ ਦੀ ਸਾਧਨਾ ਕਰੋ, ਫਿਰ ਭਵ ਸਾਗਰ ਤੋਂ ਪਾਰ ਹੋਵੋਗੇ। ਸਭ ਕਹਿਣ ਲੱਗੇ ਨਹੀਂ, ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜੋ, ਫਿਰ ਭਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ। ਯੋਗੀਆਂ ਨੇ ਤਰਕ ਕੀਤਾ, ਕਹਿਣ ਲੱਗੇ ਘਰ ਪਰਿਵਾਰ ਵਿੱਚ ਰਹਿ ਕੇ ਭਵ ਸਾਗਰ ਕਿਵੇਂ ਤਰਾਂਗੇ। ਤੇ ਮੇਰੇ ਸਾਹਿਬ ਨੇ ਦੋ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਇੱਕ ਪਸ਼ੂ ਪੰਛੀਆਂ ਦੀ ਤੇ ਦੂਸਰੀ ਬਨਸਪਤੀ ਦੀ। ਵੇਖੋ, ਕਮਲ ਦਾ ਫੁੱਲ ਚਿੱਕੜ ਵਿੱਚ ਉੱਗਦਾ, ਚਿੱਕੜ ਤੋਂ ਕਦੇ ਵੀ ਆਪਣੇ ਆਪ ਨੂੰ ਵੱਖ ਨਹੀਂ ਕਰਦਾ। ਕਮਲ ਫੁੱਲ ਦੀ ਹੋਂਦ ਹੀ ਚਿੱਕੜ ਕਰਕੇ ਹੈ, ਪਰ ਉਹ ਚਿੱਕੜ ਅਲੂਦ ਨਹੀਂ ਹੁੰਦਾ, ਆਪਣੇ ਆਪ ਨੂੰ ਚਿੱਕੜ ਤੋਂ ਨਿਰਲੇਪ ਰੱਖਦਾ। ਸਾਹਿਬ ਕਹਿੰਦੇ ਜੀਵ ਦੀ ਹੋਂਦ ਇਸ ਪਰਿਵਾਰ ਵਿੱਚ ਹੈ, ਘਰ ਵਿੱਚ ਹੈ, ਬੱਚਿਆਂ ਵਿੱਚ ਹੈ, ਧਨ ਪਦਾਰਥਾਂ ਵਿੱਚ ਹੈ। ਇਹਦੇ ਤੋਂ ਇਹਨੇ ਆਪਣੇ ਆਪ ਨੂੰ ਵੱਖ ਨਹੀਂ ਕਰਨਾ, ਪਰ ਇਹਦੇ ਵਿੱਚ ਅਲੂਦ ਵੀ ਨਹੀਂ ਹੋਣਾ, ਆਪਣੇ ਆਪ ਨੂੰ ਨਿਰਲੇਪ ਰੱਖਣਾ। ਜਿਵੇਂ ਮਰਗਾਬੀ ਪਾਣੀ ਦੇ ਉੱਪਰ ਤਰਦੀ ਹੋਈ ਆਪਣੇ ਖੰਭ ਸੁੱਕੇ ਰੱਖਦੀ ਹੈ, ਮਨੁੱਖ ਵੀ ਆਪਣੇ ਘਰ ਪਰਿਵਾਰ ਵਿੱਚ ਰਹਿ ਕੇ ਆਪਣੇ ਆਪ ਨੂੰ ਨਿਰਲੇਪ ਰੱਖ ਸਕਦਾ। ਸਾਹਿਬ ਦਾ ਉੱਤਰ ਸੀ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਮੈਂ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਧਨਾਸਵੀ ਰਾਗ ਅੰਦਰ। ਸਾਹਿਬ ਕਹਿੰਦੇ ਕੋਈ ਕਰਮ ਕਾਂਡ ਕਰਦਾ, ਕੋਈ ਤੀਰਥਾਂ ਤੇ ਨਹਾਉਂਦਾ, ਪਰ ਹੇ ਪ੍ਰਭੂ, ਤੇਰੇ ਸੇਵਕਾਂ ਨੇ ਸਭ ਕੁਝ ਛੱਡ ਕੇ ਤੇਰੇ ਨਾਮ ਨੂੰ ਸਿਮਰਿਆ, ਕਿਉਂਕਿ ਗੁਰੂ ਦੇ ਚਰਨ, ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ ਸਾਡੇ ਵਾਸਤੇ ਇੱਕ ਜਹਾਜ਼ ਹੈ ਜਿਹੜਾ ਸਾਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ। ਸਾਹਿਬ ਦੇ ਬਚਨ ਪੜ੍ਹਦੇ ਹਾਂ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਹਾਇਆ, ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ। ਗੁਰੂ ਕਲਗੀਧਰ ਪਾਤਸ਼ਾਹ ਇੱਕ ਦਿਨ ਨਦੀ ਦੇ ਕੰਢੇ ਕੰਢੇ ਟਹਿਲ ਰਹੇ ਸਨ, ਉਹਨਾਂ ਦੇ ਨਾਲ ਚੋਣਵੇਂ ਪ੍ਰਮੁੱਖ ਗੁਰਸਿੱਖ ਵੀ, ਸੰਗਤ ਵਿੱਚ ਜਿਹੜੇ ਨਵੇਂ ਨਵੇਂ ਆਏ ਉਹ ਵੀ ਉਹਨਾਂ ਦੇ ਨਾਲ ਹੋ ਤੁਰੇ। ਰਸਤੇ ਵਿੱਚ ਤੁਰੇ ਜਾਂਦਿਆਂ ਮੇਰੇ ਸਤਿਗੁਰਾਂ ਨੇ ਕਈ ਕੌਤਕ ਕਰਕੇ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਇੱਕ ਪੱਥਰ ਪਕੜਿਆ, ਇਤਿਹਾਸ ਕਹਿੰਦਾ ਮੇਰੇ ਸਤਿਗੁਰੂ ਕਦੇ ਉਹਨੂੰ ਸੱਜੇ ਹੱਥ ਵਿੱਚ ਕਰਦੇ ਸਨ ਤੇ ਕਦੇ ਖੱਬੇ ਹੱਥ ਵਿੱਚ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਪੱਥਰ ਹੱਥਾਂ ਤੋਂ ਨਿਕਲ ਕੇ ਧਰਤੀ ਤੇ ਡਿੱਗਿਆ ਤੇ ਰਿੜ ਕੇ ਜਾ ਕੇ ਨਦੀ ਦੇ ਵਿੱਚ ਡੁੱਬ ਗਿਆ। ਮੇਰੇ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਪ੍ਰਸ਼ਨ ਕੀਤਾ, ਕਹਿਣ ਲੱਗੇ ਸਿੱਖੋ, ਦੱਸੋ ਭਲਾ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ? ਜਿਹੜੇ ਨਵੇਂ ਨਵੇਂ ਆਏ ਸਨ, ਪਦਾਰਥਵਾਦੀ ਸੋਚ ਦੇ ਧਾਰਨੀ ਸਨ, ਜਿਹੜੇ ਕੇਵਲ ਦਲੀਲਾਂ ਤੇ ਤਰਕ ਦੇ ਆਧਾਰ ਤੇ ਜਿਉਣ ਵਾਲੇ ਸਨ, ਕਿਸੇ ਨੇ ਕਿਹਾ ਜੀ ਪੱਥਰ ਭਾਰਾ ਹੁੰਦਾ ਤਾਂ ਡੁੱਬਿਆ, ਕੋਈ ਕਹਿਣ ਲੱਗਾ ਜੀ ਪਾਣੀ ਹੌਲਾ ਸੀ ਪੱਥਰ ਤਾਂ ਡੁੱਬ ਗਿਆ। ਅੱਜ ਵੀ ਵੇਖੋ, ਆਪਾਂ ਦਲੀਲਾਂ ਦੇ ਕੇ ਤਰਕ ਕਰਕੇ ਕਈ ਵਾਰ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਵੀ ਆਪਣੇ ਆਪ ਨੂੰ ਅੰਮ੍ਰਿਤ ਤੋਂ ਵਾਂਝੇ ਰੱਖਦੇ ਹਾਂ, ਕਈ ਵਾਰ ਸਿੱਖੀ ਸਰੂਪ ਤੋਂ ਆਪਾਂ ਦੂਰ ਹੋ ਜਾਂਦੇ ਹਾਂ। ਔਰ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਪਦੇਸ਼ ਕਿ ਭਾਈ ਮਰਦਾਨਾ ਜੀ ਨੂੰ ਕਿਹਾ ਸੀ ਕੇਸ ਨਹੀਂ ਕਟਾਉਣੇ, ਟੋਪੀ ਨਹੀਂ ਪਹਿਨਣੀ ਤੇ ਕਦੇ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਮੁਥਾਜ ਨਹੀਂ ਹੋਣਾ, ਇਸ ਕਰਕੇ ਸਾਡੇ ਇਹ ਵੀ ਦਾਅਵੇ ਕਿ ਭਾਈ ਅਸੀਂ ਅੰਮ੍ਰਿਤ ਨਹੀਂ ਛਕਿਆ, ਅਸੀਂ ਗੁਰੂ ਨਾਨਕ ਜੀ ਦੇ ਸਿੱਖ ਹਾਂ। ਨਹੀਂ, ਗੁਰੂ ਨਾਨਕ ਜੀ ਦੇ ਵੀ ਸਿੱਖ ਤਾਂ ਹੀ ਬਣਿਆ ਜਾ ਸਕਦਾ ਜੇ ਸਿੱਖੀ ਸਰੂਪ ਵਿੱਚ ਆਪਾਂ ਕਾਇਮ ਰਵਾਂਗੇ। ਇਸੇ ਕਰਕੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਕਿ ਲੋਕੀ ਕਹਿੰਦੇ ਨੇ ਉਲਟੀ ਗੰਗਾ ਨਹੀਂ ਬਹਿ ਸਕਦੀ, ਸੂਰਜ ਪੂਰਬ ਦੀ ਜਗ੍ਹਾ ਪੱਛਮ ਵਾਲੇ ਪਾਸੇ ਤੋਂ ਉਦੇ ਨਹੀਂ ਹੋ ਸਕਦਾ, ਪਰ ਉਹਨੇ ਕਵਿਤਾ ਲਿਖੀ, ਕਹਿਣ ਲੱਗਾ ਸਾਰਾ ਕੁਝ ਹੋ ਸਕਦਾ ਅਗਰ ਗੰਗਾ ਵੀ ਉਲਟੀ ਬਹਿ ਜਾਵੇ, ਸੂਰਜ ਵੀ ਆਪਣਾ ਸੁਭਾਅ ਬਦਲ ਕੇ ਪੂਰਬ ਦੀ ਜਗ੍ਹਾ ਪੱਛਮ ਵਾਲੇ ਪਾਸੇ ਤੋਂ ਉਦੇ ਹੋਣ ਲੱਗ ਪਵੇ। ਇਹ ਗੱਲ ਮੰਨੀ ਜਾ ਸਕਦੀ ਹੈ ਕਿ ਸਭ ਕੁਝ ਹੋ ਸਕਦਾ, ਪਰ ਇੱਕ ਗੱਲ ਨਹੀਂ ਹੋ ਸਕਦੀ, ਜਿਹੜਾ ਕੇਸਾਂ ਦੀ ਸੰਭਾਲ ਨਹੀਂ ਕਰਦਾ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ ਕਦੇ ਵੀ। ਜਦੋਂ ਆਪਾਂ ਰਹਿਤਨਾਮੇ ਪੜ੍ਹਦੇ ਹਾਂ ਤੇ ਰਹਿਤਨਾਮਿਆਂ ਵਿੱਚ ਲਿਖਿਆ ਹੈ ਕਿ ਜਿਹਦੇ ਸਿਰ ਤੇ ਕੇਸ ਨਹੀਂ, ਇਹ ਨਹੀਂ ਕਿਹਾ ਕਿ ਉਹ ਕੇਸਾਂ ਤੋਂ ਬਿਨਾਂ, ਉਹਦੇ ਵਾਸਤੇ ਸ਼ਬਦ ਵਰਤਿਆ ਵੀ ਉਹ ਸਿਰ ਤੋਂ ਬਿਨਾਂ, ਉਹਨੂੰ ਸਿਰ ਗੁੰਮ ਕਿਹਾ ਜਾਂਦਾ। ਆ ਕਿਸੇ ਦਾ ਪਰਸ ਗੁੰਮ ਹੋ ਜਾਵੇ, ਕਿਸੇ ਦਾ ਮੋਬਾਈਲ ਗੁੰਮ ਹੋ ਜਾਵੇ ਤੇ ਆਪਾਂ ਕਿੰਨੇ ਫਿਕਰਮੰਦ ਹੁੰਦੇ ਹਾਂ ਕਿ ਸਾਡਾ ਕੀਮਤੀ ਸਮਾਨ ਗੁੰਮ ਹੋ ਗਿਆ। ਰਹਿਤਨਾਮੇ ਕਹਿੰਦੇ ਨੇ ਜਿਹਦੇ ਸਿਰ ਤੇ ਕੇਸ ਨਹੀਂ ਉਹਦਾ ਸਿਰ ਹੀ ਗੁੰਮ ਹੋ ਗਿਆ। ਉਹ ਧੜ ਹੀ ਕੇਵਲ ਫਿਰ ਰਿਹਾ, ਉਹ ਧੜ ਦੇ ਨਾਲ ਸਿਰ ਨਹੀਂ, ਸਿਰ ਗੁੰਮ ਹੈ, ਭਾਵ ਉਹਦੇ ਕੋਲ ਸਿਰ ਹੀ ਨਹੀਂ ਹੈ, ਉਹ ਸਿਰ ਤੋਂ ਬਿਨਾਂ ਹੈ। ਇਸ ਕਰਕੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਸਾਨੂੰ ਸਿੱਖਿਆ ਦਿੱਤੀ, ਦਸਾਂ ਜਾਮਿਆਂ ਵਿੱਚ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਆ ਦੇ ਮਹਾਂਵਾਕ ਅਨੁਸਾਰ, ਸਤਿਗੁਰੂ ਸਾਹਿਬ ਜੀ ਨੇ ਹਰ ਜਾਮੇ ਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਵਾਲਾ ਉਪਦੇਸ਼ ਹੀ ਦ੍ਰਿੜ ਕਰਵਾਇਆ। ਕਹਿੰਦੇ ਜਦੋਂ ਸਿੱਖਾਂ ਨੂੰ ਪੁੱਛਿਆ ਕਿ ਦੱਸੋ ਪੱਥਰ ਕਿਉਂ ਡੁੱਬਿਆ, ਕਿਸੇ ਨੇ ਕੋਈ ਦਲੀਲ ਦਿੱਤੀ, ਕਿਸੇ ਨੇ ਕੋਈ ਦਲੀਲ ਦਿੱਤੀ, ਭਾਈ ਦਇਆ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਦੇ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣਾ ਸੀਸ ਗੁਰੂ ਜੀ ਦੇ ਅੱਗੇ ਭੇਟ ਕੀਤਾ ਸੀ ਅੰਮ੍ਰਿਤ ਦੇ ਬਦਲੇ, ਸਤਿਗੁਰਾਂ ਪੁੱਛਿਆ ਭਾਈ ਦਇਆ ਸਿੰਘ ਤੁਸੀਂ ਦੱਸੋ ਵੀ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ, ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਪਾਤਸ਼ਾਹ ਮੈਂ ਨਹੀਂ ਜਾਣਦਾ ਵੀ ਪੱਥਰ ਭਾਰਾ ਕਿ ਪਾਣੀ ਹੌਲਾ, ਮੈਂ ਤੇ ਇੱਕੋ ਗੱਲ ਜਾਣਦਾ ਕਿ ਜਿਹੜਾ ਮੇਰੇ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਚੋਂ ਨਿਕਲ ਗਿਆ ਉਹ ਡੁੱਬ ਗਿਆ। ਉਹਨਾਂ ਨੇ ਇੱਕ ਸਿੱਖਿਆ ਦਿੱਤੀ ਕਿ ਸਿੱਖੋ ਜ਼ਿੰਦਗੀ ਵਿੱਚ ਕੁਝ ਵੀ ਹੋ ਜਾਵੇ ਪਰ ਕਦੇ ਗੁਰੂ ਦੇ ਹੱਥਾਂ ਤੋਂ ਨਾ ਛੁੱਟਿਓ, ਕਿਉਂਕਿ ਜਿਹੜਾ ਗੁਰੂ ਦੇ ਹੱਥਾਂ ਤੋਂ ਛੁੱਟ ਗਿਆ ਉਹ ਕਦੇ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਸਭ ਕਹਿੰਦੇ ਨੇ ਗੁਰੂ ਕੇ ਚਰਨ ਸਾਡੇ ਲਈ ਇੱਕ ਬੜੀ ਵੱਡੀ ਟੇਕ ਹੈ, ਬੜਾ ਵੱਡਾ ਇੱਕ ਆਸਰਾ ਹੈ। ਇਸ ਸੰਸਾਰ ਸਾਗਰ ਦੇ ਵਿੱਚੋਂ ਗੁਰੂ ਤੋਂ ਬਿਨਾਂ ਸਾਨੂੰ ਕੋਈ ਪਾਰ ਨਹੀਂ ਕਰ ਸਕਦਾ, ਗੁਰਬਿੰਦ ਕੋਏ ਨਾ ਉਤਰ ਸਪਾਰ। ਇਸ ਲਈ ਮੇਰੇ ਗਰੀਬ ਨਿਵਾਸ ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ ਕਿ ਜਿਹੜਾ ਵੀ ਆ ਕੇ ਗੁਰੂ ਦੇ ਜਹਾਜ਼ ਤੇ ਸਵਾਰ ਹੋ ਜਾਵੇਗਾ, ਸਤਿਗੁਰ ਬੋਹਿਤ ਹਰ ਨਾਵ ਹੈ ਕਿਤ ਬਿਦ ਚੜਿਆ ਜਾਏ। ਕਿਸੇ ਸਮੁੰਦਰ ਦੇ ਕੰਢੇ ਤੇ ਜਹਾਜ਼ ਖੜਾ ਹੋਵੇ ਤੇ ਆਪਾਂ ਕੀ ਕਰੀਏ ਕਿ ਉਸ ਜਹਾਜ਼ ਦੀਆਂ ਪਰਿਕਰਮਾ ਕਰ ਲਈਏ, ਜਹਾਜ਼ ਨੂੰ ਮੱਥਾ ਟੇਕ ਲਈਏ, ਫੁੱਲਾਂ ਦੇ ਹਾਰ ਪਾ ਲਈਏ, ਪਰ ਟਿਕਟ ਲੈ ਕੇ ਜਹਾਜ਼ ਵਿੱਚ ਬੈਠੀਏ ਨਾ ਕਿ ਉਹ ਜਹਾਜ਼ ਸਾਨੂੰ ਪਾਰ ਕਰ ਦੇਵੇਗਾ। ਸਾਹਿਬ ਨੇ ਪਾਵਨ ਬਾਣੀ ਵਿੱਚ ਇਹ ਬਚਨ ਕਿਹਾ ਕਿ ਸਿੱਖੋ ਸਤਿਗੁਰੂ ਇੱਕ ਬੇੜੀ ਹੈ, ਸਤਿਗੁਰੂ ਇੱਕ ਜਹਾਜ਼ ਹੈ, ਤੇ ਇਹਦੇ ਵਿੱਚ ਆਪਾਂ ਬੈਠਣਾ ਕਿਵੇਂ ਹੈ। ਸਤਿਗੁਰ ਬੋਹਿਤ ਹਰ ਨਾਵ ਹੈ ਕਿਤ ਬਿਦ ਚੜਿਆ ਜਾਏ, ਤੇ ਅੱਗੇ ਆਪ ਹੀ ਉੱਤਰ ਦਿੱਤਾ ਗੁਰ ਕੈ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ। ਤੇ ਗੁਰੂ ਦਾ ਭਾਣਾ ਕੀ ਹੈ? ਗੁਰੂ ਦੀ ਸਿੱਖਿਆ। ਤੇ ਗੁਰੂ ਦੀ ਸਿੱਖਿਆ ਕੀ ਆ? ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਗੁਰੂ ਅਰਜਨ ਦੇਵ ਸਾਹਿਬ ਜੀ ਬੜਾ ਕੀਮਤੀ ਉਪਦੇਸ਼ ਅਨਮੋਲ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਹਨ।
2: ਰਾਮ ਕਲੀ ਮਹੱਲਾ ਪੰਜਵਾ, ਬੀਜ ਮੰਤਰ ਹਰ ਕੀਰਤਨ ਗਾਓ।
0: ਰਾਮ ਕਲੀ ਮਹੱਲਾ ਪੰਜਵਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 31 ਰਾਗ ਨੇ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਾਮਸਰ ਸਾਹਿਬ ਦੇ ਅਸਥਾਨ ਤੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਦਿ ਗ੍ਰੰਥ ਸਾਹਿਬ ਦੇ ਰੂਪ ਵਿੱਚ ਜਦੋਂ ਸੰਪਾਦਨਾ ਕੀਤੀ ਉਸ ਵੇਲੇ 30 ਰਾਗ ਸਨ। 31 ਰਾਗ ਜੈਜਾਵੰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜਿਸ ਵਿੱਚ 4 ਸ਼ਬਦ ਉਚਾਰਨ ਕੀਤੇ ਨੇ। ਜਦੋਂ ਕਿ ਔਰੰਗਜ਼ੇਬ ਨੇ ਸੰਗੀਤ ਵਿਦਿਆ ਤੇ ਰਾਗ ਵਿਦਿਆ ਤੇ ਪਾਬੰਦੀ ਲਾਈ ਹੋਈ ਸੀ, ਜਦੋਂ ਸੰਗੀਤਕਾਰਾਂ ਨੇ ਰਾਗ ਦਾ ਜਨਾਜ਼ਾ ਕੱਢ ਕੇ ਔਰੰਗਜ਼ੇਬ ਦੇ ਮਹੱਲਾਂ ਦੇ ਸਾਹਮਣੇ ਵਿਖਾਵਾ ਕੀਤਾ ਤੇ ਔਰੰਗਜ਼ੇਬ ਨੇ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਇਹ ਕੌਣ ਨੇ, ਤੇ ਉਹਨਾਂ ਨੇ ਕਿਹਾ ਜੀ ਇਹ ਸੰਗੀਤ ਪ੍ਰੇਮੀ ਨੇ, ਇਹ ਵਿਖਾਵਾ ਕਰ ਰਹੇ ਨੇ ਕਿ ਸਾਨੂੰ ਸੰਗੀਤ ਦੀ ਰਾਗ ਵਿਦਿਆ ਦੀ ਖੁੱਲ ਦਿਓ। ਕਹਿੰਦੇ ਔਰੰਗਜ਼ੇਬ ਇਤਨਾ ਖਫਾ ਹੋਇਆ, ਕਹਿਣ ਲੱਗਾ ਜੇ ਇਹਨਾਂ ਨੇ ਰਾਗ ਦਾ ਜਨਾਜ਼ਾ ਕੱਢਿਆ ਤੇ ਇਹਨੂੰ ਇੰਨਾ ਡੂੰਘਾ ਟੋਆ ਕੱਢ ਕੇ ਦਫ਼ਨ ਕਰੋ ਕਿ ਇਹ ਮੁੜ ਸੁਰਜੀਤ ਨਾ ਹੋਵੇ। ਪਰ ਭੈ ਕਾਹੂ ਕੋ ਦੇਤ ਨੈ ਨੈ ਪੈ ਮਾਨਤ ਆਣ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਵੇਂ ਰਾਗ ਵਿਚ, ਇਕੱਤਵੀਂ ਰਾਗ ਵਿਚ, ਜੈ ਜੈਵੰਤੀ ਰਾਗ ਵਿਚ ਔਰੰਗਜ਼ੇਬ ਦੀ ਹਕੂਮਤ ਸਮੇਂ ਚਾਰ ਸ਼ਬਦ ਉਚਾਰਨ ਕੀਤੇ। ਔਰੰਗਜ਼ੇਬ ਨੂੰ ਦੱਸ ਦਿੱਤਾ ਕਿ ਰਾਗ ਆਪਣੇ ਆਪ ਵਿਚ ਮਾੜਾ ਨਹੀਂ,

ਵਿਦਵਾਨਾਂ ਨੇ ਇਹਨੂੰ ਇਸ ਤਰ੍ਹਾਂ ਵੀ ਪੇਸ਼ ਕੀਤਾ ਕਿ ਜਿਵੇਂ ਕੋਈ ਦਰਖਤ ਹੁੰਦਾ ਤੇ ਦਰਖਤ ਦੇ ਫੁੱਲ ਨੇ, ਫਲ ਹੈ, ਟਾਹਣੀਆਂ ਨੇ ਤੇ ਫਿਰ ਤਣਾ ਹੈ। ਤਣੇ ਤੋਂ ਥੱਲੇ ਜਿਹਨੂੰ ਜੜ੍ਹਾਂ ਆਪਾਂ ਮੂਲ ਕਹਿੰਦੇ ਹਾਂ ਤੇ ਉਹਦੀ ਆਰੰਭਤਾ ਸ਼ੁਰੂਆਤ ਜਿਹੜੀ ਹੈ ਉਹ ਬੀਜ ਤੋਂ ਹੁੰਦੀ ਹੈ। ਵਿਦਵਾਨਾਂ ਨੇ ਜਦੋਂ ਇੱਕੋ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ, ਜਪਜੀ ਸਾਹਿਬ ਨੂੰ ਤਣਾ ਤੇ ਸਾਰੀ ਬਾਣੀ ਨੂੰ ਇੱਕ ਬ੍ਰਿਕਸ਼ ਦੀ ਤਰ੍ਹਾਂ ਪੇਸ਼ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਤੇ ਉਦੋਂ ਉਹਨਾਂ ਨੇ ਇੱਕ ਉਹ ਓੰਕਾਰ ਜਿਹੜਾ ਹੈ ਉਹਨੂੰ ਬੀਜ ਮੰਤਰ ਕਿਹਾ, ਸਿਰਫ ਸਮਝਾਉਣ ਵਾਸਤੇ। ਪਰ ਅਸਲ ਵਿੱਚ ਜਦੋਂ ਗੁਰੂ ਕੀ ਬਾਣੀ ਦਾ ਆਪਾਂ ਪਾਠ ਪੜਾਂਗੇ ਤੇ ਸਾਹਿਬ ਕਹਿੰਦੇ ਨੇ ਮੂਲ ਮੰਤਰ ਦਾ ਅਰਥ ਹੈ ਮੁੱਢਲਾ ਉਪਦੇਸ਼, ਗੁਰ ਮੰਤਰ ਦਾ ਅਰਥ ਹੈ ਗੁਰੂ ਦਾ ਉਪਦੇਸ਼, ਤੇ ਬੀਜ ਮੰਤਰ ਦਾ ਅਰਥ ਹੋਇਆ ਕਿ ਜਿਸ ਤੋਂ ਸਾਡੀ ਹੋਂਦ ਸ਼ੁਰੂ ਹੋਈ ਹੈ। ਬੀਜ ਮੰਤਰ ਸਰਬ ਕੋ ਗਿਆਨ, ਉਹ ਕੇਵਲ ਇੱਕ ਦਾ ਨਹੀਂ, ਉਹ ਸਾਰਿਆਂ ਦਾ ਮੁੱਢਲਾ ਉਪਦੇਸ਼ ਹੈ। ਉਹਦੀ ਰੌਂ ਸਾਰਿਆਂ ਵਿੱਚ ਰੁਮਕ ਰਹੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਸਮੁੱਚੀ ਬਾਣੀ ਸਾਡੇ ਵਾਸਤੇ ਗੁਰ ਮੰਤਰ ਹੈ, ਕਿਉਂਕਿ ਮੰਤਰ ਦਾ ਅਰਥ ਹੁੰਦਾ ਹੈ ਸਿੱਖਿਆ, ਉਪਦੇਸ਼। ਜਿਹੜਾ ਸਲਾਹ ਦੇਵੇ ਸੰਸਕ੍ਰਿਤ ਵਿੱਚ ਉਹਨੂੰ ਮੰਤਰੀ ਕਹਿੰਦੇ ਨੇ। ਮੰਤਰ ਦਾ ਅਰਥ ਹੈ ਸਲਾਹ, ਤੇ ਜਿਹੜਾ ਸਲਾਹ ਦੇਵੇ ਉਹ ਮੰਤਰੀ, ਤੇ ਗੁਰ ਮੰਤਰ ਦਾ ਅਰਥ ਹੈ ਗੁਰੂ ਦੀ ਸਲਾਹ, ਗੁਰੂ ਦਾ ਉਪਦੇਸ਼। ਬੀਜ ਮੰਤਰ ਦਾ ਅਰਥ ਹੈ ਮੁੱਢਲੀ, ਜਿਸ ਤੋਂ ਸ਼ੁਰੂਆਤ ਹੁੰਦੀ ਹੈ ਮਨੁੱਖ ਦੀ, ਜਿੱਥੇ ਹੋਂਦ ਸਾਡਾ ਉਹ ਉਪਦੇਸ਼। ਤੇ ਸਤਿਗੁਰਾਂ ਨੇ ਅੱਜ ਸ਼ਬਦ ਵਿੱਚ ਸਪਸ਼ਟ ਕਰ ਦਿੱਤਾ ਕਿ ਬੀਜ ਮੰਤਰ ਹਰ ਕੀਰਤਨ ਗਾਓ। ਜਦੋਂ ਪਰਮਾਤਮਾ ਦੀ ਤੁਸੀਂ ਕੀਰਤੀ ਕਰੋ, ਇਹ ਬੀਜ ਮੰਤਰ ਹੈ। ਉਹ ਕੀਰਤੀ ਤੁਸੀਂ ਇੱਕ ਓੰਕਾਰ ਕਹਿ ਕੇ ਵੀ ਕਰ ਸਕਦੇ ਹੋ, ਉਹ ਕੀਰਤੀ ਤੁਸੀਂ ਹਰੀ ਹਰੀ ਕਹਿ ਕੇ ਵੀ ਕਰ ਸਕਦੇ ਹੋ, ਉਹ ਤੁਸੀਂ ਗੋਬਿੰਦ ਗੋਬਿੰਦ ਕਹਿ ਕੇ ਵੀ ਕਰ ਸਕਦੇ ਹੋ। ਰਾਮਕਲੀ ਰਾਗ ਵਿੱਚ ਹੀ ਸਪਸ਼ਟ ਕੀਤਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ। ਭਗਤ ਕਬੀਰ ਸਾਹਿਬ ਦੇ ਬਚਨ, ਰਾਮ ਜਪੋ ਜੀ ਐਸੇ ਐਸੇ। ਹੁਣ ਸ਼ਬਦ ਵਰਤਿਆ ਰਾਮ, ਤੇ ਅੱਗੇ ਕੀ ਕਿਹਾ? ਕਹਿਣ ਲੱਗੇ ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਅੱਗੇ ਸ਼ਬਦ ਵਰਤ ਲਿਆ ਹਰ। ਹੁਣ ਹਰੀ ਦਾ, ਰਾਮ ਦਾ, ਗੋਬਿੰਦ ਦਾ, ਗੋਪਾਲ ਦਾ ਅਰਥ ਇੱਕੋ ਹੀ ਹੈ ਕਿ ਪਰਮਾਤਮਾ ਦੀ ਆਪਾਂ ਵਡਿਆਈ ਕਰਨੀ ਹੈ। ਸਾਹਿਬ ਕਹਿਣ ਲੱਗੇ ਜੇ ਰਾਮ ਕਵੋ ਤੇ ਤੁਹਾਡਾ ਇਸ਼ਾਰਾ ਵਿਅਕਤੀ ਵੱਲ ਨਹੀਂ ਹੋਣਾ ਚਾਹੀਦਾ, ਸਰਬ ਵਿਆਪਕ ਰਾਮ ਦੀ ਅਰਾਧਨਾ ਹੋਣੀ ਚਾਹੀਦੀ ਹੈ। ਕਿਉਂਕਿ ਕਬੀਰ, ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ। ਜਦੋਂ ਗੋਪਾਲ ਕਹੋ, ਜਦੋਂ ਗੋਬਿੰਦ ਕਹੋ, ਤੇ ਉਦੋਂ ਕਿਸੇ ਵਿਸ਼ੇਸ਼ ਵਿਅਕਤੀ ਵੱਲ ਨਹੀਂ ਬਲਕਿ ਧਰਤੀ ਦੇ ਮਾਲਕ ਜੀਵਾਂ ਨੂੰ ਪਾਲਣ ਵਾਲੇ ਪਰਮਾਤਮਾ ਵੱਲ ਇਸ਼ਾਰਾ ਹੋਣਾ ਚਾਹੀਦਾ, ਫਿਰ ਭਾਵੇਂ ਕਿਸੇ ਨਾਮ ਨਾਲ ਵੀ ਉਹਨੂੰ ਯਾਦ ਕਰ ਲਵੋ। ਸਾਹਿਬ ਕਹਿਣ ਲੱਗੇ ਉਹਦੀ ਕੀਰਤੀ ਹੀ ਅਸਲ ਵਿੱਚ ਬੀਜ ਮੰਤਰ ਹੈ। ਇੱਥੇ ਇਹ ਨਹੀਂ ਕਿਹਾ ਕਿ ਕਿਸੇ ਖਾਸ ਨਾਮ ਨਾਲ ਉਹਨੂੰ ਯਾਦ ਕਰਨਾ, ਇੱਕ ਅਵਸਥਾ ਦੇ ਜਾ ਕੇ ਕਹਿ ਦਿੱਤਾ ਅਨਾਮ ਹੈ, ਉਹ ਨਾਮ ਤੋਂ ਬਿਨਾਂ ਹੈ, ਤੇ ਫਿਰ ਉਹਦਾ ਨਾਮਣਾ ਕਿੱਡਾ ਉੱਚਾ। ਸਾਹਿਬ ਕਹਿਣ ਲੱਗੇ ਲੋਕਾਂ ਦੇ ਨਾਮ ਮਿਟ ਜਾਂਦੇ ਨੇ, ਨਾਮ ਜਿੰਨਾ ਸੁਲਤਾਨ ਹੁੰਦੇ ਡਿੱਠੇ ਥੇ, ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ। ਜਿੰਨੇ ਵੀ ਤੇਰੇ ਨਾਮ ਨੇ ਮੈਂ ਉਹਨਾਂ ਤੋਂ ਬਲਹਾਰ ਜਾਵਾਂ। ਜਦੋਂ ਆਪਾਂ ਕਾਇਨਾਤ ਦੀ ਵੰਡ ਕਰਾਂਗੇ, ਆਪਾਂ ਕਹਿੰਦੇ ਹਾਂ ਜਲ, ਥਲ ਤੇ ਐਸ, ਧਰਤੀ ਤੋਂ ਉੱਪਰ ਫਿਰ ਗਗਨ ਮੰਡਲ ਦੀ ਗੱਲ ਆਉਂਦੀ ਹੈ। ਸਾਹਿਬ ਕਹਿਣ ਲੱਗੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਬੋਲਤ ਹੈ ਮ੍ਰਿਗ, ਮ੍ਰਿਗ ਕਹਿੰਦੇ ਨੇ ਹਿਰਨ ਨੂੰ, ਕਿ ਇਸ ਧਰਤੀ ਤੇ ਰਹਿਣ ਵਾਲੇ ਜਿਹੜੇ ਪਸ਼ੂ ਨੇ ਉਹ ਵੀ ਜੋ ਬੋਲ ਰਹੇ ਨੇ ਹੇ ਪ੍ਰਭੂ ਤੈਨੂੰ ਜਾਪ ਰਹੇ ਨੇ। ਜੋ ਬੋਲਤ ਹੈ ਮ੍ਰਿਗ ਮੀਨ, ਮੀਨ ਕਹਿੰਦੇ ਨੇ ਮਛਲੀ ਨੂੰ ਜਿਹੜੇ ਪਾਣੀ ਵਿੱਚ ਰਹਿੰਦੇ ਨੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਤੀਸਰੇ ਪੰਛੀ ਜਿਹੜੇ ਅਸਮਾਨ ਵਿੱਚ ਉੱਡਦੇ ਨੇ, ਹੇ ਪ੍ਰਭੂ ਉਹ ਵੀ ਤੈਨੂੰ ਜਾਪ ਰਹੇ ਨੇ। ਇਸ ਕਰਕੇ ਮੇਰੇ ਸਾਹਿਬ ਨੇ ਸਪਸ਼ਟ ਕੀਤਾ ਕਿ ਬੀਜ ਮੰਤਰ ਹਰ ਕੀਰਤਨ ਗਾਓ, ਕਿਉਂਕਿ ਜਿਹੜੀ ਹਰੀ ਦੀ ਕੀਰਤੀ ਹੈ ਨਾ, ਇਹ ਸਭ ਤੋਂ ਸ੍ਰੇਸ਼ਟ ਕਰਮ ਹੈ। ਹਰ ਕੀਰਤ ਸਾਧ ਸੰਗਤ।

0: ਹੈ ਸਿਰ ਕਰਮਨ ਕੈ ਕਰਮਾ। ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਸਾਹਿਬ ਕਹਿਣ ਲੱਗੇ ਏਦੂ ਉੱਪਰ ਕਰਮ ਨਹੀਂ ਜਿਨ੍ਹਾਂ ਨੇ ਹਰੀ ਕੀਰਤੀ ਕੀਤੀ ਹੈ ਨਾ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਬਸ ਪਰਮਾਤਮਾ ਦੀ ਸਿਫਤ ਸਲਾਹ ਕਰ, ਜਿਸ ਦਾ ਦਿੱਤਾ ਖਾਵਣਾ ਕਿਸ ਕਹੀਐ ਸਾਬਾਸ਼, ਉਹਨੂੰ ਸਲਾਹ ਜਿਹਦਾ ਦਿੱਤਾ ਤੂੰ ਖਾਣਾ, ਬਸ ਉਹਦੀ ਸਿਫਤ ਸਲਾਹ, ਉਹਦੀ ਕੀਰਤੀ ਹੀ ਅਸਲ ਵਿੱਚ ਬੀਜ ਮੰਤਰ ਹੈ। ਸਾਹਿਬ ਕਹਿਣ ਲੱਗੇ ਕਿਸੇ ਹੋਰ ਭਰਮ ਭੁਲੇਖੇ ਵਿੱਚ ਨਹੀਂ ਪੈਣਾ ਕਿ ਆਪਾਂ ਨਾਵਾਂ ਤੇ ਥਾਵਾਂ ਦੀਆਂ ਵੰਡੀਆਂ ਪਾ ਦਈਏ। ਸਾਹਿਬ ਕਹਿਣ ਲੱਗੇ ਨਹੀਂ, ਅਸਲ ਵਿੱਚ ਬੀਜ ਮੰਤਰ, ਮੁੱਢਲਾ ਮੰਤਰ, ਮੁੱਢਲਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦੀ ਕੀਰਤੀ ਕਰੋ। ਬੀਜ ਮੰਤਰ ਹਰ ਕੀਰਤਨ ਗਾਓ,
1: ਆਗੈ ਮਿਲੀ ਨਿਥਾਵੇ ਥਾਓ।
0: ਫਿਰ ਇਸ ਲੋਕ ਵਿੱਚ ਤਾਂ ਇੱਜ਼ਤ ਮਿਲਦੀ ਹੈ, ਲੋਕ ਤਾਂ ਸਵਰਦਾ ਹੀ ਹੈ। ਜਿਨ੍ਹਾਂ ਨੇ ਹਰੀ ਦੀ ਕੀਰਤੀ ਕੀਤੀ, ਜਿਨ੍ਹਾਂ ਨੇ ਬੀਜ ਮੰਤਰ ਸਰਬ ਕੋ ਗਿਆਨ ਜਾਂ ਸਗਲ ਮਤਾਂਤ ਕੇਵਲ ਹਰ ਨਾਮ, ਜਾਂ ਜਿਨ੍ਹਾਂ ਨੇ ਬੀਜ ਮੰਤਰ ਹਰ ਕੀਰਤਨ ਗਾਓ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਸਭ ਕਹਿੰਦੇ ਉਹਨਾਂ ਨਿਥਾਵਿਆਂ ਨੂੰ, ਉਹਨਾਂ ਨਿਆਸਰਿਆਂ ਨੂੰ ਫਿਰ ਅੱਗੇ ਦਰਗਾਹ ਵਿੱਚ ਵੀ, ਪਰਲੋਕ ਵਿੱਚ ਵੀ ਸਤਿਕਾਰਯੋਗ ਥਾਂ ਮਿਲ ਜਾਂਦੀ। ਰੇ ਰੇ ਦਰਗਾਹ ਕਹਿ ਨਾ ਕੋਉ, ਆਓ ਬੈਠ ਆਦਰ ਸ਼ੁਭ ਦੇਉ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈਐ। ਸਭ ਕਹਿੰਦੇ ਜੇ ਕੋਈ ਕਵੇ ਮੈਂ ਕਰਮ ਕਾਂਡ ਕਰਕੇ, ਜਾਦੂ ਟੂਣੇ ਕਰਕੇ ਆਪਣੀਆਂ ਚਲਾਕੀਆਂ ਸਿਆਣਪਾਂ ਨਾਲ ਅੱਗੇ ਥਾਂ ਲੈ ਲਵਾਂ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅੱਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਉਹਦੇ ਵਿੱਚ ਸਪਸ਼ਟ ਕੀਤਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਤੇ ਅੱਗੇ ਫਿਰ ਕਿਹਾ ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਹੁਣ ਉੱਥੇ ਜਾਏ ਦਾ ਅਰਥ ਹੈ ਥਾਂ। ਗੁਰਬਾਣੀ ਵਿੱਚ ਜਾਈ ਸ਼ਬਦ, ਸਭਨੀ ਜਾਈ, ਹੁਣ ਜਾਈ ਦਾ ਅਰਥ ਹੈ ਥਾਂ। ਹੁਣ ਸਭਨੀ ਥਾਂ ਹੀ ਪਰਮਾਤਮਾ ਵਿਆਪਕ ਹੈ। ਸਭ ਕਹਿਣ ਲੱਗੇ ਕਿ ਮਤ ਕੋ ਜਾਣੈ, ਮਤਾਂ ਕੋਈ ਇਹ ਜਾਣੈ ਕਿ ਮੈਂ ਆਪਣੀਆਂ ਚਲਾਕੀਆਂ ਨਾਲ ਜਾਂ ਮੈਲੇ ਜੀਵਨ ਨਾਲ ਅੱਗੇ ਥਾਂ ਪਾ ਲਵਾਂਗਾ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਜਾਏ ਸੰਸਕ੍ਰਿਤ ਦਾ ਸ਼ਬਦ ਹੈ ਜਿਹਦਾ ਅਰਥ ਹੁੰਦਾ ਥਾਂ, ਜਗ੍ਹਾ। ਸਭ ਕਹਿਣ ਲੱਗੇ ਆਪਣੀਆਂ ਚਲਾਕੀਆਂ ਨਾਲ, ਆਪਣੇ ਯਤਨਾਂ ਨਾਲ ਅੱਗੇ ਥਾਂ ਨਹੀਂ ਜੇ ਮਿਲਣੀ। ਕਿਉਂਕਿ ਜਦੋਂ ਕੋਈ ਭੇਖ ਕਰਦਾ, ਪਖੰਡ ਕਰਦਾ ਨਾ, ਤੇ ਉਹ ਸਮਝੇਗਾ ਕਿ ਸ਼ਾਇਦ ਮੈਂ ਦੁਨੀਆਂ ਨੂੰ ਧੋਖੇ ਵਿੱਚ ਰੱਖ ਕੇ ਅੱਗੇ ਥਾਂ ਲੈ ਲਵਾਂਗਾ। ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਨਿਰਣਾ ਦਿੱਤਾ, ਕਾਹੇ ਕੋ ਡਿੰਪ ਕਰੈ ਮਨ ਮੂਰਖ, ਡਿੰਪ ਕਰੈ ਆਪਣੀ ਪੱਤ ਖਵੈ। ਡਿੰਪ ਦਾ ਅਰਥ ਹੁੰਦਾ ਪਖੰਡ, ਡਿੰਪ ਤੋਂ ਹੀ ਦੰਭੀ ਗੁਰੂ ਬਣੇ। ਆ ਜਿੰਨੇ ਵੀ ਨਕਲੀ ਗੁਰੂ ਨੇ ਆਪਾਂ ਕਹਿੰਦੇ ਹਾਂ ਦੰਭੀ ਗੁਰੂ ਹੈ, ਤੇ ਇਹਨਾਂ ਨੂੰ ਅੱਗੇ ਥਾਂ ਨਹੀਂ ਜੇ ਮਿਲਣੀ, ਤੇ ਜੇ ਆਪਾਂ ਇਹਨਾਂ ਦੇ ਸੇਵਕ ਬਣਾਂਗੇ ਤੇ ਸਾਨੂੰ ਥਾਂ ਕਿੱਦਾਂ ਮਿਲੇਗੀ। ਪੜ੍ਹੋ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ। ਸਾਹਿਬ ਕਹਿੰਦੇ ਨੇ ਕਾਹੇ ਕੋ ਡਿੰਪ ਕਰੈ ਮਨ ਮੂਰਖ, ਡਿੰਪ ਕਰੈ ਆਪਣੀ ਪੱਤ ਖਵੈ ਹੈ। ਕਾਹੇ ਕੋ ਲੋਕ ਠੱਗੇ ਠੱਗ ਲੋਗਨ, ਲੋਕ ਗਇਓ ਪਰ ਲੋਕ ਗਵੈ ਹੈ। ਦੀਨ ਦਿਆਲ ਕੀ ਠੌਰ ਜਹਾਂ, ਤੇ ਠੌਰ ਵਿਖੇ ਤੁਹੇ ਠੌਰ ਨਾ ਐ ਹੈ। ਚੇਤਰੇ ਚੇਤ ਅਚੇਤ ਮਹਾਂ ਜੜ, ਭੇਖ ਕੇ ਕੀਨੇ ਅਲੇਖ ਨਾ ਪੈ। ਕਹਿੰਦੇ ਜੀ ਅੱਗੇ ਥਾਂ ਲੈਣੀ ਹੈ ਨਾ, ਤੇ ਫਿਰ ਕੀ ਕਰ, ਹਰੀ ਦੀ ਕੀਰਤੀ ਕਰਿਆ ਕਰ। ਇਹ ਮੁੱਢਲਾ ਉਪਦੇਸ਼ ਹੀ ਇਹ ਬੀਜ ਮੰਤਰੀ, ਬੀਜ ਮੰਤਰ ਹਰ ਕੀਰਤਨ ਗਾਓ, ਤੇ ਫਿਰ ਕੀ ਹੋਵੇਗਾ। ਕਹਿਣ ਲੱਗੇ ਅੱਗੇ ਪਰਲੋਕ ਵਿੱਚ ਵੀ ਜੇ ਤੂੰ ਨਥਾਵਾਂ ਕਹਿੰਦਾ, ਆਪਣੇ ਆਪ ਨੂੰ ਨਿਆਸਰਾ ਕਹਿੰਦਾ ਨਾ, ਤੇ ਉੱਥੇ ਫਿਰ ਤੈਨੂੰ ਸਤਿਕਾਰਯੋਗ ਥਾਂ ਮਿਲ ਜਾਵੇਗੀ।
1: ਗੁਰਪੂਰੇ ਕੀ ਚਰਨੀ ਲਾਗ,
0: ਹੇ ਭਾਈ ਪੂਰੇ ਗੁਰੂ ਦੇ ਚਰਨਾਂ ਨਾਲ ਲੱਗਣਾ ਚਾਹੀਦਾ, ਜੁੜਨਾ ਚਾਹੀਦਾ। ਤੇ ਪੂਰੇ ਗੁਰੂ ਦੇ ਚਰਨ ਕਿਹੜੇ ਨੇ? ਸਾਹਿਬ ਕਹਿੰਦੇ ਨੇ ਹਿਰਦੈ ਸ਼ਬਦ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਨ ਦਿਓ ਪਾਲ। ਹਰ ਹਰ ਚਰਨ ਹਿਰਦੈ ਉਰ ਧਾਰੇ, ਜਦੋਂ ਗੁਰੂ ਦੇ ਚਰਨ, ਗੁਰੂ ਦਾ ਸ਼ਬਦ, ਗੁਰੂ ਦੀ ਹਜ਼ੂਰੀ ਸਿੱਖ ਮਾਣਦਾ, ਜਗਿਆਸੂ ਗੁਰੂ ਕੇ ਚਰਨਾਂ ਨਾਲ ਜੁੜਦਾ, ਗੁਰੂ ਦੇ ਚਰਨਾਂ ਨਾਲ ਜੁੜਦਾ, ਤੇ ਫਿਰ ਗੁਰੂ ਕੇ ਚਰਨ, ਚਰਨ ਬੋਹਿਤ ਪ੍ਰਭ ਦੇਤ, ਚਰਨ ਇੱਕ ਜਹਾਜ਼ ਵਾਂਗ ਸਾਨੂੰ ਆਸਰਾ ਦਿੰਦੇ ਨੇ। ਭਵ ਸਾਗਰ ਤੋਂ ਪਾਰ ਕਰ ਲਈ। ਕਈ ਵਾਰ ਸਾਨੂੰ ਭੁਲੇਖਾ ਲੱਗ ਜਾਂਦਾ, ਅਸੀਂ ਕਹਿੰਦੇ ਹਾਂ ਸ਼ਾਇਦ ਮੰਜੀ ਸਾਹਿਬ ਦੇ ਜਿਹੜੇ ਪਾਵੇ ਨੇ ਉਹ ਗੁਰੂ ਦੇ ਚਰਨ ਨੇ, ਜਾਂ ਕਿਸੇ ਤੁਰਦੇ ਫਿਰਦੇ ਸਰੀਰ ਦੇ ਜਿਹੜੇ ਲਹੂ ਮਿੱਝ ਦੇ ਹੱਡ ਮਾਸ ਦੇ ਜਿਹੜੇ ਪੈਰ ਨੇ ਉਹ ਚਰਨ ਨੇ। ਨਹੀਂ ਭਾਈ, ਚਰਨਾਂ ਦਾ ਅਰਥ ਹੁੰਦਾ ਪਰਮਾਤਮਾ ਦੀ, ਗੁਰੂ ਦੀ ਹਜ਼ੂਰੀ। ਭਾਵ ਜਦੋਂ ਵੀ ਆਪਾਂ ਗੁਰੂ ਦੀ ਹਜ਼ੂਰੀ ਮਾਣਾਂਗੇ, ਪਰਮਾਤਮਾ ਦੇ ਉਪਦੇਸ਼ ਨਾਲ, ਗੁਰੂ ਦੇ ਸਿਧਾਂਤ ਨਾਲ ਜੁੜਾਂਗੇ, ਇਹਦਾ ਮਤਲਬ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਹਾਂ। ਗੁਰੂ ਦੇ ਚਰਨਾਂ ਨਾਲ ਜੁੜਨਾ, ਗੁਰੂ ਦੇ ਸਿਧਾਂਤ ਨਾਲ ਜੁੜਨਾ, ਗੁਰੂ ਦੇ ਉਪਦੇਸ਼ ਨਾਲ ਜੁੜਨਾ। ਗੁਰੂ ਦਾ ਇੱਕ ਇੱਕ ਸ਼ਬਦ ਗੁਰੂ ਦੇ ਚਰਨ ਨੇ, ਤੇ ਉਸ ਸ਼ਬਦ ਨੂੰ, ਉਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣਾ ਹੀ ਗੁਰੂ ਦੇ ਚਰਨਾਂ ਨਾਲ ਲੱਗਣਾ ਹੈ।
1: ਜਨਮ ਜਨਮ ਕਾ ਹੋਇਆ ਜਾਗ।
0: ਇਹ ਭਾਈ ਫਿਰ ਜਨਮਾਂ ਜਨਮਾਂਤਰਾਂ ਦਾ ਸੁੱਤਾ ਹੋਇਆ ਮਨ ਜਾਗ ਪੈਂਦਾ। ਸਿਮਰ ਸਿਮਰ ਹੋ ਸਤਿਗੁਰ ਆਪਣਾ ਸੋਇਆ ਮਨ ਜਗਾਈ। ਜਿਵੇਂ ਕੋਈ ਨਾ ਜਾਗੇ ਤੇ ਉਹਦੇ ਲਾਗੇ ਕਹਿੰਦੇ ਢੋਲ ਢਮੱਕੇ ਕਈ ਤਰ੍ਹਾਂ ਦੀ ਹੋਰ ਆਵਾਜ਼ ਪੈਦਾ ਕਰਕੇ ਉਹਨੂੰ ਜਗਾਉਣਾ ਪੈਂਦਾ, ਜਿਵੇਂ ਕੁੰਭਕਰਨ ਦੀ ਨੀਂਦ ਬਾਰੇ ਇਹ ਪ੍ਰਚਲਿਤ ਹੈ। ਸਾਹਿਬ ਕਹਿੰਦੇ ਮਨੁੱਖ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਤੇ ਜਦੋਂ ਸ਼ਬਦ ਦੇ ਡੰਕੇ ਦੀ ਚੋਟ ਲੱਗੇਗੀ ਤੇ ਮਨੁੱਖ ਫਿਰ ਜਨਮਾਂ ਜਨਮਾਂਤਰਾਂ ਦਾ ਸੁੱਤਾ ਹੋਇਆ ਜਾਗ ਪੈਂਦਾ। ਅਸੀਂ ਕਹਾਂਗੇ ਜੀ ਵੇਖੋ ਅਸੀਂ ਤਾਂ ਜਾਗ ਰਹੇ ਹਾਂ, ਤੁਸੀਂ ਕਹਿੰਦੇ ਹੋ ਸੁੱਤੇ ਹੋ। ਨਹੀਂ, ਜਦੋਂ ਕਿਸੇ ਨੂੰ ਕੋਈ ਕੰਮ ਕਹੀਏ ਨਾ ਤੇ ਉਹ ਬਿਨਾਂ ਕੰਮ ਕੀਤਿਆਂ ਘਰ ਵਾਪਸ ਆ ਜਾਵੇ ਤੇ ਆਪਾਂ ਕਹਿੰਦੇ ਹਾਂ ਜਦੋਂ ਤੈਨੂੰ ਆਹ ਕੰਮ ਕਿਹਾ ਸੀ ਤੂੰ ਸੁੱਤਾ ਪਿਆ ਸੀ। ਹੁਣ ਪਰਮਾਤਮਾ ਨੇ ਕਿਹਾ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ। ਤੇ ਜਿਸ ਕੰਮ ਲਈ ਅਸੀਂ ਆਏ ਹਾਂ, ਜੇ ਸਿੱਖਾਂ ਦੇ ਘਰ ਜਨਮ ਹੋਇਆ ਤੇ ਸਾਰੀ ਉਮਰ ਆਪਾਂ ਅੰਮ੍ਰਿਤ ਨਹੀਂ ਛਕਿਆ, ਆਪਾਂ ਸੁੱਤੇ ਪਏ ਹਾਂ, ਆਪਾਂ ਜਾਗੇ ਨਹੀਂ। ਕਿਉਂਕਿ ਜਿਸ ਕੰਮ ਲਈ ਸਿੱਖਾਂ ਦੇ ਘਰ ਜਨਮ ਮਿਲਿਆ ਸੀ ਉਹ ਆਪਾਂ ਕੀਤਾ ਕੋਈ ਨਹੀਂ। ਸਭ ਕਹਿੰਦੇ ਆਇਓ ਸੁਣਨ ਪੜ੍ਹਨ ਤੋਂ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਅਸੀਂ ਜਾਗਦੇ ਹੋਏ ਵੀ ਸੁੱਤੇ ਹਾਂ ਤੇ ਉਹ ਸੌਣਾ ਕੀ ਹੈ? ਸਭ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗਰੇ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ, ਸਗਰ ਸਹੇਰੀ ਆਪਣੇ ਰਸ ਮਾਤੀ, ਗਿਰੇ ਆਪਣੇ ਕੀ ਖਬਰ ਨਾ ਜਾਤੀ। ਕਹਿਣ ਲੱਗੇ ਫਿਰ ਸੂਨੇ ਨਗਰ ਪਏ ਠੱਗ ਹਾਰੇ, ਪੰਚ ਦੂਤ ਚੋਰ ਬਟਵਾਰੇ। ਜਦੋਂ ਕੋਈ ਸੁੱਤਾ ਪਿਆ ਹੋਵੇ ਤੇ ਉਹਦੇ ਘਰ ਨੂੰ ਆ ਕੇ ਕੋਈ ਚੋਰ ਸੰਨ ਲਾਉਂਦਾ, ਸਭ ਕਹਿੰਦੇ ਇਹ ਜੀਵ ਸੁੱਤਾ ਪਿਆ ਤੇ ਵੇਖੋ ਪੰਜ ਵਿਕਾਰ ਇਹਦੇ ਅੰਦਰੋਂ ਕੀਮਤੀ ਰਤਨ ਚੁਰਾ ਰਹੇ ਨੇ। ਤਾਂ ਹੀ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੀ ਸੂਈ ਚੋਬ ਕੇ ਸੁੱਤਿਆਂ ਨੂੰ ਜਗਾਉਣ ਦਾ ਯਤਨ ਕੀਤਾ। ਕਹਿੰਦੇ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਜਾਵਾਂਗੇ ਤੇ ਫਿਰ ਜਨਮਾਂ ਜਨਮਾਂਤਰਾਂ ਦਾ ਸੋਇਆ ਹੋਇਆ ਮਨ ਵੀ ਜਿਹੜਾ ਇਹ ਜਾਗ ਪੈਂਦਾ। ਮਾਤਾ ਤ੍ਰਿਪਤਾ ਜੀ ਨੇ ਕਿਹਾ ਸੀ ਨਾ ਦਾਸੀ ਤੁਲਸਾਂ ਨੂੰ, ਜਾ ਨੀ ਤੁਲਸਾਂ, ਅੰਦਰ ਮੇਰਾ ਪੁੱਤ ਵਿਸ਼ਰਾਮ ਕਰ ਰਿਹਾ, ਉਹਨੂੰ ਜਗਾ ਕੇ ਲਿਆ। ਤੇ ਜਦੋਂ ਤੁਲਸਾਂ ਅੰਦਰ ਗਈ ਤੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਗਈ ਤੇ ਗੁਰੂ ਨਾਨਕ ਸਾਹਿਬ ਨੂੰ ਜਗਾਉਣ ਸੀ ਪਰ ਆਪ ਜਾਗ ਪਈ। ਆਣ ਕੇ ਕਹਿਣ ਲੱਗੀ ਮਾਤਾ ਤੇਰਾ ਪੁੱਤਰ ਅੰਦਰ ਨਹੀਂ, ਉਹ ਤੇ ਕਿਸੇ ਸਿੱਖ ਦਾ ਬੇੜਾ ਭਵ ਸਾਗਰ ਤੋਂ ਪਾਰ ਕਰਨ ਗਿਆ। ਹਾਜੀ ਗੁਰੂ ਦੀ ਚਰਨ ਵਿੱਚ ਆਏ ਸੁੱਤੇ ਹੋਏ ਜਾਗ ਪਏ, ਸਮਝ ਆ ਗਈ ਮੈਂ ਗੁਰੂ ਨਾਨਕ ਦੇ ਚਰਨ ਕਿੱਧਰ ਕਰਾਂ, ਮੇਰਾ ਅੱਲਾ ਖੁਦਾ ਕੇਵਲ ਪੱਛਮ ਵਾਲੇ ਪਾਸੇ ਹੀ ਹੈ, ਜਿਹੜਾ ਚਾਰੇ ਦਿਸ਼ਾਵਾਂ ਦਾ ਮਾਲਕ ਹੈ ਉਹਨੂੰ ਕੇਵਲ ਇੱਕ ਦਿਸ਼ਾ ਵਿੱਚ ਥਾਪ ਕੇ ਏਡਾ ਛੋਟਾ ਕਰ ਦੇਣਾ ਕਿ ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ ਹੈ ਤੇ ਤੂੰ ਸੁਲਤਾਨ, ਅਸੀਂ ਤੈਨੂੰ ਮੀਆਂ ਮੀਆਂ ਕਹੀ ਜਾਂਦੇ ਹਾਂ, ਹੈ ਤੂੰ ਚਾਰੇ ਦਿਸ਼ਾਵਾਂ ਦਾ ਮਾਲਕ, ਪਰ ਹਿੰਦੂ ਵੀਰਾਂ ਨੇ ਕਹਿ ਦਿੱਤਾ ਦੱਖਣ ਵਿੱਚ ਤੇ ਮੁਸਲਮਾਨਾਂ ਨੇ ਕਹਿ ਦਿੱਤਾ ਪੱਛਮ ਵਿੱਚ। ਮੇਰੇ ਸਤਿਗੁਰੂ ਕਹਿੰਦੇ ਇਹ ਰੱਬ ਦੀ ਉਸਤਤ ਨਹੀਂ ਹੈ ਤੇ ਤੁਸੀਂ ਨਿੰਦਿਆ ਕਰ ਦਿੱਤੀ ਹੈ। ਉਹ ਤਾਂ ਚਤਰ ਦਿਸ਼ਾ ਤੀਨੋਂ ਵੱਲ ਆਪਣਾ ਸਿਰ ਉੱਪਰ ਕਰ ਧਾਰਿਓ, ਉਹ ਤੇ ਹਰ ਦਿਸ਼ਾ ਵਿੱਚ ਹੈ, ਦੱਖਣ ਦੇਸ਼ ਹਰੀਕਾ ਵਾਸਾ, ਪੱਛਮ ਅੱਲਾ ਮਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਥੌਰ ਮਕਾਮਾ। ਪਰ ਜਿਨ੍ਹਾਂ ਨੇ ਕੇਵਲ ਦੱਖਣ ਵਿੱਚ ਕਿਹਾ ਕੇਵਲ ਪੱਛਮ ਵਿੱਚ ਕਿਹਾ, ਸਾਹਿਬ ਕਹਿਣ ਲੱਗੇ ਉਹ ਬੇਸਮਝ, ਰੱਬ ਦੀ ਵਡਿਆਈ ਨਹੀਂ ਜੇ ਕਰਦੇ ਉਹਨਾਂ ਤੇ ਰੱਬ ਦੀ ਨਿੰਦਿਆ ਕੀਤੀ ਹੈ। ਆ ਸਾਡੇ ਸਾਹਮਣੇ ਕੋਈ ਥਾਣੇਦਾਰ ਖੜਾ ਹੋਵੇ ਤੇ ਆਪਾਂ ਉਹਨੂੰ ਕਹੀ ਚੱਲੀਏ ਸਿਪਾਹੀ ਆਇਆ ਤੇ ਉਹ ਕਵੇਗਾ ਤੁਸੀਂ ਮੇਰੀ ਵਡਿਆਈ ਕਰ ਰਹੇ ਹੋ ਕਿ ਨਿੰਦਿਆ ਕਰ ਰਹੇ ਹੋ। ਰੱਬ ਚਾਰੇ ਦਿਸ਼ਾਵਾਂ ਦਾ ਮਾਲਕ ਹੈ ਤੇ ਆਪਾਂ ਉਹਨੂੰ ਇੱਕ ਨਿੱਕੀ ਜਿਹੀ ਥਾਂ ਤੇ ਥਾਪ ਦਈਏ। ਤਾਂ ਹੀ ਤਾਂ ਜਪਜੀ ਸਾਹਿਬ ਵਿੱਚ ਕਿਹਾ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਉਹ ਕਦੇ ਕਿਸੇ ਦਾ ਥਾਪਿਆ ਨਹੀਂ ਥਾਪਿਆ ਜਾਂਦਾ, ਉਹਨੂੰ ਕਿਸੇ ਇੱਕ ਜਗ੍ਹਾ ਤੇ ਅਸੀਂ ਥਾਪ ਹੀ ਨਹੀਂ ਸਕਦੇ। ਉਹ ਤੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀਓ। ਬਸ ਹਰ ਥਾਂ ਤੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰਨਾ ਇਹ ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ ਜਾਗਣਾ। ਸਾਹਿਬ ਸੁਚੇਤ ਕਰਦੇ ਨੇ ਮਨ, ਅਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰਾਖ ਲੈ ਕੂੰਜ ਪੜੇਗੀ ਖੇਤ। ਵਿਕਾਰਾਂ ਦੀਆਂ ਕੂੰਜਾਂ ਵੇਖ ਤੇਰੇ ਅੰਦਰੋਂ ਸ਼ੁਭ ਗੁਣਾਂ ਦੀ ਖੇਤੀ ਨੂੰ ਚੱਲ ਰਹੀਆਂ। ਇਹੀ ਉਪਦੇਸ਼ ਦਿੱਤਾ ਸੀ ਨਾ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ, ਜਦੋਂ ਕਿਸਾਨ ਨੇ ਰਾਏ ਬੁਲਾਰ ਜੀ ਕੋਲ ਜਾ ਕੇ ਸ਼ਿਕਾਇਤ ਕੀਤੀ, ਵੇਖੋ ਜੀ ਪਟਵਾਰੀਆਂ ਦੇ ਪੁੱਤਰ ਨੇ ਮੱਝੀਆਂ ਖੇਤ ਵਿੱਚ ਛੱਡ ਕੇ ਮੇਰਾ ਖੇਤ ਉਜਾੜ ਦਿੱਤਾ। ਸਤਿਗੁਰੂ ਸਾਹਿਬ ਗਏ ਤੇ ਜਦੋਂ ਬੜੀ ਬਹਿਸ ਹੋਈ, ਰਾਏ ਬੁਲਾਰ ਨੇ ਸੁਣਿਆ ਕਿ ਕਿਸਾਨ ਬੜਾ ਤੜਕ ਰਿਹਾ ਸੀ, ਕਹਿਣ ਲੱਗਾ ਮੇਰਾ ਖੇਤ ਉਜੜ ਗਿਆ। ਸਾਹਿਬ ਕਹਿਣ ਲੱਗਾ, ਮੱਝੀਆਂ ਨੇ ਖੇਤ ਉਜਾੜਿਆ ਤੇ ਤੈਨੂੰ ਬੜਾ ਦੁੱਖ ਹੋਇਆ, ਪਰ ਕਦੇ ਅੰਦਰਲੇ ਖੇਤ ਵੱਲ ਝਾਤੀ ਮਾਰੀ ਹੋ, ਜਿੱਥੇ ਰੋਜ਼ ਵਿਕਾਰਾਂ ਦੀਆਂ ਮੱਝੀਆਂ ਤੇਰੇ ਅੰਦਰ ਦੀ ਖੇਤੀ ਨੂੰ ਚੱਲ ਰਹੀਆਂ ਨੇ। ਜੇ ਖੇਤੀ ਦੇ ਉੱਜੜ ਜਾਣ ਦਾ ਏਡਾ ਵੱਡਾ ਦੁੱਖ ਹੈ ਤੇ ਫਿਰ ਸਾਹਿਬ ਕਹਿੰਦੇ ਬਾਹਰੋਂ ਉੱਜੜੀ ਖੇਤੀ ਤਾਂ ਫਿਰ ਹਰੀ ਹੋ ਸਕਦੀ ਹੈ, ਪਰ ਜਿਹੜੇ ਅੰਦਰੋਂ ਉੱਜੜ ਜਾਣ ਉਹ ਕਦੇ ਹਰੇ ਨਹੀਂ ਹੁੰਦੇ। ਜੇ ਬਚਣਾ ਤੇ ਆਪਣੇ ਆਪ ਨੂੰ ਅੰਦਰੋਂ ਉੱਜੜਨ ਤੋਂ ਬਚਾ ਲਵੋ, ਵਿਕਾਰਾਂ ਦੀਆਂ ਮੱਝੀਆਂ ਤੋਂ ਵਿਕਾਰਾਂ ਦੀਆਂ ਕੂੰਜਾਂ ਤੋਂ ਆਪਣੇ ਇਸ ਖੇਤ ਨੂੰ ਬਚਾਉਣ ਦਾ ਯਤਨ ਕਰੋ। ਤੇ ਬਚਣਗੇ ਕੌਣ? ਜਿਹੜੇ ਜਾਗ ਪੈਣਗੇ, ਜਿਹੜੇ ਸੁਚੇਤ ਹੋ ਜਾਣਗੇ।
1: ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਹਉ ਜਲ ਪਾਰ ਪਰਲਾ।
0: ਸਤਿਗੁਰੂ ਜੀ ਰਹਾਓ ਦੇ ਪਾਵਨ ਬੰਦ ਵਿੱਚ ਹੁਣ ਸਾਰਾ ਨਿਚੋੜ ਦੱਸ ਰਹੇ ਨੇ ਤੇ ਕਹਿ ਰਹੇ ਨੇ ਭਾਈ ਹਰੀ ਹਰੀ ਜਪਿਆ ਕਰ। ਹਰ ਦਾ ਅਰਥ ਹੈ ਪਾਪਾਂ ਨੂੰ ਹਰਨ ਵਾਲਾ। ਸਾਹਿਬ ਕਹਿਣ ਲੱਗੇ ਉਸ ਹਰੀ ਦੀ ਕੀਰਤੀ, ਉਹਦਾ ਜਪਣਾ ਹੀ ਅਸਲ ਵਿੱਚ ਬੀਜ ਮੰਤਰ ਹੈ। ਪਰ ਇਹ ਜ਼ਰੂਰੀ ਨਹੀਂ ਵੀ ਤੂੰ ਉਹਨੂੰ ਗੋਬਿੰਦ ਗੋਬਿੰਦ ਕਹਿ ਕੇ ਜਪਣਾ, ਗੋਪਾਲ ਗੋਪਾਲ ਕਹਿ ਕੇ ਜਪਣਾ। ਕਿਸੇ ਵੀ ਨਾਂ ਨਾਲ ਉਹਨੂੰ ਯਾਦ ਕਰ। ਕਿਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਇਹ ਸਾਰੇ ਪਰਮਾਤਮਾ ਦੇ ਕਿਰਤਮ ਨਾਮ ਨੇ। ਪਰਮਾਤਮਾ ਦੀ ਜਿਹੋ ਜੀ ਵਡਿਆਈ ਵੇਖੀ, ਜੇ ਕਹਿ ਦਿੱਤਾ ਵੀ ਉਹ ਪਾਪਾਂ ਨੂੰ ਹਰਨ ਵਾਲਾ, ਕਹਿ ਦਿੱਤਾ ਹਰੀ ਹੈ। ਜੇ ਕਹਿ ਦਿੱਤਾ ਧਰਤੀ ਦਾ ਮਾਲਕ ਗੋਪਾਲ। ਜੇ ਵੇਖਿਆ ਵੀ ਉਹਦਾ ਸੰਸਾਰ ਪਾਣੀ ਵਿੱਚ ਘਰ ਹੈ ਤੇ ਉਹ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਵਿੱਚ ਵੀ ਰਹਿੰਦਾ, ਉਹਨੂੰ ਕਹਿ ਦਿੱਤਾ ਨਰੈਣ। ਸਭ ਕਹਿੰਦੇ ਨੇ ਉਸ ਹਰੀ ਨੂੰ ਜਪਿਆ ਕਰ, ਉਹਦੀ ਕੀਰਤੀ ਕਰਿਆ ਕਰ ਤੇ ਗੁਰੂ ਦੀ ਕਿਰਪਾ ਦੇ ਨਾਲ। ਗੁਰ ਕਿਰਪਾ ਤੇ ਹਿਰਦੇ ਵਾਸੈ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਗੀ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਹਰੀ ਵੱਸ ਗਿਆ, ਪਰਮਾਤਮਾ ਦਾ ਨਾਮ ਵੱਸ ਗਿਆ, ਸਭ ਕਹਿਣ ਲੱਗੇ ਉਹ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਵੇਖੋ ਸਾਰੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਜੇ ਯੁੱਗਾਂ ਦੇ ਹਿਸਾਬ ਨਾਲ ਵੀ ਆਪਾਂ ਜਾਣੀਏ ਤੇ ਉਹ ਹੁਣ ਇਸ ਯੁੱਗ ਦੇ ਵਿੱਚ ਪੈਦਾ ਹੋਏ ਨੇ। ਪਰ ਕਿਸੇ ਨੇ ਗੋਬਿੰਦ ਗੋਬਿੰਦ ਕਹਿ ਕੇ ਜਪਿਆ, ਕਿਸੇ ਨੇ ਹਰੀ ਹਰੀ ਕਹਿ ਕੇ ਜਪਿਆ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ। ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਤਯੁਗ ਦੇ ਵਿੱਚ ਕੋਈ ਹੋਰ ਨਾਮ ਸੀ, ਤ੍ਰੇਤੇ ਵਿੱਚ ਕੋਈ ਹੋਰ ਸੀ, ਦੁਆਪਰ ਵਿੱਚ ਕੋਈ ਹੋਰ ਤੇ ਕਲਯੁਗ ਵਿੱਚ ਕੋਈ ਹੋਰ। ਵੇਖੋ ਇੱਕੋ ਯੁੱਗ ਵਿੱਚ ਪੈਦਾ ਹੋਏ ਭਗਤ ਕੋਈ ਗੋਬਿੰਦ ਗੋਬਿੰਦ ਕਹਿ ਰਿਹਾ, ਕੋਈ ਹਰੀ ਹਰੀ ਕਹਿ ਰਿਹਾ, ਕੋਈ ਨਰਾਇਣ ਨਰਾਇਣ ਕਹਿ ਕੇ ਜਪ ਰਿਹਾ। ਸਭ ਕਹਿੰਦੇ ਕਿਸੇ ਨਾਂ ਨਾਲ ਵੀ ਉਹਨੂੰ ਜਪ, ਪਰ ਜਪੀ ਉਹਨੂੰ। ਜਦੋਂ ਜਪੇ ਤੇਰੇ ਮਨ ਵਿੱਚ ਕਪੜ ਨਹੀਂ ਹੋਣਾ ਚਾਹੀਦਾ ਕਿ ਤੂੰ ਕਿਸੇ ਨਾਮ ਨੂੰ ਵਿਅਕਤੀ ਨਾਲ ਜੋੜ ਕੇ ਜਪੇ। ਨਹੀਂ, ਕੋਈ ਵੀ ਨਾਮ ਜਪ, ਪਰ ਜਪਣ ਲੱਗਿਆਂ ਉਹਦਾ ਅਰਥ ਪਰਮਾਤਮਾ ਹੋਣਾ ਚਾਹੀਦਾ। ਭਾਵੇਂ ਉਹਨੂੰ ਨਰਾਇਣ ਕਹਿ, ਭਾਵੇਂ ਗੋਬਿੰਦ ਕਹਿ, ਭਾਵੇਂ ਗੋਪਾਲ ਕਹਿ ਤੇ ਭਾਵੇਂ ਹਰੀ ਹਰੀ ਕਹਿ। ਜਦੋਂ ਹਰੀ ਹਰੀ ਜਪੇਗਾ, ਗੋਬਿੰਦ ਗੋਬਿੰਦ ਜਪੇਗਾ, ਹਰੀ ਦੀ ਕੀਰਤੀ ਕਰੇਗਾ। ਇਹੀ ਬੀਜ ਮੰਤਰ ਹੈ, ਇਹਨੇ ਹੀ ਪੁੰਗਰਨਾ, ਇਹਦਾ ਹੀ ਅੰਕੁਰ ਫੁੱਟਣਾ, ਇਹਨੇ ਹੀ ਦਰਖਤ ਬਣਨਾ, ਇਹਨੂੰ ਹੀ ਫਿਰ ਫਲ ਲੱਗਣਾ। ਕਿਉਂਕਿ ਏਕ ਬਗੀਚਾ ਪੇੜ ਘਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਸਾਹਿਬ ਕਹਿਣ ਲੱਗੇ ਇਸ ਬਾਣੀ ਤੇ ਹਰ ਨਾਮ ਪਾਏ ਦਾ। ਕਈ ਵਾਰ ਆਪਾਂ ਕਹਿੰਦੇ ਹਾਂ ਜੀ ਬਾਣੀ ਨਾ ਪੜੋ, ਕੇਵਲ ਵਾਹਿਗੁਰੂ ਜਪੀ ਜਾਓ, ਫਿਰ ਤਾਂ ਗੁਰੂ ਸਾਹਿਬ 1430 ਅੰਗ ਵਾਹਿਗੁਰੂ ਲਿਖ ਕੇ ਹੀ ਭਰ ਦਿੰਦੇ। ਨਹੀਂ, ਸਤਿਗੁਰਾਂ ਨੇ ਦੱਸਿਆ ਕਿ ਬਾਣੀ ਦਾ ਪਾਠ ਪੜ੍ਹਨਾ ਵੀ ਆਪਣੇ ਆਪ ਵਿੱਚ ਨਾਮ ਜਪਣਾ ਹੀ ਹੈ। ਇਸ ਬਾਣੀ ਤੇ ਹਰ ਨਾਮ ਪਾਏਗਾ ਸਤਿਗੁਰ ਕੀ ਜਿਸਨੋਂ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉ ਜਾਣਾ ਤਿਸ ਅੰਤਰ ਰਵੇ ਹਰ ਨਾਮਾ। ਬਾਣੀ ਦਾ ਪਾਠ ਹੋ ਰਿਹਾ ਆਪਾਂ ਨਾਮ ਜਪ ਰਹੇ ਹਾਂ, ਬਾਣੀ ਦਾ ਕੀਰਤਨ ਹੋ ਰਿਹਾ ਆਪਾਂ ਨਾਮ ਜਪ ਰਹੇ ਹਾਂ, ਬਾਣੀ ਦੀ ਕਥਾ ਹੋ ਰਹੀ ਆ ਅਸੀਂ ਨਾਮ ਜਪ ਰਹੇ ਹਾਂ। ਸਾਹਿਬ ਕਹਿੰਦੇ ਕਥਾ ਕੀਰਤਨ ਸੁਖਦਾਈ, ਨਿਤ ਉਠ ਗਾਵੋ ਪ੍ਰਭ ਕੀ ਬਾਣੀ। ਉਸ ਪਰਮਾਤਮਾ ਨੂੰ ਜਪਣਾ, ਉਹਨੂੰ ਰਾਮ ਰਾਮ ਕਹਿ ਕੇ, ਵਾਹਿਗੁਰੂ ਕਹਿ ਕੇ, ਬਾਣੀ ਦਾ ਪਾਠ ਕਰਕੇ, ਉਹਦੀਆਂ ਗੱਲਾਂ ਕਰਕੇ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਸੇ ਕਰਨਾ ਸੋ ਕਰ ਰਿਹਾ। ਕਿਸੇ ਘਰ ਵਿੱਚ ਬੈਠੇ ਆ, ਰਸਤੇ ਤੇ ਤੁਰੇ ਜਾ ਰਹੇ ਹਾਂ, ਤੇ ਉੱਥੇ ਵੀ ਦੁਨਿਆਵੀ ਚੁਗਲੀ ਨਿੰਦਿਆ ਦੀ ਜਗ੍ਹਾ। ਅਰਦਾਸ ਨੂੰ ਕਈ ਵਾਰ ਕਈ ਸਮਾਗਮਾਂ ਤੇ ਜਾਣ ਦਾ ਸਮਾਂ ਮਿਲਦਾ ਕਿ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਨਾ ਬੈਠਣ ਵਾਸਤੇ, ਕਿਸੇ ਦਾ ਅਫਸੋਸ ਕਰਨ ਲਈ, ਦੋ ਚਾਰ ਮਿੰਟ ਉਹ ਲੋਕ ਕਹਿਣਗੇ ਜੀ ਬੜਾ ਚੰਗਾ ਹੁੰਦਾ ਸੀ, ਬੜਾ ਮਾੜਾ ਹੋਇਆ। ਉਹਦੇ ਬਾਅਦ ਫਿਰ ਗੱਲਾਂ ਖਿੜ ਪੈਂਦੀਆਂ ਨੇ, ਫਲਾਣੀ ਪਾਰਟੀ ਕਿੱਦਾਂ ਹੈ ਜੀ, ਫਲਾਣੀ ਕਿੱਦਾਂ। ਬਸ ਇੱਕਦਮ ਚੁਗਲੀ ਨਿੰਦਿਆ, ਦੋ ਚਾਰ ਘੰਟੇ ਬੈਠ ਕੇ ਉੱਥੇ ਕੇਵਲ ਦੁਨਿਆਵੀ ਗੱਲਾਂ। ਸਾਹਿਬ ਕਹਿੰਦੇ ਕਿੰਨਾ ਚੰਗਾ ਹੋਵੇ ਜੇ ਆਪਾਂ ਕਰਤੇ ਦੀਆਂ ਬਾਤਾਂ ਕਰ ਲਈਏ, ਕਹੋ ਨਾਨਕ ਕਰਤੇ ਦੀਆਂ ਬਾਤਾਂ। ਜਿੱਥੇ ਵੀ ਬੈਠੋ, ਕਿਸੇ ਸਭਾ ਸਟੈਡੀ ਵਿੱਚ ਬੈਠੋ, ਉੱਥੇ ਮਾਲਕ ਦੀਆਂ ਗੱਲਾਂ ਕਰਿਆ ਕਰੋ ਕਿ ਏਡਾ ਵੱਡਾ ਪਰਉਪਕਾਰੀ। ਔਰ ਸਭ ਤੋਂ ਵੱਡਾ ਪਾਪ ਮੇਰੇ ਸਤਿਗੁਰਾਂ ਨੇ ਇਹੋ ਦੱਸਿਆ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿੰਨ ਕੀ ਭਾਉ ਭਗਤ ਨੇ ਸਾਧੀ। ਸਾਹਿਬ ਕਹਿੰਦੇ ਸਭ ਤੋਂ ਵੱਡਾ ਅਪਰਾਧ ਤੇ ਪਾਪ ਇਹ ਹੈ ਕਿ ਜਿਸ ਮਾਲਕ ਨੇ ਸਰੀਰ ਦਿੱਤਾ, ਜਿਨੇ ਇਹਦੇ ਵਿੱਚ ਜਿੰਦ ਪਾਈ, ਅਸੀਂ ਉਹਦੀਆਂ ਕਦੇ ਗੱਲਾਂ ਕੀਤੀਆਂ ਹੀ ਨਹੀਂ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਕਦੇ ਉਹਦੇ ਗੀਤ ਗਾ ਲਓ, ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਜਿਹੜਾ ਰੱਬ ਦੇ ਗੀਤ ਗਾਵੇਗਾ, ਰੱਬ ਦੀਆਂ ਗੱਲਾਂ ਕਰੇਗਾ, ਉਹ ਭਵ ਸਾਗਰ ਤੋਂ ਪਾਰ ਹੋ ਜਾਵੇਗਾ।
1: ਨਾਮ ਨਿਧਾਨ ਧਿਆਏ ਮਨ ਅਟਾਲਾ।
0: ਇਹ ਮਨ ਤੂੰ ਨਾਮ ਰੂਪੀ ਖਜ਼ਾਨਾ, ਜੋ ਬੜਾ ਅਟਲ ਹੈ, ਜਿਹੜਾ ਕਦੇ ਮੁੱਕਦਾ ਨਹੀਂ, ਨਾਸ਼ ਨਹੀਂ ਹੁੰਦਾ, ਅਵਿਨਾਸ਼ੀ ਹੈ, ਉਸ ਨਾਮ ਨੂੰ ਧਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾਂ ਪ੍ਰਕਾਸ਼ ਕਰਵਾਇਆ, ਤੇ ਉਸ ਵੇਲੇ ਵੀ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਸੀ, ਸਿੱਖੋ ਕੋਈ ਧਨਵਾਨ ਕੋਈ ਭਾਗਾਂ ਵਾਲਾ ਇਸ ਕਰਕੇ ਆ ਕਿ ਉਹਦੇ ਕੋਲ ਪਿਓ ਬਾਬੇ ਦੀ ਜਾਇਦਾਦ ਹੈ, ਉਹਦੇ ਕੋਲ ਦੁਨਿਆਵੀ ਧਨ ਦੌਲਤ ਸਰਮਾਇਆ ਬੜਾ ਹੈ, ਪਰ ਗੁਰੂ ਕਾ ਸਿੱਖ ਇਸ ਕਰਕੇ ਧਨਵਾਨ ਹੈ, ਇਸ ਕਰਕੇ ਭਾਗਾਂ ਵਾਲਾ ਹੈ ਕਿ ਇਹਦੇ ਕੋਲ ਪਿਓ ਬਾਬੇ ਦਾ, ਗੁਰਬਾਣੀ ਦਾ ਖਜ਼ਾਨਾ ਹੈ। ਹੁਣ ਸਮਝ ਲਿਓ ਕਿ ਜਿਸ ਬੰਦੇ ਨੂੰ ਪਿਓ ਬਾਬੇ ਦੀ ਜਾਇਦਾਦ ਵਿੱਚੋਂ ਬੇਦਖਲ ਕਰ ਦਿੱਤਾ ਜਾਵੇ, ਉਹਦੀ ਕੀ ਹਾਲਤ ਹੋਵੇਗੀ। ਜਿਨ੍ਹਾਂ ਨੇ ਅਜੇ ਤੱਕ ਵੀ ਕਦੇ ਗੁਰਬਾਣੀ ਦਾ ਪਾਠ ਨਹੀਂ ਕੀਤਾ, ਸੱਚ ਜਾਣਿਓ ਉਹ ਇਸ ਖਜ਼ਾਨੇ ਤੋਂ ਅਜੇ ਤੱਕ ਵੀ ਬੇਦਖਲ ਨੇ, ਵਾਂਝੇ ਨੇ। ਸਾਹਿਬ ਕਹਿੰਦੇ ਨੇ ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵਾਧੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਈ। ਸਭ ਕਹਿਣ ਲੱਗੇ ਇਸ ਖਜ਼ਾਨੇ ਦੇ ਭਾਈ ਵਾਲ ਬਣੋ, ਸਾਂਝੀ ਵਾਲ ਬਣੋ, ਇਹ ਨਾ ਕਹੋ ਕਿ ਸਾਨੂੰ ਕੋਈ ਆਣ ਕੇ ਬਾਣੀ ਦਾ ਪਾਠ ਸੁਣਾਵੇ, ਖੁਦ ਬਾਣੀ ਪੜਿਆ ਕਰੋ, ਇਹ ਪਿਓ ਦਾਦੇ ਦਾ ਖਜ਼ਾਨਾ ਹੈ, ਇਹਦੇ ਤੋਂ ਕਿਤੇ ਵਾਂਝੇ ਨਾ ਰਹਿ ਜਾਇਓ, ਕਿਤੇ ਇਹਦੇ ਤੋਂ ਬੇਦਖਲ ਨਾ ਹੋ ਜਾਇਓ, ਇਸ ਖਜ਼ਾਨੇ ਦੇ ਭਾਈ ਵਾਲ ਬਣੋ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ, ਉਹਨੂੰ ਮੇਰਾ ਮਾਲਕ ਇਸ ਖਜ਼ਾਨੇ ਨਾਲ ਰਲਾ ਲੈਂਦਾ, ਭਾਈਵਾਲ ਬਣਾ
1: ਲੈਂਦਾ ਹੈ। ਮਾਇਆ ਕੇ ਪਟਲ,
0: ਇਸ ਅਟਲ ਖਜ਼ਾਨੇ ਨਾਲ ਜੁੜ ਕੇ ਹੀ ਤੂੰ ਮੋਹ ਮਾਇਆ ਦੇ ਜਿਹੜੇ ਪਰਦੇ ਨੇ, ਬੜੇ ਪ੍ਰਬਲ ਨੇ, ਉਹਨਾਂ ਨੂੰ ਵਿੰਨ ਸਕਦਾ, ਉਹ ਪਰਦੇ ਤੋੜ ਕੇ ਤੂੰ ਪਰਮਾਤਮਾ ਤੱਕ ਸਫ਼ਰ ਕਰ ਸਕਦਾ।
1: ਗੁਰੂ ਕਾ ਸ਼ਬਦ ਅੰਮ੍ਰਿਤ ਰਸ ਪੀਓ,
0: ਇਸ ਲਈ ਗੁਰੂ ਦੇ ਸ਼ਬਦ ਨਾਲ ਜੁੜ ਤੇ ਨਾਮ ਰੂਪੀ ਅੰਮ੍ਰਿਤ ਰਸ ਪੀ। ਭਾਵ ਗੁਰੂ ਦੇ ਸ਼ਬਦ ਨੂੰ ਜਿਵੇਂ ਇੱਕ ਭੌਰਾ ਫੁੱਲ ਦੇ ਉੱਪਰ ਬੈਠ ਕੇ ਮਕਰੰਦ ਪ੍ਰਾਪਤ ਕਰਦਾ ਨਾ, ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਵਿੱਚੋਂ ਇਹਨੇ ਨਾਮ ਰਸ ਨੂੰ ਪੀਣਾ ਕਰ ਭੌਰੇ ਦੀ ਵੱਤ ਪਰਮਾਤਮਾ ਦੇ ਸ਼ਬਦ ਨਾਲ ਜੁੜ ਕਰਕੇ
1: ਤਾਂ ਤੇਰਾ ਹੋਏ ਨਿਰਮਲ ਜੀਉ,
0: ਇਸ ਕਰਕੇ ਫਿਰ ਤੇਰਾ ਨਿਰਮਲ ਪਵਿੱਤਰ ਜੀਵਨ ਬਣ ਜਾਵੇਗਾ। ਵੇਖੋ ਸਮੱਸਿਆ ਦਾ ਹੱਲ ਗੁਰਬਾਣੀ ਵਿੱਚ ਹੀ ਹੈ। ਅਸੀਂ ਕਹਾਂਗੇ ਜੀ ਬਾਹਰੋਂ ਮੈਲੇ ਹੋ ਗਏ ਨਿਰਮਲ ਹੋਏ ਪਾਣੀ ਨਾਲ, ਅੰਦਰੋਂ ਕਿਵੇਂ ਨਿਰਮਲ ਹੋਈਏ? ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ ਜਾ ਤਾਂ ਤੇਰੀ ਅੰਦਰੋਂ ਜਿੰਦ ਜਿਹੜੀ ਵਿਕਾਰਾਂ ਵਿੱਚ ਲਿਬੜੀ ਪਈ ਹੈ ਉਹ ਨਿਰਮਲ ਹੋ ਜਾਵੇਗੀ, ਪਵਿੱਤਰ ਬਣ ਜਾਵੇਗੀ।
1: ਸੋਧਤ ਸੋਧਤ ਸੋਧ ਵਿਚਾਰਾ,
0: ਗੁਰੂ ਅਰਜਨ ਦੇਵ ਸਾਹਿਬ ਜੀ ਨਿਰਣਾ ਦੇ ਰਹੇ ਨੇ, ਭਾਈ ਅਸੀਂ ਖੋਜ ਖੋਜ ਕੇ ਵਿਚਾਰ ਵਿਚਾਰ ਕੇ ਨਿਰਣੇ ਤੇ ਪਹੁੰਚੇ ਹਾਂ। ਉਹ ਨਿਰਣਾ ਕੀ ਹੈ?
1: ਬਿਨ ਹਰ ਭਗਤ ਨਹੀਂ ਛੁਟਕਾਰਾ,
0: ਬਿਨਾਂ ਪਰਮਾਤਮਾ ਦੀ ਭਗਤੀ ਤੋਂ ਮੋਹ ਮਾਇਆ ਦੇ ਬੰਧਨਾਂ ਤੋਂ ਖਲਾਸੀ ਨਹੀਂ ਹੋ ਸਕਦੀ। ਇਹ ਗੱਲ ਅਸੀਂ ਸੋਧ ਸੋਧ ਕੇ ਵਿਚਾਰ ਵਿਚਾਰ ਕੇ ਘੋਖ ਘੋਖ ਕੇ ਨਿਰਣੇ ਤੱਕ ਤਹਿ ਤੱਕ ਜਾ ਕੇ ਪੜਤਾਲ ਕਰਕੇ ਵੇਖ ਲਈ ਹੈ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਛੁਟਕਾਰਾ ਨਹੀਂ ਹੈ।
1: ਹਰ ਭਜਨ ਸਾਧ ਕੈ ਸੰਗ,
0: ਉਹ ਭਗਤੀ ਗੁਰੂ ਕੀ ਸੰਗਤ ਵਿੱਚ ਆਣ ਕੇ ਮਿਲਦੀ ਹੈ।
1: ਮਨ ਤਨ ਰਾਪੈ ਹਰ ਕੈ ਰੰਗ,
0: ਫਿਰ ਹਰੀ ਦੇ ਰੰਗ ਵਿੱਚ ਮਨੁੱਖ ਦਾ ਮਨ ਤਨ ਰੰਗਿਆ ਜਾਂਦਾ।
1: ਰੋਧ ਸਿਆਣਪ ਬਹੁ ਚਤੁਰਾਈ,
0: ਜੇ ਜੀਵ ਤੂੰ ਆਪਣੀਆਂ ਦੁਨਿਆਵੀ ਸਿਆਣਪਾਂ ਚਤੁਰਾਈਆਂ ਹੁਜਤਾਂ ਦਲੀਲ ਬਾਜੀ ਛੱਡ ਕੇ ਰੇ ਜਨ ਮਨ ਮਾਧੋ ਸਿਉ ਲਾਈ ਹੈ, ਚਤੁਰਾਈ ਨਾ ਚਤੁਰ ਪੁੱਜ ਪਾਈ ਹੈ, ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾ।
1: ਮਨ ਬਿਨ ਹਰ ਨਾਵੈ ਜਾਏ ਨਾ ਕਾਈ,
0: ਹੇ ਮੇਰੇ ਮਨ ਬਿਨਾਂ ਹਰੀ ਪਰਮੇਸ਼ਰ ਦੇ ਨਾਮ ਜਪਣ ਤੋਂ ਭਰਮਾਂ ਦੀ ਕਾਈ ਜਾਲਾ ਦੂਰ ਨਹੀਂ ਹੋ ਸਕਦਾ। ਤੇ ਜਦੋਂ ਤੱਕ ਪਾਣੀ ਉੱਪਰ ਜਾਲਾ ਹੈ ਬੂਰ ਹੈ, ਨਿਰਮਲ ਪਾਣੀ ਕਿਵੇਂ ਪੀਵਾਂਗੇ? ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ, ਲੱਭ ਬਣਾਹੇ ਮਾਨਸਾਂ ਜੋ ਪਾਣੀ ਬੂਰ, ਲੋਭ ਲਾਲਚ ਦਾ ਬੂਰ ਉਦੋਂ ਤੱਕ ਦੂਰ ਨਹੀਂ ਹੋਵੇਗਾ।
1: ਦਇਆ ਧਾਰੀ ਗੋਬਿੰਦ ਗੋਸਾਈ,
0: ਹੁਣ ਸਾਹਿਬ ਸ਼ਬਦ ਵਰਤ ਰਹੇ ਨੇ ਗੋਬਿੰਦ ਤੇ ਗੋਸਾਈ। ਰਹਾਓ ਵਿੱਚ ਕਹਿ ਰਹੇ ਨੇ ਹਰ ਹਰ ਜਪ ਲੈ, ਤੇ ਜੇ ਹਰੀ ਹਰੀ ਜਪਣਾ ਤੇ ਫਿਰ ਇੱਥੇ ਵੀ ਕਹਿੰਦੇ ਵੀ ਹਰੀ ਨੇ ਕਿਰਪਾ ਕਰਨੀ ਹੈ। ਉੱਥੇ ਹਰੀ ਸ਼ਬਦ ਵਰਤਿਆ ਤੇ ਇੱਥੇ ਕਹਿੰਦੇ ਨੇ ਗੋਬਿੰਦ ਗੋਸਾਈ ਦੀ ਕਿਰਪਾ। ਇਹਦਾ ਮਤਲਬ ਕੋਈ ਭੇਦ ਨਹੀਂ, ਭਾਵੇਂ ਗੋਬਿੰਦ ਗੋਬਿੰਦ ਕਹਿ ਲਈਏ ਗੋਸਾਈ ਗੋਸਾਈ ਕਹਿ ਲਈਏ। ਸਾਹਿਬ ਕਹਿ ਰਹੇ ਨੇ ਜਿਹਨੂੰ ਰਹਾਓ ਦੀ ਪੰਕਤੀ ਵਿੱਚ ਮੈਂ ਹਰੀ ਕਿਹਾ, ਉਸ ਗੋਬਿੰਦ ਨੇ ਉਸ ਗੋਸਾਈ ਨੇ ਜਦੋਂ ਕਿਰਪਾ ਕਰਨੀ ਹੈ, ਭਾਵ ਦਇਆ ਧਾਰੀ ਗੋਬਿੰਦ ਗੋਸਾਈ, ਜਦੋਂ ਉਹ ਗੋਬਿੰਦ ਧਰਤੀ ਦਾ ਮਾਲਕ ਜੀਵਾਂ ਦਾ ਆਸਰਾ ਪ੍ਰਭੂ ਸਾਡੇ ਤੇ ਦਇਆ ਕਿਰਪਾ ਕਰਦਾ।
1: ਹਰ ਹਰ ਨਾਨਕ ਟੇਕ ਟਿਕਾਈ,
0: ਹੁਣ ਫਿਰ ਹਰੀ ਹਰੀ ਸ਼ਬਦ ਵਰਤਿਆ ਕਿ ਇਸ ਕਰਕੇ ਮੈਂ ਨਾਨਕ ਨੇ ਕਿ ਭਾਈ ਹਰੀ ਹਰੀ ਪਰਮਾਤਮਾ ਦੇ ਨਾਮ ਦੀ ਟੇਕ ਆਪਣੇ ਜੀਵਨ ਵਿੱਚ ਲਈ ਹੈ। ਕਿਤੇ ਗੁਰੂ ਅਰਜਨ ਦੇਵ ਸਾਹਿਬ ਬਚਨ ਕਹਿੰਦੇ ਨੇ ਤਿਸ ਸਾਹਿਬ ਕੀ ਟੇਕ, ਉੱਥੇ ਹਰੀ ਨੀ ਉੱਥੇ ਸਾਹਿਬ ਕਹਿੰਦੇ ਨੇ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ। ਸਤਿਗੁਰੂ ਕਿਰਪਾ ਕਰਨ, ਨਾਵਾਂ ਤੇ ਥਾਵਾਂ ਦੀ ਵੰਡ ਤੋਂ ਉੱਪਰ ਉੱਠ ਕੇ ਇਹਨਾਂ ਵਿਤਕਰਿਆਂ ਤੋਂ ਉੱਪਰ ਖੜੇ ਹੋ ਕੇ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਕੇ ਹੀ ਸਾਡਾ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਸਭ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।